ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਤੇ ਅੱਜ ਦਿਨ ਸੋਮਵਾਰ ਸੱਤ ਸਵਾ 1948 ਈਸਵੀ ਦੇ ਜੇਠ ਮਹੀਨੇ ਦੀ ਅੱਜ 10 ਤਾਰੀਖ ਤੇ ਈਸਵੀ ਸੰਨ 2026 ਜੂਨ ਮਹੀਨੇ ਦੀ ਅੱਜ 1 ਤਾਰੀਖ ਹੈ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਹੋ ਗਿਆ 5:58 ਤੇ 37 ਸਕਿੰਟ ਦਾ। ਸ਼ੁਰੂ ਕਰਨ ਜਾ ਰਹੇ ਹਾਂ ਸਾਡੀ ਅੱਜ ਦੀ ਇਹ ਪ੍ਰਸਾਰਣ ਸਭਾ। ਅੱਜ ਦੀ ਇਸ ਪ੍ਰਸਾਰਣ ਸਭਾ ਵਿੱਚ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ।

ਹੁਣੇ ਤੁਸੀਂ ਸੁਣੀ ਸੀ ਅੰਗਰੇਜ਼ੀ ਵਿੱਚ ਇੱਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM 101.1 MHz ਤੇ ਆਓ ਇੱਕ ਨਜ਼ਰ ਮਾਰਦੇ ਹਾਂ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਉੱਪਰ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ।

ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਸਮਾਰੇ ਕਾ ਪ੍ਰੋਗਰਾਮ ਸੱਜਰੀ ਸਵੇਰ ਦਾ। 8 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮੌਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

8:40 ਤੇ ਆਕਾਸ਼ਵਾਣੀ ਐਫਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਸਿਲਸਿਲਾ ਰਹੇਗਾ ਸਾਥੀਓ ਲੋਕ ਗੀਤ। 9 ਵਜੇ ਲਿਖਾਂਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ, ਔਰ 9:30 ਤੇ ਸਾਥੀ ਪ੍ਰੋਗਰਾਮ ਰਹੇਗਾ ਅੱਜ ਕੇ ਫਨਕਾਰ। 10 ਵਜੇ ਆਕਾਸ਼ਵਾਣੀ ਐਫਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਗੀਤ ਪਿਟਾਰਾ, ਅਤੇ ਤੁਸੀਂ ਆਨੰਦ ਮਾਣੋਗੇ ਗੈਰ ਫਿਲਮੀ ਪੰਜਾਬੀ ਗੀਤਾਂ ਦਾ। 11 ਵਜੇ ਲਈ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਤੁਸੀਂ ਆਨੰਦ ਮਾਣੋਗੇ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਦਾ। 12 ਵਜੇ ਲਈ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਆਕਾਸ਼ਵਾਣੀ ਐਫਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਲੈ ਕੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅਮਰਜੀਤ ਕੌਰ। 12:30 ਤੇ ਸਮਾਂ ਰਹੇਗਾ ਸਣੀਆਂ ਪੈੜਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ, ਅਤੇ ਅੱਜ ਘਰ ਪ੍ਰੋਗਰਾਮ ਘਰ ਪਰਿਵਾਰ ਦੌਰਾਨ ਤੁਸੀਂ ਸੁਣੋਗੇ ਸਾਡਾ ਹਫ਼ਤਾਵਾਰੀ ਸਿਲਸਿਲਾ ਸਿਹਤ ਸੰਭਾਲ। ਆ ਵਿਸ਼ਾ ਰਹੇਗਾ ਜੀ ਬੇ ਔਲਾਦ ਜੋੜਿਆਂ ਲਈ ਔਲਾਦ ਪ੍ਰਾਪਤ ਕਰਨ ਦੇ ਇਲਾਜ। ਇਸ ਨਾਲ ਗੱਲਬਾਤ ਸਾਡੇ ਨਾਲ ਹੋਣਗੇ ਡਾਕਟਰ ਮੋਨਿਕਾ ਗੁਪਤਾ, ਅਤੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਨਦੀਪ ਰਜੋਰਾ। ਅਸੀਂ ਆਪਣੇ ਸਾਥੀਆਂ ਨੂੰ ਦੱਸਦੀ ਕਿ ਪ੍ਰੋਗਰਾਮ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ। 1:10 ਤੇ ਲੈ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਇੱਕ ਵੱਜ ਕੇ 15 ਮਿੰਟ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼, ਸਿਰਸਾ ਰਹੇਗਾ ਜ਼ਾਇਕਾ, ਅਤੇ ਤੁਸੀਂ ਆਨੰਦ ਮਾਣੋਗੇ ਜੀ ਮਰਾਠੀ ਪਕਵਾਨਾਂ ਦਾ ਤੜਕਾ ਭਾਗ ਦੂਸਰਾ। ਮਹਿਮਾਨ ਹੋਣਗੇ ਭਾਗਿਆਸ਼੍ਰੀ, ਅਤੇ ਗੱਲਬਾਤ ਕਰਨਗੇ ਮਨਦੀਪ ਰਜੋਰਾ। 2 ਵਜੇ ਲਈ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਔਰ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਅਦ ਦੁਪਹਿਰ 2:30 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਫਿਰ ਤੁਹਾਡੇ ਨਾਲ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ। 3 ਵਜੇ ਲਈ ਕਰਾਂਗੇ ਵਿਵਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 3 ਵਜੇ ਸੁਣੋਗੇ ਪ੍ਰੋਗਰਾਮ ਸੱਕੀ ਸਹੇਲੀ, ਅਤੇ 4 ਵਜੇ ਪ੍ਰੋਗਰਾਮ ਸਿਹਤਨਾਮਾ। 5 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਰਹੇਗਾ ਸਾਥੀਓ ਆਪਣਾ ਵਿਰਸਾ ਆਪਣਾ ਸੱਭਿਆਚਾਰ। ਵਿਸ਼ਾ ਰਹੇਗਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਜੋੜੀ ਜਗਮੋਹਨ ਕੌਰ ਅਤੇ ਕੇ ਦੀਪ, ਆਵਾਜ਼ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। 5:30 ਤੇ ਪ੍ਰੋਗਰਾਮ ਰਹੇਗਾ ਗੱਲਾਂ ਚੋਂ ਗੱਲ ਦਾ, ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੁਧਾ। 6:20 ਦਿੱਲੀ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। 6:30 ਤੇ ਪ੍ਰੋਗਰਾਮ ਰਹੇਗਾ ਸਾਡੇ ਯੁਵਾ ਸਾਥੀਆਂ ਦਾ ਯੁਵਾਣੀ। ਇੱਕ ਜੂਨ ਤੋਂ ਲੈ ਕੇ 21 ਜੂਨ ਤੱਕ ਸਾਡੇ ਵਿਸ਼ੇਸ਼ ਪ੍ਰਸਾਰਣਾਂ ਤਹਿਤ ਕੁਝ ਬਦਲਾਅ ਹੋਏ ਨੇ, ਅਤੇ ਜਿਸ ਦੌਰਾਨ ਤੁਸੀਂ 7 ਵਜੇ ਸੁਣੋਗੇ ਅੱਜ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਔਰ 7:45 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤਹਿਤ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਣੀ। 8:15 ਤੇ ਸਾਡਾ ਵਿਸ਼ੇਸ਼ ਸਪੋਂਸਰ ਪ੍ਰੋਗਰਾਮ ਰਹੇਗਾ ਜੀ ਉਮੰਗ ਬਾਈ ਐਨ ਸੀ ਆਰ ਟੀ ਭਾਗ 1296। 8:45 ਤੇ ਲੈ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਲੈ ਕਰਾਂਗੇ ਵਿਵਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9:15 ਤੇ ਸੁਣੋਗੇ ਪ੍ਰੋਗਰਾਮ ਆਪ ਕੇ ਲਈ। 9:30 ਤੇ ਪ੍ਰੋਗਰਾਮ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ, ਔਰ 10:30 ਤੇ ਪ੍ਰੋਗਰਾਮ ਰਹੇਗਾ ਦੋਸਤੋ ਢਲਤੀ ਜਾਏ ਰਾਤ, ਔਰ 11 ਵਜੇ ਸਾਡੀ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸਨ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz 'ਤੇ। ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਸਮਾਂ ਸਾਥੀਓ 6:33 ਤੇ 27 ਸਕਿੰਟ ਦਾ ਜੀ ਆਕਾਸ਼ਵਾਣੀ FM ਬਠਿੰਡਾ ਦੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ ਤੇ ਹੁਣ ਸੁਣਦੇ ਹਾਂ ਇੱਕ ਭਗਤੀ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਪ੍ਰਭ ਗਿੱਲ ਨੇ।

ਫਿਰ ਸੁਣੀ ਸੀ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ। ਤਿਉਂ ਸੁਣਦੇ ਹਾਂ ਆਸ਼ਾ ਭੋਸਲੇ, ਮਹਿੰਦਰ ਕਪੂਰ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਇਹ ਭਗਤੀ ਰਚਨਾ।

ਇਸ ਹੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਜੀ 7:17 ਦਾ ਅਤੇ ਹੁਣ ਪੇਸ਼ ਹੈ ਪ੍ਰੋਗਰਾਮ ਸੱਜਰੀ ਸਵੇਰ।

ਇਸ ਤਰ੍ਹਾਂ ਸਾਥੀਓ 1 ਜੂਨ 1970 ਨੂੰ ਜਿਹੜੀ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਹਰੋਲਡ ਵਿਲਸਨ ਦੇ ਉੱਪਰ ਇੱਕ ਚੁਣਾਵੀ ਜਿਹੜੀ ਇੱਕ ਰੈਲੀ ਦੇ ਵਿੱਚ ਉਹਨਾਂ ਦੇ ਉੱਪਰ ਹੈ ਜਿਹੜਾ ਐੱਗ ਯਾਨੀ ਕਿ ਅੰਡਾ ਫੈਂਕਿਆ ਗਿਆ ਸੀ। ਇਹ ਵੀ ਸਾਥੀਓ ਜਿਹੜੀ ਖਬਰ ਹੈ ਬਹੁਤ ਜ਼ਿਆਦਾ ਉਸ ਸਮੇਂ ਇੱਕ ਚਿੰਤਾ ਦਾ ਵਿਸ਼ਾ ਬਣੀ ਸੀ।

ਜੀ ਸਾਥੀਓ, 1 ਜੂਨ ਜੇ ਮੈਂ 1929 ਦੀ ਗੱਲ ਕਰਾਂ ਤਾਂ 1 ਜੂਨ 1929 ਨੂੰ ਸਾਡੀ ਭਾਰਤ ਦੀ ਯਾਨੀ ਕਿ ਬਾਲੀਵੁੱਡ ਦੀ ਜਿਹੜੀ ਇੱਕ ਅਦਾਕਾਰਾ ਨਰਗਿਸ ਦੱਤ ਹੋਰਾਂ ਦਾ ਜਨਮ ਹੋਇਆ ਸੀ ਸਾਥੀਓ। ਉਹ ਵੀ ਦਿਨ ਸੀ 1 ਜੂਨ 1929 ਨੂੰ। ਔਰ ਸਾਥੀਓ, ਇਹਨਾਂ ਨੇ ਸਾਡੇ ਬਾਲੀਵੁੱਡ ਨੂੰ ਯਾਨੀ ਕਿ ਹਿੰਦੀ ਸਿਨੇਮਾ ਬਹੁਤ ਸਾਰੀਆਂ ਫਿਲਮਾਂ ਦਿੱਤੀਆਂ, ਕਲਾਸੀਕਲ ਫਿਲਮਾਂ ਦਿੱਤੀਆਂ। ਅਤੇ ਇਹਨਾਂ ਦੇ ਵਿੱਚੋਂ ਮਦਰ ਇੰਡੀਆ ਸਾਥੀਓ ਇੱਕ ਫਿਲਮ ਖਾਸ ਸੀ। ਅਤੇ ਇਹਨਾਂ ਨੇ 1942 ਦੇ ਵਿੱਚ ਜਿਹੜੇ ਆਪਣੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ, ਅਤੇ ਉਹ ਫਿਲਮ ਸੀ ਸਾਥੀਓ ਤਮੰਨਾ। ਇਸ ਤਰ੍ਹਾਂ ਸਾਥੀਓ, ਜੇ ਮੈਂ ਆਪਣੇ ਖੇਡ ਜਗਤ ਦੀ ਗੱਲ ਕਰਾਂ ਤਾਂ 1 ਜੂਨ 1950 ਨੂੰ ਸਾਡੇ ਭਾਰਤ ਦੇ ਪੇਸ਼ੇਵਰ ਹਾਕੀ ਖਿਲਾੜੀ ਅਸ਼ੋਕ ਕੁਮਾਰ ਹੋਰਾਂ ਦਾ ਜਨਮ ਹੋਇਆ ਸੀ ਜੀ। ਉਹ ਭਾਰਤੀ ਹਾਕੀ ਖਿਲਾੜੀ ਜਿਹੜੇ ਧਿਆਨ ਚੰਦ ਦੇ ਬੇਟੇ ਸਨ। ਉਹਨਾਂ ਨਾਲ ਆਪਣੇ ਕਾਫੀ ਵਧੀਆ ਜਿਹੜੀ ਖੇਡ ਕਾਰਨ ਸਾਡੇ ਹਿੰਦੁਸਤਾਨੀਆਂ ਦਾ ਦਿਲ ਜਿੱਤਿਆ ਸੀ।

ਸੋ ਸਾਥੀਓ, ਤੁਸੀਂ ਵੀ ਅੱਜ ਦੇ ਦਿਨ ਨੂੰ ਖਾਸ ਬਣਾ ਸਕਦੇ ਹੋ, ਬਿਲਕੁਲ ਜੀ। ਅਤੇ ਇਸ ਖਾਸ ਨੂੰ, ਆਪਣੇ ਦਿਨ ਨੂੰ ਖਾਸ ਬਣਾਉਣ ਲਈ ਸਾਥੀ ਕੁਛ ਨਾ ਕੁਛ ਤੁਹਾਨੂੰ ਵੱਖਰਾ ਕਰਨਾ ਹੀ ਪੈਣਾ। ਖੈਰ ਜੀ, ਹੁਣ ਤੁਸੀਂ ਜ਼ਰੂਰ ਸੋਚੋ ਕਿ ਅੱਜ ਅਸੀਂ ਕੋਈ ਕੀ ਕੁਛ ਵੱਖਰਾ ਨਵਾਂ ਕਰ ਸਕਦੇ ਹਾਂ। ਤੁਹਾਨੂੰ ਲੱਗੇ ਕਿ ਜਦੋਂ ਅਸੀਂ ਸੌਣ ਲੱਗੋ, ਐਂ ਲੱਗੇ ਕਿ ਅੱਜ ਦਾ ਦਿਨ ਯਾਰ ਮੇਰੇ ਵਾਸਤੇ ਬਹੁਤ ਵਧੀਆ ਸੀ। ਖੈਰ ਜੀ, ਇੰਜੋਏ ਕਰਦੇ ਰਹੋ ਆਕਾਸ਼ਵਾਣੀ FM ਬਠਿੰਡਾ 101.1 MHz ਦੇ ਪ੍ਰੋਗਰਾਮ ਹੈ ਸਾਥੀਓ ਸਜਰੀ ਸਵੇਰ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ।

0: अब टेलीलॉ के माध्यम से न सिर्फ घर बैठे मुफ्त कानूनी सलाह ले सकते हैं बल्कि अनुभवी वकीलों से कोर्ट में कानूनी सहायता भी पा सकते हैं।
1: तो डाउनलोड करें आज ही टेलीलॉ फॉर सिटीजंस मोबाइल ऐप अथवा लॉगिन करें www.tele-law.in या अपने नजदीकी CSC सेंटर से संपर्क करें। न्याय विभाग, भारत सरकार द्वारा जनहित में जारी।
2: आकाशवाणी के विशेष प्रसारण संबंधी सूचना। आकाशवाणी का समाचार सेवा प्रभाग भारत सरकार के 12 साल पूरे होने ते मिति 1 जून 2026 तो मिति 21 जून 2026 तक प्रसारित करेगा विशेष प्रोग्राम। ये प्रोग्राम तुसी शाम 7:10 तो 8:15 तक सुन सकोगे। इस विशेष प्रसारण दे चलदिया शाम 7:30 आकाशवाणी जलंधर तो प्रसारित किते जान वाला पंजाबी विच खबरां दा बुलेटिन हुण तुसी सुनिया करोगे शाम 7:00 तो लेके 7:10 तक। इस दे नाल ही तुहानूं दस दईए प्रोग्राम शाम सुहानी दा समा मिति 1 जून तो 21 जून तक बदल के रात 7:45 तो 8:15 तक कर दिता गया। NCERT वालों प्रायोजित प्रोग्राम उमंग हुण प्रसारित होया करेगा रात 7:15 तो लेके 9:45 तक। प्रोग्रामा दे समय विच ए सारे बदला मिति 1 जून 2026 तो लेके मिति 21 जून 2026 तक लागू होंगे। सूचना समाप्त हुई।
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
4: ਬਿਲਕੁਲ ਸਾਥੀਓ, ਅੱਜ ਹੈ ਯਾਨੀ ਕਿ ਸੋਮਵਾਰ ਔਰ ਯਾਨੀ ਕਿ ਵਰਕਿੰਗ ਡੇ, ਕੰਮਕਾਰ ਵਾਲਾ ਦਿਨ। ਔਰ ਮੈਨੂੰ ਉਮੀਦ ਹੈ ਸਾਥੀਓ, ਸਾਡੇ ਸਰੋਤਿਆਂ ਨੇ, ਸਾਡੇ ਯਾਰ ਦੋਸਤ ਮਿੱਤਰਾਂ ਨੇ ਆਪਣੇ ਅੱਜ ਦੇ ਦਿਨ ਦੀ ਸ਼ੁਰੂਆਤ ਕਰ ਦਿੱਤੀ ਹੋਣੀ। ਕਈ ਮੇਰੇ ਯਾਰ ਦੋਸਤ ਮਿੱਤਰ ਇਸ ਵਕਤ ਸਵੇਰ ਦੀ ਸੈਰ ਦਾ ਆਨੰਦ ਲੈ ਰਹੇ ਹੋਣਗੇ ਔਰ ਕਈ ਮੇਰੇ ਯਾਰ ਦੋਸਤ ਮਿੱਤਰ ਇਸ ਵਕਤ ਘਰਾਂ ਦੇ ਵਿੱਚ ਅਖਬਾਰਾਂ ਦੇ ਨਾਲ ਚਾਹ ਦੀਆਂ ਚੁਸਕੀਆਂ ਦਾ। ਔਰ ਮੇਰੇ ਕਈ ਯਾਰ ਦੋਸਤ ਮਿੱਤਰ, ਖਾਸ ਕਰਕੇ ਜਿਹੜੇ ਸਟੂਡੈਂਟਸ ਨੇ, ਉਹ ਕਿਸੇ ਨਾ ਕਿਸੇ ਆਪਣੇ ਐਜੂਕੇਸ਼ਨ ਜਿਹੜੀ ਯਾਨੀ ਕਿ ਜਿੱਥੇ ਉਹਨਾਂ ਨੇ ਐਡਮਿਸ਼ਨ ਲੈਣੀ ਹੈ, ਉਸ ਦੀਆਂ ਵੀ ਤਿਆਰੀਆਂ ਚੱਲ ਰਹੀਆਂ ਹੋਣਗੀਆਂ। ਬਿਲਕੁਲ ਸਾਥੀਓ, ਜ਼ਿੰਦਗੀ ਦਾ ਸਫ਼ਰ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਔਰ ਸਾਥੀਓ, ਜ਼ਿੰਦਗੀ ਦੇ ਇਸ ਸਫ਼ਰ ਦੇ ਅੰਦਰ, ਜ਼ਿੰਦਗੀ ਦੀ ਇਸ ਕਿਤਾਬ ਵਿੱਚ ਜੁੜ ਜਾਂਦਾ ਇੱਕ ਹੋਰ ਪੰਨਾ। ਜੀ ਹਾਂ, ਬਹੁਤ ਖੁਸ਼ ਨਸੀਬ ਹੁੰਦੇ ਨੇ ਸਾਥੀਓ ਉਹ ਲੋਕ ਜੋ ਆਪਣੀ ਮਿਹਨਤ ਅਤੇ ਆਪਣੇ ਕਰਮਾਂ ਨਾਲ ਜ਼ਿੰਦਗੀ ਦੇ ਇਹਨਾਂ ਪੰਨਿਆਂ ਉੱਪਰ ਸੁਨਹਿਰੀ ਅੱਖਰਾਂ ਨਾਲ ਕੋਈ ਇਤਿਹਾਸ ਲਿਖ ਜਾਂਦੇ ਨੇ। ਬਿਲਕੁਲ ਸਾਥੀਓ, ਉਸ ਰੱਬ ਨੇ, ਉਸ ਖੁਦਾ ਨੇ, ਉਸ ਵਾਹਿਗੁਰੂ ਨੂੰ ਇਸ ਧਰਤੀ 'ਤੇ ਇੱਕ ਇਨਸਾਨ ਨੂੰ ਇਹ ਇਨਸਾਨ ਬਣਾਏ ਅਤੇ ਸਾਰਿਆਂ ਨੂੰ ਦੋਸਤੋ ਇੱਕ ਦਿਮਾਗ ਦਿੱਤਾ, ਦੋ ਅੱਖਾਂ, ਦੋ ਕੰਨ, ਦੋ ਹੱਥ, ਦੋ ਪੈਰ ਦਿੱਤੇ ਅਤੇ ਦੁਨੀਆਂ 'ਚ ਮੁਹੱਬਤ ਦੀ ਖੁਸ਼ਬੂ ਫੈਲਾਉਣ ਲਈ ਇੱਕ ਜ਼ੁਬਾਨ ਦਿੱਤੀ। ਫਿਰ ਸਾਥੀਓ, ਕੁਛ ਤਾਂ ਜ਼ਿੰਦਗੀ ਦੇ ਇੰਨਾ ਮੇਲਿਆਂ ਅੰਦਰ ਗੁੰਮ ਹੋ ਜਾਂਦੇ ਨੇ ਅਤੇ ਕਈ ਕੁਝ ਆਪਣੀ ਅੰਦਰਲੀ ਰੋਸ਼ਨੀ, ਆਪਣੀ ਸਖਤੀਆਂ, ਆਪਣੀਆਂ ਯੋਗਤਾ ਨੂੰ ਪਛਾਣਦੇ ਹੋਏ ਇਸ ਭੀੜ ਤੋਂ ਵੱਖਰੀ ਪਹਿਚਾਣ ਵੀ ਬਣਾ ਲੈਂਦੇ ਨੇ। ਜੀ ਹਾਂ, ਨੀਲ ਆਰਮਸਟਰੋਂਗ ਸਾਥੀਓ, ਇਹਨਾਂ ਨੇ ਆਪਣੀ ਮਿਹਨਤ ਨਾਲ 21 ਜੁਲਾਈ 1929

ਤਨੂੰ ਅੰਤਰਿਕਸ਼ ਵਿੱਚ ਜਾਣ ਵਾਲਾ ਇਹ ਪਹਿਲਾ ਯਾਤਰੀ ਬਣਿਆ। ਉਹ ਵੀ ਸਾਥੀਓ ਆਪਣੇ ਜਿਹਾ ਇੱਕ ਇਨਸਾਨ ਸੀ। ਬਿਲਕੁਲ ਜੀ, ਜਾਪਾਨ ਦੀ ਸਾਥੀ ਜੂਕੋ ਤਾਬੋਈ ਪਹਿਲੀ ਇੱਕ ਔਰਤ ਸੀ ਜਿਸਨੇ ਐਵਰੈਸਟ ਦੀ ਚੋਟੀ ਨੂੰ ਫਤਿਹ ਕੀਤਾ। ਜੀ ਹਾਂ, ਜ਼ਿੰਦਗੀ ਦੀ ਸਾਥੀਓ ਕੋਈ ਵੀ ਸਵੇਰ ਇੱਕ ਖਾਸ ਸਵੇਰ ਬਣ ਸਕਦੀ ਹੈ। ਜ਼ਿੰਦਗੀ ਦੀ ਕੋਈ ਵੀ ਤਾਰੀਖ ਸਾਥੀਓ ਇੱਕ ਖਾਸ ਤਾਰੀਖ ਬਣ ਸਕਦੀ ਹੈ। ਜ਼ਿੰਦਗੀ ਦਾ ਕੋਈ ਵੀ ਦਿਨ ਇੱਕ ਖਾਸ ਦਿਨ ਬਣ ਸਕਦਾ ਹੈ। ਕੋਈ ਵੀ ਆਮ ਇਨਸਾਨ ਸਾਥੀਓ ਇੱਕ ਖਾਸ ਬਣ ਸਕਦਾ ਹੈ। ਜ਼ਰੂਰਤ ਹੈ ਸਾਥੀਓ ਹੌਸਲੇ ਦੀ, ਵਿਸ਼ਵਾਸ ਦੀ, ਆਪਣੀ ਸ਼ਕਤੀਆਂ ਨੂੰ, ਆਪਣੀ ਜ਼ਰੂਰਤਾਂ ਨੂੰ, ਆਪਣੀ ਹੋਂਦ ਨੂੰ ਪਛਾਣਨ ਦੀ। ਸਾਥੀਓ ਮੁਨਸੀ ਪ੍ਰੇਮ ਚੰਦ ਜੀ ਨੇ ਵੀ ਕਿਹਾ ਕਿ ਮੁਝੇ ਰੋ ਕਰ ਪਾਇਆ ਹੁਆ ਪ੍ਰਕਾਸ਼ ਨਹੀਂ ਚਾਹੀਏ, ਮੁਝੇ ਰੋ ਕਰ ਪਾਇਆ ਹੁਆ ਪ੍ਰਕਾਸ਼ ਨਹੀਂ ਚਾਹੀਏ, ਮੈਂ ਆਪਣਾ ਖੂਨ ਜਲਾ ਕਰ ਪ੍ਰਕਾਸ਼ ਪੈਦਾ ਕਰੂੰਗਾ। ਸੋ ਸਾਥੀਓ ਜ਼ਰੂਰਤ ਹੈ ਹੌਸਲੇ ਨਾਲ ਇੱਕ ਕਦਮ ਚੱਲਣ ਦੀ। ਸੋ ਤੁਹਾਡੇ ਇਸ ਇੱਕ ਕਦਮ ਨਾਲ ਸਾਥੀਓ ਕਈ ਕਦਮ ਤੁਹਾਡੇ ਨਾਲ ਹੋਣਗੇ।

ਜਦੋਂ ਜਗਮੋਹਨ ਕੌਰ ਦੀ ਮਿੱਠੀ ਆਵਾਜ਼ ਸਟੇਜਾਂ ਤੇ ਗੂੰਜਦੀ ਸੀ ਅਤੇ ਕੇਦੀਪ ਦਾ ਨਿਰਾਲਾ ਅੰਦਾਜ਼, ਹਾਸਾ ਅਤੇ ਗਾਇਕੀ ਸਰੋਤਿਆਂ ਦੇ ਦਿਲ ਜਿੱਤ ਲੈਂਦੇ ਸਨ ਅਤੇ ਜਦੋਂ ਦੋਨਾਂ ਨੇ ਮਿਲ ਕੇ ਗਾਉਣਾ ਸ਼ੁਰੂ ਕੀਤਾ ਤਾਂ ਹਰ ਮਹਿਫਿਲ ਹਰ ਅਖਾੜੇ ਵਿੱਚ ਕਮਾਲ ਹੋ ਗਿਆ। ਜਿਸ ਰੋਤੇ ਉਹ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ

0: ਜਦੋਂ ਜਗਮੋਹਨ ਕੌਰ ਦੀ ਮਿੱਠੀ ਆਵਾਜ਼ ਸਟੇਜਾਂ ਤੇ ਗੂੰਜਦੀ ਸੀ ਅਤੇ ਕੇਦੀਪ ਦਾ ਨਿਰਾਲਾ ਅੰਦਾਜ਼, ਹਾਸਾ ਅਤੇ ਗਾਇਕੀ ਸਰੋਤਿਆਂ ਦੇ ਦਿਲ ਜਿੱਤ ਲੈਂਦੇ ਸਨ ਅਤੇ ਜਦੋਂ ਦੋਨਾਂ ਨੇ ਮਿਲ ਕੇ ਗਾਉਣਾ ਸ਼ੁਰੂ ਕੀਤਾ ਤਾਂ ਹਰ ਮਹਿਫਿਲ ਹਰ ਅਖਾੜੇ ਵਿੱਚ ਕਮਾਲ ਹੋ ਗਿਆ। ਜਿਸ ਰੋਤੇ ਉਹ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਉਹ ਸੁਨਹਿਰਾ ਦੌਰ, ਉਹ ਮਿੱਠੇ ਨਗਮੇ। ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ, ਕਿਉਂਕਿ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਰੰਗੀ ਇਸ ਸੁਰੀਲੀ ਪੇਸ਼ਕਸ਼ ਨੂੰ ਮਿਸ ਨਾ ਕਰਨਾ, ਕਿਉਂਕਿ ਸੁਰ ਯਾਦਾਂ ਅਤੇ ਪੰਜਾਬੀ ਵਿਰਸੇ ਦੀ ਇਸ ਅਨਮੋਲ ਮਹਿਫਿਲ ਨਾਲ ਜੁੜਨਾ ਨਾ ਭੁੱਲਣਾ। ਆਕਾਸ਼ਵਾਣੀ ਬਠਿੰਡਾ ਤੇ ਆਓ ਫਿਰ ਜੀ ਲਈਏ ਉਹ ਸੁਨਹਿਰਾ ਅਤੇ ਸੁਹਾਨਾ ਸੰਗੀਤਿਕ ਦੌਰ ਸਿਰਫ ਆਕਾਸ਼ਵਾਣੀ ਬਠਿੰਡਾ ਤੇ। ਯਾਦਾਂ ਦੇ ਸੁਰਾਂ ਨਾਲ ਸੱਜੀਏ ਖਾਸ ਪੇਸ਼ਕਸ਼, ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਕਾਸ਼ਵਾਣੀ ਬਠਿੰਡਾ ਤੇ।
1: ਹਵਾ ਹਵਾ ਨੂੰ ਸੁਗੰਧ ਫਿਜ਼ਾ ਨੂੰ ਹਵਾ ਹਵਾ ਨੂੰ ਸੁਗੰਧ ਫਿਜ਼ਾ ਨੂੰ ਤੇ ਨਦੀ ਸਮੁੰਦਰ ਨੂੰ ਮਿਲ ਰਹੀ ਹੈ। ਜੋਤ ਨੈਣਾ ਨੂੰ, ਵੀਰ ਪੈਣਾ ਨੂੰ ਤੇ ਖੁਸ਼ੀ ਬਚਪਨ ਨੂੰ ਮਿਲ ਰਹੀ ਹੈ। ਅੰਬਰੀ ਚਮਕੇ ਤਾਰੇ ਜਦੋਂ ਸ਼ਾਮ ਨੇ ਫੜਿਆ ਰਾਤ ਦਾ ਪੱਲਾ, ਅੰਬਰੀ ਚਮਕੇ ਤਾਰੇ ਜਦੋਂ ਸ਼ਾਮ ਨੇ ਫੜਿਆ ਰਾਤ ਦਾ ਪੱਲਾ, ਤੇ ਥੱਕੀ ਹੋਈ ਰਾਤ ਫਿਰ ਤੋਂ ਸਵੇਰ ਨੂੰ ਮਿਲ ਰਹੀ ਹੈ। ਬਾਕੀ ਦੋਸਤੋ, ਸਵੇਰ ਦਾ ਸਮਾਂ ਕੈਸਾ ਵੀ ਹੋ ਦੋਸਤੋ, ਚਾਹੇ ਉਹ ਬਚਪਨ ਹੈ, ਬੁਢਾਪਾ ਹੈ, ਚਾਹੇ ਫਿਰ ਜਾਂ ਫਿਰ ਜਵਾਨੀ ਹੈ, ਸਾਥੀਓ ਸਵੇਰ ਦਾ ਸਮਾਂ ਸਭ ਨੂੰ ਹੀ ਵਧੀਆ ਲੱਗਦਾ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਦੀ ਇਸ ਸਵੇਰ ਦਾ ਆਨੰਦ ਵੀ ਲੈ ਰਹੇ ਹੋਵੋਗੇ ਤੇ ਨਾਲ ਨਾਲ ਆਕਾਸ਼ਵਾਣੀ FM ਬਠਿੰਡਾ ਦਾ ਵੀ। ਸੋ ਜੀ ਬਣੇ ਰਹੋ 101.1 ਮੈਗਾਹਰਟਜ਼ ਤੇ ਆਪਣੇ ਰੇਡੀਓ ਦੋਸਤ RJ ਪਵਨ ਦੇ ਨਾਲ।

0: अब टेलीलॉ के माध्यम से न सिर्फ घर बैठे मुफ्त कानूनी सलाह ले सकते हैं बल्कि अनुभवी वकीलों से कोर्ट में कानूनी सहायता भी पा सकते हैं।
1: तो डाउनलोड करें आज ही टेलीलॉ फॉर सिटीजंस मोबाइल ऐप अथवा लॉगिन करें www.tele-law.in या अपने नजदीकी CSC सेंटर से संपर्क करें। न्याय विभाग भारत सरकार द्वारा जनहित में जारी।
2: आकाशवाणी FM बठिंडा FM बैंड 101.1 MHz से तुसी सुन रहे हो प्रोग्राम सजरी सवेर।
3: समा साथियों तुसी अपनी कड़ी दियां सुइयां ते मोबाइल ते मिला सकदे हो जी 7:43:59 दा। हाँ वैसे साथी आपां मोबाइल ते समां घट ही देखदे हां क्योंकि जदों भी सवेर उठदे हां आपां मोबाइल जदों आपां ऑन करदे हां तां सब तों पहलां साडी नज़र सौंदी है साडे वट्सएप मैसेज ते साडे फेसबुक ते साडे इंस्टाग्राम ते आए मैसेज ते। और साथियो कई बार सानूं पता ही लगदा कि असी स्क्रोलिंग करदे करदे जिहड़ा सवेर दा बहुत जिहड़ा कीमती समां है उह असी मोबाइल ते ही जिहड़ा है उह अपना उह जाया कर दिंदे हां। ਬਿਲਕੁਲ ਸਾਥੀਓ ਸੋਸ਼ਲ ਮੀਡੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਜਿਹੜੇ ਸਾਡੇ ਰਿਸ਼ਤਿਆਂ 'ਤੇ ਜੇ ਕਿਤੇ ਨਾ ਕਿਤੇ ਚੰਗਾ ਪ੍ਰਭਾਵ ਪਾਏ ਤਾਂ ਕਿਤੇ ਨਾ ਕਿਤੇ ਸਾਥੀਓ ਉਸਦਾ ਬੁਰਾ ਜਿਹੜਾ ਹੈ ਉਹ ਵੀ ਪ੍ਰਭਾਵ ਦੇਖਣ ਨੂੰ ਮਿਲਿਆ ਹੈ। ਬਿਲਕੁਲ ਸਾਥੀਓ ਬੇਹਿਸਾਬ ਯਾਨੀ ਕਿ ਸਮੇਂ ਨੂੰ ਧਿਆਨ ਵਿੱਚ ਨਾ ਰੱਖਦੇ ਹੋਏ ਜ਼ਿਆਦਾ ਜਿਹੜਾ ਆਪਣਾ ਸੋਸ਼ਲ ਮੀਡੀਆ 'ਤੇ ਜਾਂ ਮੋਬਾਈਲ 'ਤੇ ਸਮਾਂ ਬਿਤਾਉਣ ਨਾਲ ਸਭ ਤੋਂ ਬਹੁਤ ਕੁਝ ਜਿਹੜੀਆਂ ਇਸ ਤਰ੍ਹਾਂ ਚੀਜ਼ਾਂ ਨੇ ਜੋ ਸਾਡੀ ਜ਼ਿੰਦਗੀ ਅੰਦਰ ਮਿਸ ਹੋ ਜਾਂਦੀਆਂ ਨੇ। ਬਿਲਕੁਲ ਜੀ ਕਈ ਵਾਰ ਸਾਥੀਓ ਭਰੋਸੇ ਦੀ ਕਮੀ ਦਾ ਵੀ ਸਾਨੂੰ ਸਾਹਮਣਾ ਕਰਨਾ ਪੈਂਦਾ। ਕਈ ਵਾਰ ਅਸੀਂ ਆਪਣੇ ਵਟਸਐਪ ਜਾਂ ਫਿਰ ਫੇਸਬੁੱਕ ਜਾਂ ਫਿਰ ਇੰਸਟਾਗ੍ਰਾਮ 'ਤੇ ਮੈਸੇਜ 'ਤੇ ਕਈ ਵਾਰ ਅਸੀਂ ਲਾਈਕ ਕਮੈਂਟ ਜਾਂ ਚੈਟਾਂ ਕਰਕੇ ਸ਼ੱਕ ਅਤੇ ਜਲਨ ਪੈਦਾ ਕਰ ਸਕਦੇ ਹਾਂ ਜਿਸ ਨਾਲ ਰਿਸ਼ਤੇ 'ਚ ਸਾਥੀਓ ਜਿਹੜਾ ਭਰੋਸਾ ਹੈ ਉਹ ਘਟਦਾ ਹੈ। ਔਰ ਇਸ 'ਤੇ ਸਾਥੀਓ ਜੇ ਜੋ ਅਸੀਂ ਗੱਲ ਆਪਣੇ ਯਾਰ ਦੋਸਤ ਮਿੱਤਰ ਨਾਲ ਆਹਮਣੇ ਸਾਹਮਣੇ ਬੈਠ ਕੇ ਕਰ ਸਕਦੇ ਹਾਂ ਉਹ ਕਈ ਵਾਰ ਸਾਥੀਓ ਫੋਨ 'ਤੇ ਕਰਨ ਨਾਲ ਜਿਹੜਾ ਦਿਲੀ ਜੁੜਾਵ ਹੈ ਉਹ ਘੱਟ ਜਾਂਦਾ ਹੈ। ਔਰ ਸਾਥੀਓ ਕਈ ਵਾਰ ਅਸੀਂ ਕਿਸੇ ਦੀ ਤੁਲਨਾ ਮੋਬਾਈਲ 'ਤੇ ਵਟਸਐਪ ਰਾਹੀਂ ਹੀ ਕਰ ਸਕਦੇ ਹਾਂ ਜਦਕਿ ਇਹ ਸਹੀ ਨਹੀਂ ਹੈ ਕਿਉਂਕਿ ਆਹਮਣੇ ਸਾਹਮਣੇ ਬੈਠਣ ਨਾਲ ਆਹਮਣੇ ਸਾਹਮਣੇ ਜਿਹੜੀ ਦਿਲ ਦੀਆਂ ਗੱਲਾਂ ਆਪਣੇ ਵਿਚਾਰ ਸਾਂਝੇ ਕਰਨ ਨਾਲ ਹੀ ਸਾਥੀਓ ਅਸੀਂ ਆਪਣੇ ਖਾਸ ਪਰਫੈਕਟ ਸਾਥੀ ਜਾਂ ਫਿਰ ਰਿਸ਼ਤੇ ਦੀ ਚੋਣ ਕਰ ਸਕਦੇ ਹਾਂ। ਔਰ ਸਾਥੀਓ ਕਈ ਵਾਰ ਲੰਬਾ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਣ ਨਾਲ ਪਰਿਵਾਰ ਅਤੇ ਸਾਥੀ ਲਈ ਵੀ ਅਸੀਂ ਸਮਾਂ ਸਾਡੇ ਕੋਲ ਨਹੀਂ ਰਹਿੰਦਾ ਜਿਸ ਕਾਰਨ ਸਾਥੀਓ ਰਿਸ਼ਤਿਆਂ ਦੇ ਅੰਦਰ ਵੀ ਕਈ ਵਾਰ ਸਾਥੀਓ ਦਰਾਰ ਪੈਦਾ ਹੋ ਜਾਂਦੀ ਹੈ। ਔਰ ਕਈ ਵਾਰ ਸਾਥੀਓ ਇਸ ਤਰ੍ਹਾਂ ਦੀਆਂ ਪੋਸਟ ਮੈਸੇਜ ਜਾਂ ਫਿਰ ਗਲਤ ਜਿਹੜੀਆਂ ਛੋਟੀਆਂ ਗੱਲਾਂ ਕਈ ਵਾਰ ਵੱਡੇ ਝਗੜੇ ਦਾ ਕਾਰਨ ਵੀ ਬਣ ਸਕਦੀਆਂ ਨੇ। ਸੋ ਸਾਥੀਓ ਸਾਡਾ ਭਾਰਤ ਸਾਡਾ ਪੰਜਾਬ ਹੈ ਜਿਹੜੇ ਉਹ ਸੱਭਿਆਚਾਰ ਨਾਲ ਜੁੜਿਆ ਸਾਡੇ ਰੀਤੀ ਰਿਵਾਜ਼ ਨਾਲ ਜੁੜਿਆ ਹੈ ਸਾਡੇ ਤਿਉਹਾਰਾਂ ਨਾਲ ਜੁੜਿਆ ਹੈ। ਮੈਨੂੰ ਯਾਦ ਹੈ ਕਿ ਜਦੋਂ ਬਚਪਨ ਦੇ ਵਿੱਚ ਮੇਰਾ ਇੱਕ ਦੋਸਤ ਛੁੱਟੀ ਵਾਲੇ ਦਿਨ ਜਿਹੜਾ ਤਿਆਰ ਸ਼ਿਆਰ ਹੋ ਕੇ ਮੁਹੱਲੇ ਵਿੱਚ ਘੁੰਮਣ ਲੱਗਦਾ ਤਾਂ ਅਸੀਂ ਪੁੱਛਦੇ ਕਿੱਥੇ ਜਾ ਰਹੇ ਹਾਂ ਤਾਂ ਪਟਾਕ ਨਹੀਂ ਕਹਿੰਦਾ ਕਿ ਅਸੀਂ ਅੱਜ ਨਾਨਕੇ ਚੱਲਦੇ ਹਾਂ। ਸੋ ਸਾਥੀਓ ਇਸ ਸੋਸ਼ਲ ਮੀਡੀਆ ਦੇ ਦੌਰ ਅੰਦਰ ਸ਼ਾਇਦ ਇਹ ਚੀਜ਼ਾਂ ਹੁਣ ਖਤਮ ਹੋ ਗਈਆਂ। ਬਿਲਕੁਲ ਜੀ ਉਹ ਸਾਡਾ ਘਰ ਦਾ ਅੱਧ ਖੁੱਲ੍ਹਿਆ ਜਿਹਾ ਦਰਵਾਜ਼ਾ ਖੁੱਲ੍ਹਿਆ ਜਿਹਾ ਵਿਹੜਾ ਵਿਹੜੇ 'ਚ ਲੱਗਿਆ ਅਮਰੂਦ ਦਾ ਪੇੜ ਇੱਕ ਕੋਨੇ 'ਚ ਬਣਿਆ ਮਾਂ ਦੇ ਹੱਥ ਦਾ ਚੁੱਲ੍ਹਾ ਅਤੇ ਚੁੱਲ੍ਹੇ ਦੀ ਪੱਕੀਆਂ ਗਰਮਾ ਗਰਮ ਰੋਟੀਆਂ 'ਤੇ ਰੱਖਿਆ ਗੁੜ ਦਾ ਸਵਾਦ ਜਦੋਂ ਵੀ ਸਾਥੀਓ ਸਾਡੇ ਪ੍ਰਦੇਸ਼ 'ਚ ਵਸੇ ਸਾਡੇ ਨੌਜਵਾਨਾਂ ਨੂੰ ਯਾਦ ਆਉਂਦਾ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਵੀ ਲੱਗਦਾ ਹੋਏਗਾ ਕਿ ਅਸੀਂ ਬਹੁਤ ਕੁਛ ਮਿਸ ਕਰ ਰਹੇ ਹਾਂ ਔਰ ਲੱਗਦਾ ਹੋਏਗਾ ਕਿ ਸ਼ਾਇਦ ਵਕਤ ਇਹ ਰੁਕਿਆ ਹੋਵੇ। ਔਰ ਸਾਥੀਓ ਪੂਰੀ ਦੁਨੀਆ ਅੰਦਰ ਜੇ ਮੈਂ ਗੱਲ ਰਿਸ਼ਤਿਆਂ ਦੀ ਕਰਾਂ ਤਾਂ ਸਭ ਤੋਂ ਪਾਕ ਪਵਿੱਤਰ ਅਤੇ ਉੱਚਾ ਰਿਸ਼ਤਾ ਮਾਂ ਦਾ ਹੈ। ਬਿਲਕੁਲ ਜੀ ਬੱਚੇ ਦੇ ਸਾਥੀਓ ਮੂੰਹ ਦੇ ਵਿੱਚ ਪਹਿਲਾ ਸ਼ਬਦ ਮਾਂ ਹੀ ਨਿਕਲਦਾ ਹੈ। ਅਸੀਂ ਰਾਤ ਦੇ ਮਹੱਤਵ ਨੂੰ ਨਹੀਂ ਜਾਣਦੇ ਕਿਉਂਕਿ ਰਾਤ ਅਸੀਂ ਸਾਥੀਓ ਸੌਂ ਕੇ ਗੁਜ਼ਾਰ ਦਿੰਦੇ ਹਾਂ। ਸ਼ਾਇਦ ਇਸੇ ਤਰ੍ਹਾਂ ਅਸੀਂ ਕਈ ਵਾਰ ਮਾਂ ਦੇ ਮਹੱਤਵ ਨੂੰ ਨਹੀਂ ਸਮਝਦੇ ਮਾਂ ਦੇ

0: ਤੋਂ ਅਣਜਾਣ ਹੋਏ ਤੁਰੇ ਫਿਰਦੇ ਹਾਂ। ਖੈਰ ਜੀ, ਕੁਰਬਾਨੀ, ਤਿਆਗ, ਉਡੀਕ, ਸਬਰ, ਸਹਿਣਸ਼ੀਲਤਾ, ਸੰਕਲਪ, ਸਾਥੀਓ, ਸਾਨੂੰ ਮਾਂ ਦੇ ਸੰਦਰਭ ਵਿੱਚੋਂ ਹੀ ਸਮਝੇ ਜਾ ਸਕਦੇ ਨੇ। ਔਰ ਸਾਥੀਓ, ਇਨਸਾਨ ਸਭ ਤੋਂ ਵੱਡੀ ਪ੍ਰਾਪਤੀ ਉਦੋਂ ਹੀ ਕਰਦਾ ਜੋ ਉਹ ਉਸਦੀ ਮਾਂ ਉਸਨੂੰ ਬਣਾਉਣਾ ਚਾਹੁੰਦੀ ਹੋਏ ਅਤੇ ਉਹ ਇਨਸਾਨ ਉਹ ਹੀ ਬਣ ਜਾਏ। ਸੋ ਸਾਥੀਓ, ਸਾਡੇ ਮਾਂ ਬਾਪ ਦਾ ਸਾਡੀ ਜ਼ਿੰਦਗੀ 'ਤੇ ਬਹੁਤ ਗਹਿਰਾ ਅਸਰ ਹੁੰਦਾ ਹੈ। ਸੋ ਜੀ, ਇੰਨਾ ਕਈ ਵਾਰ ਅਸੀਂ ਸੋਸ਼ਲ ਮੀਡੀਆ ਕਰਕੇ ਅਸੀਂ ਸਾਡੇ ਬਜ਼ੁਰਗਾਂ ਦਾ, ਸਾਡੇ ਮਾਂ ਬਾਪ ਦਾ ਵੀ ਕਈ ਵਾਰ ਅਸੀਂ ਧਿਆਨ ਨਹੀਂ ਰੱਖਦੇ। ਸੋ ਅੱਜ ਸਾਡੀ ਉਹ ਇਸ ਮੰਚ ਤੋਂ ਮੇਰੀ ਬੇਨਤੀ ਹੈ ਕਿ ਜਿਹੜੇ ਵੀ ਸਾਡੇ ਖਾਸ ਕਰਕੇ ਨੌਜਵਾਨ ਵੀਰ ਹੈ, ਉਹ ਆਪਣੇ ਸੋਸ਼ਲ ਮੀਡੀਆ ਤੋਂ ਥੋੜ੍ਹਾ ਜਿਹਾ ਹਟ ਕੇ ਆਪਣੇ ਮਾਂ ਬਾਪ, ਉਹਨਾਂ ਦੀਆਂ ਛੋਟੀ ਛੋਟੀਆਂ ਇੱਛਾਵਾਂ, ਉਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਵੀ ਅਸੀਂ ਮੰਨੀਏ, ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੀ ਜ਼ਿੰਦਗੀ ਦੇ ਵਿੱਚ ਅਸੀਂ ਕਾਮਯਾਬ ਹੋਈਏ। ਬਣੇ ਰਹੋ ਜੀ 101.1 ਮੈਗਾਹਰਟਜ਼ 'ਤੇ।
1: ਦੇਖਦਾ ਕਿਵੇਂ ਇੱਕ ਦੂਜੇ ਨਾਲ ਜੁੜ ਕੇ ਸੁੱਤੇ ਪਏ ਹੈ। ਕਿਸਮਤ ਨੇ ਪਤਾ ਨਹੀਂ ਕੱਲ ਨੂੰ ਕੀ ਖੇਡ ਖੇਡਣੀ ਹੈ। ਕਨੇਡਾ, ਅਮਰੀਕਾ, ਪਤਾ ਨਹੀਂ ਕਿੱਥੇ ਕਿੱਥੇ ਰੋਜੀ ਰੋਟੀ ਲਈ ਚਲੇ ਜਾਣਾ, ਫਿਰ ਪਤਾ ਨਹੀਂ ਕਿਸੇ ਨੂੰ ਮਿਲਣਾ ਵੀ ਹੈ ਕਿ ਨਹੀਂ ਮੁੜ ਕੇ।

0: ਜਦੋਂ ਜਗਮੋਹਨ ਕੌਰ ਦੀ ਮਿੱਠੀ ਆਵਾਜ਼ ਸਟੇਜਾਂ ਤੇ ਗੂੰਜਦੀ ਸੀ ਅਤੇ ਕੇਦੀਪ ਦਾ ਨਿਰਾਲਾ ਅੰਦਾਜ਼, ਹਾਸਾ ਅਤੇ ਗਾਇਕੀ ਸਰੋਤਿਆਂ ਦੇ ਦਿਲ ਜਿੱਤ ਲੈਂਦੇ ਸਨ ਅਤੇ ਜਦੋਂ ਦੋਨਾਂ ਨੇ ਮਿਲ ਕੇ ਗਾਉਣਾ ਸ਼ੁਰੂ ਕੀਤਾ ਤਾਂ ਹਰ ਮਹਿਫਿਲ ਹਰ ਅਖਾੜੇ ਵਿੱਚ ਕਮਾਲ ਹੋ ਗਿਆ। ਜਿਸ ਰੁੱਤੇ ਉਹ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਉਹ ਸੁਨਹਿਰਾ ਦੌਰ, ਉਹ ਮਿੱਠੇ ਨਗਮੇ। ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ, ਕਿਉਂਕਿ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਰੰਗੀ ਇਸ ਸੁਰੀਲੀ ਪੇਸ਼ਕਸ਼ ਨੂੰ ਮਿਸ ਨਾ ਕਰਨਾ, ਕਿਉਂਕਿ ਸੁਰ ਯਾਦਾਂ ਅਤੇ ਪੰਜਾਬੀ ਵਿਰਸੇ ਦੀ ਇਸ ਅਨਮੋਲ ਮਹਿਫਿਲ ਨਾਲ ਜੁੜਨਾ ਨਾ ਭੁੱਲਣਾ। ਆਕਾਸ਼ਵਾਣੀ ਬਠਿੰਡਾ ਤੇ ਆਓ ਫਿਰ ਜੀ ਲਈਏ ਉਹ ਸੁਨਹਿਰਾ ਅਤੇ ਸੁਹਾਨਾ ਸੰਗੀਤਿਕ ਦੌਰ ਸਿਰਫ ਆਕਾਸ਼ਵਾਣੀ ਬਠਿੰਡਾ ਤੇ। ਯਾਦਾਂ ਦੇ ਸੁਰਾਂ ਨਾਲ ਸੱਜੀਏ ਖਾਸ ਪੇਸ਼ਕਸ਼, ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਕਾਸ਼ਵਾਣੀ ਬਠਿੰਡਾ ਤੇ।
1: ਆਕਾਸ਼ਵਾਣੀ FM ਬਠਿੰਡਾ 101.1 MHz ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
2: ਬਿਲਕੁਲ ਸਾਥੀਓ, ਆਕਾਸ਼ਵਾਣੀ FM ਬਠਿੰਡਾ ਤੇ ਜਾਰੀ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ ਇਹ ਸਫ਼ਰ। ਖੈਰ ਸਾਥੀਓ, ਘੜੀ ਦੀਆਂ ਸੂਈਆਂ ਸਾਨੂੰ ਹੌਲੇ ਹੌਲੇ ਇਸ਼ਾਰਾ ਕਰ ਰਹੀਆਂ ਨੇ ਕਿ ਜਿਹੜਾ ਇਸ ਪ੍ਰੋਗਰਾਮ ਦਾ ਸਫ਼ਰ ਹੈ ਸੱਜਰੀ ਸਵੇਰ ਦਾ, ਉਹ ਵੀ ਹੁਣ ਜਿਹੜਾ ਖਤਮ ਹੋਣ ਦੇ ਨਜ਼ਦੀਕ ਹੈ। ਖੈਰ ਸਾਥੀਓ, ਖੈਰ ਮੈਂ ਇਹ ਉਮੀਦ ਕਰਦਾ ਕਿ ਤੁਹਾਡਾ ਅੱਜ ਦਾ ਇਹ ਦਿਨ ਤੁਹਾਡੇ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਜੇ ਤੁਸੀਂ ਜਿਹੜੇ ਕੰਮ ਅੱਜ ਦੇ ਦਿਨ ਤੁਸੀਂ ਸੋਚੇ ਨੇ ਉਹ ਤੁਹਾਡੇ ਕੰਮ ਪੂਰੇ ਹੋ ਜਾਣ ਸਾਥੀਓ, ਇਹ ਵੀ ਮੇਰੀ ਇੱਕ ਬੇਨਤੀ ਹੈ ਕਿ ਜਿਹੜੇ ਕੰਮ ਹੈ ਸਾਥੀਓ, ਜਿਹੜੇ ਵੀ ਤੁਹਾਡੇ ਕੰਮ ਹੈ ਉਹ ਦੁਪਹਿਰ ਤੋਂ ਪਹਿਲਾਂ ਜੇ ਕੋਸ਼ਿਸ਼ ਹੋਵੇ ਤਾਂ ਆਪਣੇ ਖਤਮ ਕਰ ਲੈਣੇ ਚਾਹੀਦੇ ਆ, ਕਿਉਂਕਿ ਜਿਹੜਾ ਮੌਸਮ ਸਾਨੂੰ ਇਹ ਹੁਣ ਫਿਰ ਸੁਨੇਹਾ ਮੈਸੇਜ ਦੇ ਰਿਹਾ ਕਿ ਅੱਜ ਫਿਰ ਸਾਥੀਓ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਗਰਮੀ ਦਾ, ਧੁੱਪ ਦਾ ਅਹਿਸਾਸ ਜ਼ਰੂਰ ਹੋਏਗਾ। ਖੈਰ ਜੀ, ਬਣੇ ਰਹੋ 101.1 MHz ਤੇ। ਇੱਕ ਹੋਰ ਸਾਥੀਓ, ਇੱਕ ਮਿਊਜ਼ੀਕਲ ਮੈਂ ਬ੍ਰੇਕ ਲੈਣਾ ਅਤੇ ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ।

ਸੋ ਸਾਥੀਓ, ਇਸ ਗੀਤ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਪਵਨ ਨੂੰ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਖਤਮ ਕਰਨ ਦੇ ਉਦਯੋਗ ਹੈ। ਇਸ ਉਮੀਦ ਅਤੇ ਇਸ ਦੁਆ ਨਾਲ ਕਿ ਤੁਸੀਂ ਹਮੇਸ਼ਾ ਸਾਥੀਓ ਤੰਦਰੁਸਤ ਰਹੋ, ਮਸਤ ਰਹੋ ਅਤੇ ਇੰਜੋਏ ਕਰਦੇ ਰਹੋ ਜੀ। ਆਕਾਸ਼ਵਾਣੀ FM ਬਠਿੰਡਾ 101.1 MHz 'ਤੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜੀ ਦੇਰ ਬਾਅਦ ਯਾਨੀ ਕਿ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ 8:15 ਤੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੇ ਰਿਲੇਅ ਕਰਾਂਗੇ ਪੰਜਾਬੀ ਵਿਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸੋ ਸੁਣਦੇ ਹਾਂ ਜੀ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਹੁਣ ਤੋਂ ਥੋੜੀ ਦੇਰ ਬਾਅਦ।

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿੰਟ ਆਉਂਗ ਲਾਈਨ ਨਾਲ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਤੇ ਕ੍ਰਿਕਟ ਵਿੱਚ ਰਾਇਲ ਚੈਲੇਂਜਰ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿੰਟ ਆਉਂਗ ਲਾਈਨ ਨਾਲ ਦੁਵੱਲੀ ਗੱਲਬਾਤ ਕਰਨਗੇ। ਇਹ ਗੱਲਬਾਤ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ ਅਤੇ ਸੱਭਿਆਗਤ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਏਗੀ। ਗੱਲਬਾਤ ਵਿੱਚ ਸੁਰੱਖਿਆ ਦੇ ਸੰਪਰਕ ਸਮੇਤ ਆਪਸੀ ਸਹਿਯੋਗ ਨਾਲ ਸਬੰਧਤ ਵੱਖ ਵੱਖ ਮੁੱਦਿਆਂ 'ਤੇ ਵੀ ਚਰਚਾ ਹੋਏਗੀ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਵੀ ਕੱਲ੍ਹ ਸ਼ਾਮ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ। ਮਿਆਂਮਾਰ ਦੇ ਰਾਸ਼ਟਰਪਤੀ ਸ਼ਨਿਚਰਵਾਰ ਨੂੰ ਭਾਰਤ ਦੇ 5 ਦਿਨਾਂ ਦੌਰੇ 'ਤੇ ਬਿਹਾਰ ਦੇ ਗਯਾ ਪਹੁੰਚੇ ਸਨ। ਉਹਨਾਂ ਦੇ ਨਾਲ ਇੱਕ ਉੱਚ ਪੱਧਰੀ ਵਫਦ ਵੀ ਆਇਆ। ਰਾਸ਼ਟਰਪਤੀ ਵਜੋਂ ਇਹ ਉਹਨਾਂ ਦਾ ਪਹਿਲਾ ਭਾਰਤ ਦੌਰਾ ਹੈ। ਉਹ ਕੱਲ੍ਹ ਮੁੰਬਈ ਵੀ ਜਾਣਗੇ, ਜਿੱਥੇ ਉਹ ਉਦਯੋਗ ਅਤੇ ਵਪਾਰਕ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਰਲਸ ਅੱਜ ਨਵੀਂ ਦਿੱਲੀ ਵਿੱਚ ਦੂਜੀ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀ ਪੱਧਰੀ ਗੱਲਬਾਤ ਦੀ ਸਹਿ ਪ੍ਰਧਾਨਗੀ ਕਰਨਗੇ। ਰੱਖਿਆ ਮੰਤਰਾਲੇ ਅਨੁਸਾਰ ਮੀਟਿੰਗ ਵਿੱਚ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਫੌਜਾਂ ਵਿਚਕਾਰ ਤਾਲਮੇਲ ਵਧਾਉਣ ਅਤੇ ਰੱਖਿਆ ਸਨਅਤ ਵਿੱਚ ਭਾਈਵਾਲੀ, ਸਹਿ ਵਿਕਾਸ ਅਤੇ ਸਹਿ ਉਤਪਾਦਨ ਦੇ ਮੌਕਿਆਂ 'ਤੇ ਚਰਚਾ ਕੀਤੀ ਜਾਏਗੀ। ਇਸ ਮੀਟਿੰਗ ਨੂੰ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਹ ਮੁਹਿੰਮ 30 ਜੂਨ ਤੱਕ ਜਾਰੀ ਰਹੇਗੀ। ਮੁਹਿੰਮ ਦੇ ਮੁੱਖ ਉਦੇਸ਼ ਖਾਦਾਂ ਦੀ ਸੰਤੁਲਿਤ ਅਤੇ ਢੁਕਵੀਂ ਵਰਤੋਂ ਨੂੰ ਉਤਸ਼ਾਹਿਤ ਕਰਨਾ,

ਮੌਸਮ ਨਾਲ ਸਬੰਧਤ ਚੁਣੌਤੀਆਂ ਦਰਮਿਆਨ ਕਿਸਾਨਾਂ ਨੂੰ ਸਮੇਂ ਸਿਰ ਸਲਾਹ ਦੇਣਾ ਅਤੇ ਪੰਚਾਇਤ ਪੱਧਰ ਤੇ ਜਨਤਕ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਸ੍ਰੀ ਚੌਹਾਨ ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਫਸਲ ਬੀਮਾ ਯੋਜਨਾ ਅਤੇ ਮਿੱਟੀ ਸਿਹਤ ਕਾਰਡ ਵਰਗੀਆਂ ਯੋਜਨਾਵਾਂ ਦੇ ਲਾਭ ਪ੍ਰਦਾਨ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਏਗਾ। ਖੇਤੀਬਾੜੀ ਮੰਤਰੀ ਨੇ ਇਸ ਮੁਹਿੰਮ ਨੂੰ ਜਨਤਕ ਭਾਗੀਦਾਰੀ ਰਾਹੀਂ ਇੱਕ ਵਿਆਪਕ ਜਨਤਕ ਲਹਿਰ ਬਣਾਉਣ ਦਾ ਸੱਦਾ ਵੀ ਦਿੱਤਾ ਹੈ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕਾ ਵਿੱਚ 4-4 ਸੀਟਾਂ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ 3-3 ਸੀਟਾਂ, ਝਾਰਖੰਡ ਵਿੱਚ 2 ਅਤੇ ਮਨੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ 1-1 ਸੀਟ ਲਈ ਵੋਟਿੰਗ ਹੋਏਗੀ। ਸਾਬਕ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਐਸ ਨੇਤਾ HD ਦੇਵਗੌੜਾ, ਕੇਂਦਰੀ ਮੰਤਰੀ ਅਤੇ ਬੀਜੇਪੀ

0: ਗਈ। ਸਾਬਕ ਪ੍ਰਧਾਨ ਮੰਤਰੀ ਅਤੇ ਜਨਤਾ ਦਲ ਐਸ ਨੇਤਾ ਐਚ ਡੀ ਦੇਵਗੌੜਾ, ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਉਨ੍ਹਾਂ ਮੈਂਬਰਾਂ ਵਿਚ ਸ਼ਾਮਲ ਨੇ ਜਿਨ੍ਹਾਂ ਦਾ ਕਾਰਜਕਾਲ ਇਸ ਮਹੀਨੇ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਤਾਮਿਲਨਾਡੂ ਅਤੇ ਉੜੀਸਾ ਵਿਚ ਇਕ ਇਕ ਰਾਜ ਸਭਾ ਸੀਟ ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਵੀ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿਚ ਉਨ੍ਹਾਂ ਦੇ ਨਿਵਾਸ ਸਥਾਨ ਤੇ ਦੇਹਾਂਤ ਹੋ ਗਿਆ ਹੈ। ਉਹ 99 ਸਾਲਾਂ ਦੇ ਸਨ। ਸੁਮਨ 1950 ਤੋਂ 1970 ਦੇ ਦਹਾਕੇ ਤੱਕ ਫਿਲਮ ਸੰਗੀਤ ਵਿਚ ਹਿੰਦੀ, ਮਰਾਠੀ ਅਤੇ ਕਈ ਹੋਰ ਭਾਰਤੀ ਭਾਸ਼ਾਵਾਂ ਵਿਚ ਆਪਣੀ ਸੁਰੀਲੀ ਗਾਇਕੀ ਲਈ ਜਾਣੇ ਜਾਂਦੇ ਨੇ। ਉਨ੍ਹਾਂ ਦਾ ਜਨਮ 28 ਫਰਵਰੀ 1937 ਨੂੰ ਬੰਗਲਾਦੇਸ਼ ਦੇ ਢਾਕਾ ਵਿਚ ਹੋਇਆ ਸੀ। ਉਨ੍ਹਾਂ 1950 ਦੇ ਦਹਾਕੇ ਦੇ ਅੱਧ ਵਿਚ ਹਿੰਦੀ ਫਿਲਮਾਂ ਵਿਚ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ ਮਹਾਨ ਸੰਗੀਤਕਾਰਾਂ ਅਤੇ ਗਾਇਕਾਂ, ਖਾਸ ਤੌਰ 'ਤੇ ਮੁਹੰਮਦ ਰਫੀ ਨਾਲ ਸੈਂਕੜੇ ਗੀਤ ਗਾਏ। ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗੀਤਾਂ ਵਿਚ ਅੱਜ ਕੱਲ੍ਹ, ਤੇਰੇ ਮੇਰੇ ਪਿਆਰ ਕੇ ਚਰਚੇ, ਨਾਨਾ ਕਰਤੇ ਪਿਆਰ, ਤੁਮਨੇ ਪੁਕਾਰਾ ਔਰ ਹਮ ਚਲੇ ਆਏ ਸ਼ਾਮਲ ਨੇ। ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ, ਮੁੱਖ ਮੰਤਰੀ ਦੇਵਿੰਦਰ ਫਡਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੁਮਨ ਕਲਿਆਣਪੁਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ARRNewsJalandhar। ਸਾਡਾ ਫੇਸਬੁੱਕ ਪੇਜ ਹੈ RNU-AIR Jalandhar ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR Jalandhar। ਭਾਰਤ ਅਤੇ ਬੰਗਲਾਦੇਸ਼ 8 ਤੋਂ 11 ਜੂਨ ਤੱਕ ਨਵੀਂ ਦਿੱਲੀ ਵਿੱਚ ਡਾਇਰੈਕਟਰ ਜਨਰਲ ਪੱਧਰੀ ਛਿਮਾਹੀ ਸਰਹੱਦੀ ਗੱਲਬਾਤ ਕਰਨਗੇ। ਢਾਕਾ ਵਿੱਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਦੋਵਾਂ ਦੇਸ਼ਾਂ ਵਿਚਕਾਰ ਪਹਿਲੀ ਮੀਟਿੰਗ ਹੋਏਗੀ। ਬੰਗਲਾਦੇਸ਼ ਦੇ ਵਫਦ ਦੀ ਅਗਵਾਈ ਬਾਰਡਰ ਗਾਰਡ ਬੰਗਲਾਦੇਸ਼ BGB ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਮੁਹੰਮਦ ਅਸ਼ਰਫੁਜ਼ਮਾਨ ਸਦੀਕੀ ਕਰਨਗੇ, ਜਦੋਂ ਕਿ ਭਾਰਤੀ ਵਫਦ ਦੀ ਅਗਵਾਈ BSF ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਕਰਨਗੇ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਅਨੁਸਾਰ ਸਰਹੱਦੀ ਵਾੜ, ਗੈਰ ਕਾਨੂੰਨੀ ਪ੍ਰਵਾਸ ਅਤੇ ਸਰਹੱਦ ਤੇ ਕਥਿਤ ਹੱਤਿਆਵਾਂ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਉੱਤਰ ਪੂਰਬੀ ਮਿਆਂਮਾਰ ਵਿਚ ਇਕ ਇਮਾਰਤ ਵਿਚ ਹੋਏ ਧਮਾਕੇ ਵਿਚ 45 ਤੋਂ ਵੱਧ ਲੋਕ ਮਾਰੇ ਗਏ ਨੇ। ਮੰਨਿਆ ਜਾ ਰਿਹਾ ਹੈ ਕਿ ਇਸ ਇਮਾਰਤ ਵਿਚ ਮਾਈਨਿੰਗ ਲਈ ਵਿਸਫੋਟਕ ਰੱਖੇ ਗਏ ਸਨ। ਖ਼ਬਰਾਂ ਅਨੁਸਾਰ ਨਹਮਕਾਮ ਸ਼ਹਿਰ ਦੇ ਕੌਂਗਟੁਪ ਪਿੰਡ ਵਿਚ ਦੁਪਹਿਰ ਸਮੇਂ ਹੋਏ ਧਮਾਕੇ ਵਿਚ ਲਗਭਗ 70 ਲੋਕ ਜ਼ਖਮੀ ਵੀ ਹੋਏ ਨੇ। ਇਹ ਇਲਾਕਾ ਹਥਿਆਰਬੰਦ ਸਮੂਹ ਤਾਂਗ ਨੈਸ਼ਨਲ ਲਿਬਰੇਸ਼ਨ ਆਰਮੀ ਦੇ ਕੰਟਰੋਲ ਹੇਠ ਹੈ, ਜੋ ਕਿ ਮਿਆਂਮਾਰ ਦੀ ਕੇਂਦਰ ਸਰਕਾਰ ਵਿਰੁੱਧ ਲੜ ਰਿਹਾ ਹੈ। ਰੋਇਲ ਚੈਲੇਂਜਰ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਲਗਾਤਾਰ ਦੂਜਾ IPL ਖਿਤਾਬ ਜਿੱਤ ਲਿਆ ਹੈ।
1: For a second time running, Royal Challengers Bengaluru back-to-back winners of the Tata IPL.
0: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਗੁਜਰਾਤ ਟਾਈਟਨਸ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 156 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿਚ ਵਿਰਾਟ ਕੋਹਲੀ ਦੀਆਂ ਨਾਬਾਦ 75 ਦੌੜਾਂ ਦੀ ਬਦੌਲਤ ਬੰਗਲੌਰ ਨੇ 2 ਓਵਰ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਗੁਜਰਾਤ ਨੇ 20 ਓਵਰਾਂ ਵਿਚ 155 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਮਿਥੁਨ ਮਨਹਾਸ ਅਤੇ BCCI ਸਕੱਤਰ ਦੇਵਜੀਤ ਸਾਇਕੀਆ ਨੇ ਬੰਗਲੁਰੂ ਦੇ ਕਪਤਾਨ ਰਜਤ ਪਾਟੀਦਾਰ ਨੂੰ IPL 2026 ਦਾ ਖਿਤਾਬ ਪ੍ਰਦਾਨ ਕੀਤਾ। ਰਾਜਸਥਾਨ ਰਾਇਲਸ ਦੇ ਖਿਡਾਰੀ ਵੈਭਵ ਸੂਰਿਆਵੰਸ਼ੀ ਨੂੰ ਪਲੇਅਰ ਆਫ ਦਾ ਸੀਰੀਜ਼ ਚੁਣਿਆ ਗਿਆ। ਸੂਰਿਆਵੰਸ਼ੀ ਨੇ 776 ਦੌੜਾਂ ਬਣਾ ਕੇ ਔਰੇਂਜ ਕੈਪ ਵੀ ਜਿੱਤੀ ਅਤੇ 15 ਸਾਲ ਦੀ ਉਮਰ ਵਿਚ ਔਰੇਂਜ ਕੈਪ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ। ਕਗੀਸੋ ਰਬਾਡਾ ਨੇ 29 ਵਿਕਟਾਂ ਲੈ ਕੇ ਪਰਪਲ ਕੈਪ ਹਾਸਲ ਕੀਤੀ ਹੈ। ਮੁਹੰਮਦ ਸਿਰਾਜ ਨੂੰ ਸੀਜ਼ਨ ਵਿਚ ਸਭ ਤੋਂ ਵੱਧ ਡੌਟ ਗੇਂਦਾਂ ਸੁੱਟਣ ਦਾ ਪੁਰਸਕਾਰ ਮਿਲਿਆ। ਉਸਨੇ 172 ਅਜਿਹੀਆਂ ਗੇਂਦਾਂ ਸੁੱਟੀਆਂ ਜਿਸ 'ਤੇ ਕੋਈ ਵੀ ਦੌੜ ਨਹੀਂ ਬਣੀ। ਸਾਈ ਸੁਦਰਸ਼ਨ ਨੂੰ ਸੀਜ਼ਨ ਵਿਚ ਸਭ ਤੋਂ ਵੱਧ ਚੌਕੇ ਲਾਉਣ ਦਾ ਪੁਰਸਕਾਰ ਦਿੱਤਾ ਗਿਆ। ਉਸਨੇ 75 ਚੌਕੇ ਲਾਏ। ਭਾਰਤ ਦੇ ਮੋਗਲੀ ਵੈਂਕਟ ਰਾਮ ਨੇ ਹਾਂਗਕਾਂਗ ਵਿਚ ਏਸ਼ੀਅਨ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 800 ਮੀਟਰ ਦੌੜ ਵਿਚ ਸੋਨੇ ਦਾ ਤਮਗਾ ਜਿੱਤਿਆ। ਇਸ ਸਾਲ ਦੇ ਮੁਕਾਬਲੇ ਵਿਚ ਇਹ ਭਾਰਤ ਦਾ ਪਹਿਲਾ ਸੋਨੇ ਦਾ ਤਮਗਾ ਹੈ। ਭਾਰਤੀ ਅਥਲੀਟਾਂ ਨੇ ਰਿਲੇਅ ਮੁਕਾਬਲਿਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭੂਮਿਕਾ, ਤਾਹਰਾ, ਸਹਿਨੂਰ ਅਤੇ ਨੀਰੂ ਦੀ ਮਹਿਲਾ ਟੀਮ ਨੇ 4x400 ਮੀਟਰ ਵਿਚ ਸੋਨੇ ਦਾ ਤਮਗਾ ਜਿੱਤਿਆ ਹੈ। ਕਾਜਲ, ਭਾਵਨਾ, ਆਰਤੀ ਅਤੇ ਨਿਪਮ ਦੀ ਮਹਿਲਾ ਟੀਮ ਨੇ 4x100 ਮੀਟਰ ਵਿਚ 45.05 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ। ਭਾਰਤੀ ਮਹਿਲਾ ਪਹਿਲਵਾਨਾਂ ਨੇ ਵੀਅਤਨਾਮ ਦੇ ਦਾਨਾ

0: ਵਿੱਚ ਅੰਡਰ 17 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 2, ਚਾਂਦੀ ਦੇ 3 ਅਤੇ 5 ਕਾਂਸੀ ਦੇ ਤਮਗਿਆਂ ਸਮੇਤ ਕੁੱਲ 10 ਤਮਗੇ ਜਿੱਤੇ ਨੇ। 44 ਕਿਲੋਗ੍ਰਾਮ ਵਰਗ ਵਿੱਚ ਦੀਕਸ਼ਾ ਅਤੇ 73 ਕਿਲੋਗ੍ਰਾਮ ਵਰਗ ਵਿੱਚ ਗਰਿਮਾ ਨੇ ਫਾਈਨਲ ਵਿੱਚ ਪ੍ਰਭਾਵਸ਼ਾਲੀ ਜਿੱਤਾਂ ਨਾਲ ਸੋਨੇ ਦੇ ਤਮਗੇ ਹਾਸਲ ਕੀਤੇ ਅਤੇ 49 ਕਿਲੋਗ੍ਰਾਮ ਵਰਗ ਵਿੱਚ ਨਿਕਿਤਾ, 65 ਕਿਲੋਗ੍ਰਾਮ ਵਰਗ ਵਿੱਚ ਅੰਤਰਾ ਅਤੇ 69 ਕਿਲੋਗ੍ਰਾਮ ਵਰਗ ਵਿੱਚ ਤਾਨੀਆ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਂਗ ਥਾਈ ਨਾਲ ਗੱਲਬਾਤ ਕਰਨਗੇ। ਕੇਂਦਰ ਖਾਦਾਂ ਦੀ ਸੰਤੁਲਿਤ ਅਤੇ ਸਹੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਤੋਂ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰੇਗਾ। 10 ਰਾਜਾਂ ਵਿੱਚ 24 ਰਾਜ ਸਭਾ ਸੀਟਾਂ ਲਈ ਚੋਣਾਂ ਸਬੰਧੀ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਜਾਏਗਾ। ਪ੍ਰਸਿੱਧ ਗਾਇਕਾ ਸੁਮਨ ਕਲਿਆਣਪੁਰ ਦਾ ਕੱਲ੍ਹ ਮੁੰਬਈ ਵਿੱਚ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਤੇ ਕ੍ਰਿਕਟ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ IPL 2026 ਦਾ ਖਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 8:40 ਤੇ 11 ਸਕਿੰਟ ਦਾ। ਤੁਹਾਨੂੰ ਪੇਸ਼ ਹੈ ਪ੍ਰੋਗਰਾਮ ਸਾਥੀਓ ਮਹਿਕ ਪੰਜਾਬ ਦੀ। ਅੱਜ ਪ੍ਰੋਗਰਾਮ ਮਹਿਕ ਪੰਜਾਬ ਦੀ ਦੌਰਾਨ ਤੁਸੀਂ ਸੁਣੋਗੇ ਲੋਕ ਗੀਤ।

ਸਮਾਂ 7:53 ਦਾ ਜੀ। ਆਕਾਸ਼ਵਾਣੀ FM ਬਠਿੰਡਾ ਤੇ ਚੱਲ ਰਿਹਾ ਸਾਥੀ ਪ੍ਰੋਗਰਾਮ ਮਹਿਕ ਪੰਜਾਬ ਦੇ ਤਹਿਤ, ਤੇ ਤੁਸੀਂ ਆਨੰਦ ਮਾਣ ਰਹੇ ਹੋ ਜੀ ਸਿਲਸਿਲਾ ਸਾਡਾ ਲੋਕ ਗੀਤ।

ਇਸ ਲੋਕ ਗੀਤ ਦੇ ਨਾਲ ਹੀ ਪ੍ਰੋਗਰਾਮ ਸਾਥੀਓ ਮਹਿਕ ਪੰਜਾਬ ਜੀ ਦਾ ਵੇਲਾ ਹੁਣ ਮੁਕਤਾ ਹੈ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ ਤੁਸੀਂ 9 ਵਜੇ ਸੁਣੋਗੇ ਪ੍ਰੋਗਰਾਮ ਚਿੱਤਰ ਲੋਕ ਅਤੇ 9:30 ਦੇ ਪ੍ਰੋਗਰਾਮ ਆਚ ਕੇ ਫਨਕਾਰ। ਸੋ ਸੁਣਦੇ ਹਾਂ ਅਗਲਾ ਪ੍ਰਸਾਰਣ ਵਿਵਿਧ ਭਾਰਤੀ ਮੁੰਬਈ ਤੋਂ ਹੁਣ ਤੋਂ ਥੋੜ੍ਹੀ ਦੇਰ ਬਾਅਦ।

ਹੁਣੇ ਤੁਸੀਂ ਸੁਣੇ ਵਿਵਤ ਭਾਰਤੀ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਕੜੀ ਮੁਤਾਬਕ ਸਮਾਂ ਜੀ 10:33 ਦਾ ਪੇਸ਼ ਹੈ ਪ੍ਰੋਗਰਾਮ ਗੀਤ ਪਿਟਾਰਾ।

ਪ੍ਰੋਗਰਾਮ ਗੀਤ ਪਿਟਾਰਾ ਸੁਣ ਰਹੇ ਤਮਾਮ ਰੇਡੀਓ ਦੋਸਤਾਂ ਨੂੰ ਤੁਹਾਡੇ ਰੇਡੀਓ ਦੋਸਤ ਆਰਜੇ ਪਵਨ ਵੱਲੋਂ ਆਦਾਬ ਨਮਸਤੇ ਸਤਿ ਸ਼੍ਰੀ ਅਕਾਲ। ਜੀ ਸਾਥੀਓ, ਅੱਜ ਪ੍ਰੋਗਰਾਮ ਦੌਰਾਨ ਤੁਹਾਡੀ ਨਜ਼ਰ ਕਰਾਂਗੇ ਪੁਰਾਣੇ ਗੈਰ ਫਿਲਮੀ ਪੰਜਾਬੀ ਗੀਤ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਰੋਤਿਆਂ ਨੂੰ ਦੱਸਦਿਆਂ ਕਿ ਸਾਡੇ ਬਹੁਤ ਹੀ ਮਕਬੂਲ ਗਾਇਕ ਕਲਾਕਾਰ ਸੁਮਨ ਕਲਿਆਣਪੁਰ, ਜੋ ਕੱਲ੍ਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਸਾਥੀ, ਉਹਨਾਂ ਨੇ 1950 ਤੋਂ 1980 ਦੇ ਦਹਾਕੇ ਵਿੱਚ ਆਪਣੇ ਸੁਰੀਲੀ ਅਤੇ ਜਾਦੂਈ ਅੰਦਾਜ਼ ਨਾਲ ਸੰਗੀਤ ਜਗਤ ਵਿੱਚ ਵੱਡਾ ਨਾਮ ਕਮਾਇਆ। ਉਹਨਾਂ ਦੀ ਆਵਾਜ਼ ਦੀ ਮਿਠਾਸ ਅਤੇ ਸੁਰ ਇੰਨੀ ਕਮਾਲ ਦੀ ਸੀ ਕਿ ਉਹਨਾਂ ਦੀ ਤੁਲਨਾ ਅਕਸਰ ਲਤਾ ਮੰਗੇਸ਼ਕਰ ਨਾਲ ਕੀਤੀ ਜਾਂਦੀ ਸੀ। ਸੁਮਨ ਕਲਿਆਣਪੁਰ, ਜਿਹਾ ਉਹਨਾਂ ਦਾ ਅਸਲੀ ਨਾਮ ਸੀ ਸੁਮਨ ਹਿਮਾੜੀ ਸੀ। ਉਹਨਾਂ ਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ 1954 ਵਿੱਚ ਫਿਲਮ ਮਾਂਘੂ ਨਾਲ ਕੀਤੀ ਸੀ। 1960 ਅਤੇ 1970 ਦਾ ਦਹਾਕਾ ਉਹਨਾਂ ਦੀ ਗਾਇਕੀ ਦਾ ਸੁਨਹਿਰੀ ਸਮਾਂ ਸੀ। ਉਹਨਾਂ ਨੇ ਹਿੰਦੀ, ਮਰਾਠੀ, ਬੰਗਾਲੀ ਅਤੇ ਪੰਜਾਬੀ ਸਮੇਤ ਕਈ ਭਾਸ਼ਾਵਾਂ ਵਿੱਚ ਤਕਰੀਬਨ 3000 ਤੋਂ ਵੱਧ ਗੀਤ ਗਾਏ। ਭਾਵੇਂ ਉਹਨਾਂ ਨੇ ਮੁੱਖ ਤੌਰ 'ਤੇ ਹਿੰਦੀ ਅਤੇ ਮਰਾਠੀ ਫਿਲਮਾਂ ਵਿੱਚ ਗਾਇਆ, ਪਰ ਉਹਨਾਂ ਨੇ ਪੰਜਾਬੀ ਭਾਸ਼ਾ ਵਿੱਚ ਵੀ ਬਹੁਤ ਹੀ ਪਿਆਰੇ ਲੋਕ ਗੀਤ ਅਤੇ ਫਿਲਮੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਪੰਜਾਬੀ ਗੀਤਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਗੀਤ ਸਨ ਜਿਨ੍ਹਾਂ ਨੇ ਅੱਜ ਵੀ ਸਾਡੇ, ਜਦੋਂ ਉਹਨਾਂ ਨੂੰ ਸੁਣਦੇ ਹਾਂ ਤਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ। ਇਹਨਾਂ ਦੇ ਵਿੱਚੋਂ ਕੁਛ ਵਿਆਹ ਦੇ ਗੀਤ ਸਨ ਜਿਨ੍ਹਾਂ ਨੂੰ ਸੁਣ ਕੇ ਅੱਜ ਵੀ ਲੱਗਦਾ ਕਿ ਉਹ ਸ਼ਾਇਦ ਉਹਨਾਂ ਦੀ ਸੁਰੀਲੀ ਆਵਾਜ਼ ਅੱਜ ਵੀ ਸਾਡੇ ਆਸ ਪਾਸ ਹੀ ਹੈ। ਸੋ ਆਕਾਸ਼ਵਾਣੀ FM ਬਠਿੰਡਾ ਦੇ ਇਸ ਮੰਚ ਤੋਂ ਮੈਂ ਸੁਮਨ ਕਲਿਆਣਪੁਰ ਦੇ ਸਾਡੇ ਇਸ ਸਦੀਵੀ ਵਿਛੋੜੇ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।

ਕਾਲੀ ਤੇਰੀ ਕੁੱਤੇ ਪਰਾਂਦਾ ਤੇਰਾ ਲਾਲੀ। ਤੁਸੀਂ ਸੁਣ ਰਹੇ ਸੀ ਇਹ ਗੀਤ ਆਸਾ ਸਿੰਘ ਮਸਤਾਨਾ ਹੋਣਾ ਦੀ ਆਵਾਜ਼ ਦੇ ਵਿੱਚ, ਗੀਤ ਰਚਨਾ ਸਾਥੀਓ ਹਰਚੰਦ ਸਿੰਘ ਪਰਵਾਨਾ ਦੀ। ਤਿਉਂ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਪਾਲੀ ਦੇਤਵਾਲੀਆ ਦੀ ਆਵਾਜ਼ ਦੇ ਵਿੱਚ।

0: आकाशवाणी दे विशेष प्रसारण संबंधी सूचना। आकाशवाणी दा समाचार सेवा प्रभाग भारत सरकार दे 12 साल पूरे होण ते मिति 1 जून 2026 तो मिति 21 जून 2026 तक प्रसारित करेगा विशेष प्रोग्राम। ए प्रोग्राम तुसी शाम 7:10 तो 7:45 तक सुन सकोगे। इस विशेष प्रसारण दे चलदिया शाम 7:30 आकाशवाणी जलंधर तो प्रसारित किते जाण वाला पंजाबी विच खबरां दा बुलेटिन हुण तुसी सुनिया करोगे शाम 7:00 तो लेके 7:10 तक। इस दे नाल ही तुहानू दस दईए प्रोग्राम शाम सुहानी दा समा मिति 1 जून तो 21 जून तक बदल के रात 7:45 तो 8:15 तक कर दिता गया अते NCERT वालों प्रायोजित प्रोग्राम उमंग हुण प्रसारित होया करेगा रात 7:15 तो लेके 9:15 तक। प्रोग्रामा दे समय विच ए सारे बदला मिति 1 जून 2026 तो लेके मिति 21 जून 2026 तक लागू होणगे। सूचना समाप्त होई।
1: ਜਦੋਂ ਜਗਮੋਹਨ ਕੌਰ ਦੀ ਮਿੱਠੀ ਆਵਾਜ਼ ਸਟੇਜਾਂ ਤੇ ਗੂੰਜਦੀ ਸੀ ਅਤੇ ਕੇਦੀਪ ਦਾ ਨਿਰਾਲਾ ਅੰਦਾਜ਼, ਹਾਸਾ ਅਤੇ ਗਾਇਕੀ ਸਰੋਤਿਆਂ ਦੇ ਦਿਲ ਜਿੱਤ ਲੈਂਦੇ ਸਨ ਅਤੇ ਜਦੋਂ ਦੋਨਾਂ ਨੇ ਮਿਲ ਕੇ ਗਾਉਣਾ ਸ਼ੁਰੂ ਕੀਤਾ ਤਾਂ ਹਰ ਮਹਿਫਿਲ ਹਰ ਅਖਾੜੇ ਵਿੱਚ ਕਮਾਲ ਹੋ ਗਿਆ। ਜਿਸ ਰੁੱਤੇ ਉਹ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਉਹ ਸੁਨਹਿਰਾ ਦੌਰ, ਉਹ ਮਿੱਠੇ ਨਗਮੇ। ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5:00 ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5:00 ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ, ਕਿਉਂਕਿ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਰੰਗੀ ਇਸ ਸੁਰੀਲੀ ਪੇਸ਼ਕਸ਼ ਨੂੰ ਮਿਸ ਨਾ ਕਰਨਾ, ਕਿਉਂਕਿ ਸੁਰ ਯਾਦਾਂ ਅਤੇ ਪੰਜਾਬੀ ਵਿਰਸੇ ਦੀ ਇਸ ਅਨਮੋਲ ਮਹਿਫਿਲ ਨਾਲ ਜੁੜਨਾ ਨਾ ਭੁੱਲਣਾ ਆਕਾਸ਼ਵਾਣੀ ਬਠਿੰਡਾ ਤੇ। ਆਓ ਫਿਰ ਜੀ ਲਈਏ ਉਹ ਸੁਨਹਿਰਾ ਅਤੇ ਸੁਹਾਨਾ ਸੰਗੀਤਿਕ ਦੌਰ ਸਿਰਫ ਆਕਾਸ਼ਵਾਣੀ ਬਠਿੰਡਾ ਤੇ। ਯਾਦਾਂ ਦੇ ਸੁਰਾਂ ਨਾਲ ਸੱਜੀਏ ਖਾਸ ਪੇਸ਼ਕਸ਼, ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਕਾਸ਼ਵਾਣੀ ਬਠਿੰਡਾ ਤੇ।
2: ਆਕਾਸ਼ਵਾਣੀ FM ਬਠਿੰਡਾ 101.1 MHz ਤੇ ਇਸ ਵੇਲੇ ਚੱਲ ਰਿਹਾ ਪ੍ਰੋਗਰਾਮ ਗੀਤ ਪਿਟਾਰਾ।

ਸੁਰਿੰਦਰ ਸ਼ਿੰਦਾ ਦੀ ਆਵਾਜ਼ 'ਤੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਦਾ ਇਹ ਗੀਤ। ਅਤੇ ਆਓ ਸੁਣਦੇ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਰੰਜਨਾ ਅਤੇ ਸਾਥੀਆਂ ਨੇ।

ਸੁਣਦੇ ਜੀ ਪ੍ਰੋਗਰਾਮ ਦਾ ਅਗਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕੁਲਦੀਪ ਮਾਣਕ ਨੇ। ਗੀਤ ਰਚਨਾ ਸਾਥੀਓ ਹਰਦੇਵ ਦਿਲਗੀਰ ਦੀ, ਅਤੇ ਗੀਤ ਨੂੰ ਸੰਗੀਤ ਨਾਲ ਸਜਾਇਆ ਕੇਸਰ ਸਿੰਘ ਨਰੂਲਾ ਨੇ।

ਦਾ ਸਮਾਚਾਰ ਸੇਵਾ ਪ੍ਰਭਾਗ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਮਿਤੀ 1 ਜੂਨ 2026 ਤੋਂ ਮਿਤੀ 21 ਜੂਨ 2026 ਤੱਕ ਪ੍ਰਸਾਰਿਤ ਕਰੇਗਾ ਵਿਸ਼ੇਸ਼ ਪ੍ਰੋਗਰਾਮ। ਇਹ ਪ੍ਰੋਗਰਾਮ ਤੁਸੀਂ ਸ਼ਾਮ 7:10 ਤੋਂ 7:45 ਤੱਕ ਸੁਣ ਸਕੋਗੇ। ਇਸ ਵਿਸ਼ੇਸ਼ ਪ੍ਰਸਾਰਣ ਦੇ ਚਲਦਿਆਂ ਸ਼ਾਮ 7:30 ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤੇ ਜਾਣ ਵਾਲਾ ਪੰਜਾਬੀ ਵਿਚ ਖਬਰਾਂ ਦਾ ਬੁਲੇਟਿਨ ਹੁਣ ਤੁਸੀਂ ਸੁਣਿਆ ਕਰੋਗੇ ਸ਼ਾਮ 7:00 ਤੋਂ ਲੈ ਕੇ 7:10 ਤੱਕ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ ਮਿਤੀ 1 ਜੂਨ ਤੋਂ 21 ਜੂਨ ਤੱਕ ਬਦਲ ਕੇ ਰਾਤ 7:45 ਤੋਂ 8:15 ਤੱਕ ਕਰ ਦਿੱਤਾ ਗਿਆ ਅਤੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ ਹੁਣ ਪ੍ਰਸਾਰਿਤ ਹੋਇਆ ਕਰੇਗਾ ਰਾਤ 8:15 ਤੋਂ ਲੈ ਕੇ 9:45 ਤੱਕ। ਪ੍ਰੋਗਰਾਮਾਂ ਦੇ ਸਮੇਂ ਵਿੱਚ ਇਹ ਸਾਰੇ ਬਦਲਾਅ ਮਿਤੀ 1 ਜੂਨ 2026 ਤੋਂ ਲੈ ਕੇ

0: ਤੋਂ ਲੈ ਕੇ 9:45 ਤੱਕ ਪ੍ਰੋਗਰਾਮਾਂ ਦੇ ਸਮੇਂ ਵਿੱਚ ਇਹ ਸਾਰੇ ਬਦਲਾਅ ਮਿਤੀ 1 ਜੂਨ 2026 ਤੋਂ ਲੈ ਕੇ ਮਿਤੀ 21 ਜੂਨ 2026 ਤੱਕ ਲਾਗੂ ਹੋਣਗੇ। ਸੂਚਨਾ ਸਮਾਪਤ ਹੋਈ।
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਸ ਦੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
2: ਤਿਆਂ ਸੁਣਦੇ ਸੁਰਿੰਦਰ ਸ਼ਿੰਦਾ ਤੇ ਸੁਰਿੰਦਰ ਸੀਮਾ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3431 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਬਿਰਿਆਨੀ ਬਹੁਤ ਸਾਰਾ ਮਰਾਠੀ ਤੜਕਾ ਲੱਗਣ ਵਾਲਾ ਹੈ ਸਿਲਸਿਲਾ ਜ਼ਾਇਕਾ ਦੇ ਵਿੱਚ ਜੋ ਕਿ ਤੁਸੀਂ ਸੁਣੋਗੇ ਮਿਤੀ 1 ਜੂਨ ਦਿਨ ਸੋਮਵਾਰ ਦੁਪਹਿਰ 1:15 ਇਸ ਪ੍ਰੋਗਰਾਮ ਦੇ ਵਿੱਚ ਮਹਾਰਾਸ਼ਟਰ ਦੇ ਪੁਣੇ ਤੋਂ ਬਠਿੰਡਾ ਆ ਕੇ ਵਸੇ ਭਾਗਯਸ਼੍ਰੀ ਜੀ ਸਾਨੂੰ ਖਾਸ ਤੌਰ ਤੇ ਮਰਾਠੀ ਅਤੇ ਸਾਊਥ ਇੰਡੀਆ ਦੇ ਵੱਖ ਵੱਖ ਪਕਵਾਨਾਂ ਬਾਰੇ ਜਾਣਕਾਰੀ ਦੇਣਗੇ ਕਿ ਕਿਵੇਂ ਅਸੀਂ ਉਹ ਆਪਣੀ ਰਸੋਈ ਦੇ ਵਿੱਚ ਖੁਦ ਬਣਾ ਕੇ ਖਾ ਸਕਦੇ ਹਾਂ। ਸੋ ਜ਼ਰੂਰ ਸੁਣਨਾ ਸਿਲਸਿਲਾ ਜ਼ਾਇਕਾ ਮਿਤੀ 1 ਜੂਨ ਦਿਨ ਸੋਮਵਾਰ ਦੁਪਹਿਰ 1:15।
1: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ 101.1 MHz ਤੇ।

ਜੀ ਹਾਂ ਸਾਥੀਓ, ਉਹਨਾਂ ਦੇ ਕੁਝ ਹੋਰ ਮਸ਼ਹੂਰ ਦੋਹੇ ਅੱਜ ਵੀ ਸਾਡੇ ਜ਼ਿਹਨ ਦੇ ਅੰਦਰ ਯਾਦ ਨੇ। ਕੁਛ ਤੋਂ ਮਜਬੂਰੀਆਂ ਰਹੀ ਹੋਗੀ, ਯੂੰ ਹੀ ਕੋਈ ਬੇਵਫਾ ਨਹੀਂ ਹੋਤਾ, ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ, ਉਜਾਲੇ ਆਪਣੀ ਯਾਦੋਂ ਕੇ ਹਮਾਰੇ ਸਾਥ ਰਹਿਣੇ ਦੋ, ਨਾ ਜਾਣੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ। ਬਾਕੀ ਦੋਸਤੋ, ਜ਼ਿੰਦਗੀ ਬਾਰੇ, ਜ਼ਿੰਦਗੀ ਦੇ ਸਫ਼ਰ ਬਾਰੇ ਵੀ ਬਸ਼ੀਰ ਸਾਹਿਬ ਨੇ ਬਹੁਤ ਕੁਛ ਲਿਖਿਆ। ਅਤੇ ਲੋਕ ਟੂਟ ਜਾਤੇ ਹੈ ਇੱਕ ਘਰ ਬਨਾਨੇ ਮੇਂ, ਲੋਕ ਟੂਟ ਜਾਤੇ ਹੈ ਇੱਕ ਘਰ ਬਨਾਨੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ। ਜੀ ਹਾਂ, ਪ੍ਰਸਿੱਧ ਗੀਤਕਾਰ ਜਵੇਦ ਅਖਤਰ ਨੇ ਬਦਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ। ਅਖਤਰ ਨੇ ਜਵੇਦ ਅਖਤਰ ਸਾਹਿਬ ਨੇ ਆਪਣੇ ਟਵਿੱਟਰ 'ਤੇ ਪੋਸਟ ਕੀਤਾ ਕਿ ਅੱਜ ਸਾਡੀ ਭਾਸ਼ਾ ਉਰਦੂ ਥੋੜ੍ਹੀ ਗਰੀਬ ਹੋ ਗਈ। ਬਸ਼ੀਰ ਬਦਰ ਇੱਕ ਸਾਥੀਓ ਬਹੁਤ ਹੀ ਸੁਰੀਲਾ ਕਵੀ ਸਾਡੇ ਇਕੱਠ ਨੂੰ ਹਮੇਸ਼ਾ ਲਈ ਛੱਡ ਗਿਆ। ਇਹ ਕਵੀ ਅਤੇ ਉਸਦੀ ਕਵਿਤਾ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਜ਼ਿੰਦਾ ਰਹੇਗੀ। 15 ਫਰਵਰੀ 1935 ਨੂੰ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ ਜਨਮੇ ਬਦਰ ਉਰਦੂ ਭਾਸ਼ਾ ਵਿੱਚ ਆਪਣੀ ਮਹਾਰਤ ਲਈ ਮਸ਼ਹੂਰ ਸਨ, ਖਾਸ ਕਰਕੇ ਸਾਥੀਓ ਗਜ਼ਲਾਂ ਦੇ ਖੇਤਰ ਵਿੱਚ, ਅਤੇ ਉਹ ਫਾਰਸੀ, ਹਿੰਦੀ, ਅੰਗਰੇਜ਼ੀ ਵਿੱਚ ਵੀ ਮਹਾਰਤ ਰੱਖਦੇ ਸਨ। 69 ਗਜ਼ਲਾਂ ਦਾ ਇੱਕ ਪੁਰਸਕਾਰ ਜੇਤੂ ਸੰਗ੍ਰਹਿ ਆਸ ਬਦਰ ਦੀ ਕਾਵਿ ਰਚਨਾ ਵਿੱਚ ਇੱਕ ਤਾਜ ਦਾ ਗਹਿਣਾ ਮੰਨਿਆ ਜਾਂਦਾ ਹੈ। ਸੋ ਅੱਜ ਆਕਾਸ਼ਵਾਣੀ FM ਬਠਿੰਡਾ ਦੇ ਇਸ ਮੰਚ ਤੋਂ ਅਸੀਂ ਪ੍ਰਸਿੱਧ ਕਵੀ ਬਸ਼ੀਰ ਬਦਰਹਰਾ ਨੂੰ ਸ਼ਰਧਾਂਜਲੀ ਦਿੰਦੇ ਹਾਂ।

ਸਮਾਂ ਸਾਥੀਓ 10:55 ਤੇ 1 ਸਕਿੰਟ ਤੇ ਜੀ ਆਕਾਸ਼ਵਾਣੀ FM ਬਠਿੰਡਾ ਚੱਲ ਰਿਹਾ ਪ੍ਰੋਗਰਾਮ ਗੀਤ ਪਿਟਾਰਾ। ਤੇ ਆਓ ਸਾਥੀਓ ਹੁਣ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਸੁਣਦੇ ਹਾਂ ਜਸਬੀਰ ਜੱਸੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਇਹ ਗੀਤ।

ਆ ਰਿਹਾ 1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 30 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਅਮਰਜੀਤ ਮਾਨ ਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

0: ਜਦੋਂ ਜਗਮੋਹਨ ਕੌਰ ਦੀ ਮਿੱਠੀ ਆਵਾਜ਼ ਸਟੇਜਾਂ ਤੇ ਗੂੰਜਦੀ ਸੀ ਅਤੇ ਕੇਦੀਪ ਦਾ ਨਿਰਾਲਾ ਅੰਦਾਜ਼, ਹਾਸਾ ਅਤੇ ਗਾਇਕੀ ਸਰੋਤਿਆਂ ਦੇ ਦਿਲ ਜਿੱਤ ਲੈਂਦੇ ਸਨ ਅਤੇ ਜਦੋਂ ਦੋਨਾਂ ਨੇ ਮਿਲ ਕੇ ਗਾਉਣਾ ਸ਼ੁਰੂ ਕੀਤਾ ਤਾਂ ਹਰ ਮਹਿਫਿਲ ਹਰ ਅਖਾੜੇ ਵਿੱਚ ਕਮਾਲ ਹੋ ਗਿਆ। ਜਿਸ ਰੋਤੇ ਉਹ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਉਹ ਸੁਨਹਿਰਾ ਦੌਰ, ਉਹ ਮਿੱਠੇ ਨਗਮੇ। ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ, ਕਿਉਂਕਿ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਰੰਗੀ ਇਸ ਸੁਰੀਲੀ ਪੇਸ਼ਕਸ਼ ਨੂੰ ਮਿਸ ਨਾ ਕਰਨਾ, ਕਿਉਂਕਿ ਸੁਰ ਯਾਦਾਂ ਅਤੇ ਪੰਜਾਬੀ ਵਿਰਸੇ ਦੀ ਇਸ ਅਨਮੋਲ ਮਹਿਫਿਲ ਨਾਲ ਜੁੜਨਾ ਨਾ ਭੁੱਲਣਾ। ਆਕਾਸ਼ਵਾਣੀ ਬਠਿੰਡਾ ਤੇ ਆਓ ਫਿਰ ਜੀ ਲਈਏ ਉਹ ਸੁਨਹਿਰਾ ਅਤੇ ਸੁਹਾਨਾ ਸੰਗੀਤਿਕ ਦੌਰ ਸਿਰਫ ਆਕਾਸ਼ਵਾਣੀ ਬਠਿੰਡਾ ਤੇ। ਯਾਦਾਂ ਦੇ ਸੁਰਾਂ ਨਾਲ ਸੱਜੀਏ ਖਾਸ ਪੇਸ਼ਕਸ਼, ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਕਾਸ਼ਵਾਣੀ ਬਠਿੰਡਾ ਤੇ।
1: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-22-43-31 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 12:30 ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ

ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹਾਂ ਮੈਂ ਅਮਰਜੀਤ ਮਾਨ ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਸਿਹਤ ਸੰਭਾਲ, ਵਿਸ਼ਾ ਹੋਵੇਗਾ ਔਰਤਾਂ ਦੀਆਂ ਬਿਮਾਰੀਆਂ ਅਤੇ ਬੇਔਲਾਦ ਜੋੜਿਆਂ ਲਈ ਔਲਾਦ ਪ੍ਰਾਪਤ ਕਰਨ ਦੇ ਇਲਾਜ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਡਾਕਟਰ ਮੋਨਿਕਾ ਗੁਪਤਾ ਅਤੇ ਇਹਨਾਂ ਨਾਲ ਮੁਲਾਕਾਤ ਕਰਨਗੇ ਮਨਦੀਪ ਰਜੌਰਾ। ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਮੁੜ ਪ੍ਰਸਾਰਿਤ ਹੈ, ਜਿਸ ਨੂੰ ਸਰੋਤੇ ਬੀਤੇ ਵੀਰਵਾਰ ਪ੍ਰੋਗਰਾਮ ਹੈਲੋ ਡਾਕਟਰ ਦੇ ਤਹਿਤ ਸੁਣ ਚੁੱਕੇ ਨੇ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਦੇ ਨਾਲ।

0: सुन सकोगे। इस विशेष प्रसारण दे चलदिया शाम 7:30 बजे आकाशवाणी जलंधर तो प्रसारित किते जान वाला पंजाबी विच खबरां दा बुलेटिन हुण तुसी सुनिया करोगे शाम 7 बजे तो लेके 7:10 बजे तक। इस दे नाल ही तुहानू दस दईए प्रोग्राम शाम सुहानी दा समा मिति 1 जून तो 21 जून तक बदल के रात 7:45 तो 8:15 बजे तक कर दिता गया अते NCERT वालों प्रायोजित प्रोग्राम उमंग हुण प्रसारित होया करेगा रात 7:15 बजे तो लेके 9:45 बजे तक। प्रोग्रामा दे समय विच ए सारे बदला मिति 1 जून 2026 तो लेके मिति 21 जून 2026 तक लागू होणगे। सूचना समाप्त होई।
1: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ। ਮੈਂ ਹਾਂ ਮਨਦੀਪ ਰਜੌਰਾ। ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਰੱਖਿਆ ਹੈ ਅਸੀਂ ਔਰਤਾਂ ਦੀਆਂ ਬਿਮਾਰੀਆਂ, ਕਾਰਨ, ਲੱਛਣ ਅਤੇ ਇਲਾਜ। ਇਹਨਾਂ ਸਾਰਿਆਂ ਦੇ ਉੱਤੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਮੋਨਿਕਾ ਗੁਪਤਾ, ਜੋ ਕਿ ਸ਼ਹਿਰ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, MS ਗਾਇਨੀਕੋਲੋਜਿਸਟ ਨੇ। ਔਰ ਡਾਕਟਰ ਸਾਹਿਬ ਦੀ ਅਸੀਂ ਪੜ੍ਹਾਈ ਦੀ ਗੱਲ ਕਰੀਏ ਤਾਂ ਇਹਨਾਂ ਨੇ ਪੁਣੇ ਤੋਂ ਆਪਣੀ MS ਦੀ ਡਿਗਰੀ ਹਾਸਲ ਕੀਤੀ ਹੈ ਅਤੇ MBBS ਦੀ ਡਿਗਰੀ ਇਹਨਾਂ ਨੇ ਮੁੰਬਈ ਤੋਂ ਹਾਸਲ ਕੀਤੀ ਹੈ। 20 ਸਾਲਾਂ ਦਾ ਅੱਛਾ ਖਾਸਾ ਤਜਰਬਾ ਲੈ ਕੇ ਇਸ ਖਿੱਤੇ ਦੇ ਵਿੱਚ ਇਹ ਮਾਲਵਾ ਖਿੱਤੇ 'ਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਫਰਟੀਲਿਟੀ ਐਕਸਪਰਟ ਨੇ, ਜਨਨ ਜੋ ਪ੍ਰਕਿਰਿਆ ਹੈ ਉਸ ਦੇ ਮਾਹਰ ਨੇ। ਤਾਂ ਅੱਜ ਇਹਨਾਂ ਦੇ ਨਾਲ ਗੱਲਬਾਤ ਇਸ ਵਿਸ਼ੇ ਦੇ ਉੱਤੇ ਵੀ ਰਹੇਗੀ ਕਿ ਔਰਤਾਂ ਨੂੰ ਕੰਸੀਵ ਕਰਨ ਦੇ ਵਿੱਚ, ਗਰਭਧਾਰਨ ਕਰਨ ਦੇ ਵਿੱਚ ਜੋ ਦਿੱਕਤ ਆਉਂਦੀ ਹੈ, ਨਾ ਸਿਰਫ ਔਰਤਾਂ ਨੂੰ ਬਲਕਿ ਕਪਲ ਦੇ ਰੂਪ ਦੇ ਵਿੱਚ ਇੱਕ ਜੋੜੇ ਨੂੰ ਜੋ ਦਿੱਕਤ ਆਉਂਦੀ ਹੈ, ਉਹ ਗੱਲਾਂ ਵੀ ਅਸੀਂ ਡਾਕਟਰ ਸਾਹਿਬ ਨਾਲ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਥੈਂਕ ਯੂ ਸੋ ਮਚ।
1: ਡਾਕਟਰ ਸਾਹਿਬ, ਔਰਤ ਨੂੰ ਵਰਦਾਨ ਮਿਲਿਆ ਹੈ ਕਿ ਉਹ ਇੱਕ ਨਵੀਂ ਜ਼ਿੰਦਗੀ ਦੁਨੀਆ ਤੇ ਲਿਆ ਸਕਦੀ ਹੈ, ਤੇ ਅਜਿਹੇ 'ਚ ਮਰਦ ਦਾ ਉਸ ਦੇ ਨਾਲ ਹੋਣਾ ਕੁਦਰਤੀ ਪ੍ਰਕਿਰਿਆ ਹੈ। ਇਹ ਇੱਕ ਜੋੜਾ ਜਿਹੜਾ ਹੈ ਨਵੀਂ ਲਾਈਫ ਨੂੰ ਦੁਨੀਆ ਤੇ ਲਿਆ ਕੇ ਤੇ ਦੁਨੀਆ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ, ਉਹ ਲਾਈਫ ਜਿਹੜੀ ਹੈ ਆਪਣਾ ਕੰਮ ਕਰਦੀ ਹੈ ਦੁਨੀਆ ਦੇ ਵਿੱਚ। ਪਰ ਇਸ ਪ੍ਰਕਿਰਿਆ ਦੇ ਵਿੱਚ ਕਈ ਵਾਰ ਦਿੱਕਤ ਆ ਜਾਂਦੀ ਹੈ। ਇੱਕ ਕਪਲ ਜਿਹੜਾ ਕਿ ਬੱਚਾ ਚਾਹ ਰਿਹਾ ਹੁੰਦਾ ਹੈ, ਉਹ ਕਾਫੀ ਸਾਲਾਂ ਤੱਕ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੇ ਆ, ਬਹੁਤ ਸਾਰਾ ਇਲਾਜ ਜਿਹੜਾ ਹੈ ਉਹ ਲੈਂਦੇ ਆ, ਉਹਨਾਂ ਨੂੰ ਇਹ ਸੁਭਾਗ ਪ੍ਰਾਪਤ ਨਹੀਂ ਹੁੰਦਾ। ਇਹਦੇ ਕੀ ਕਾਰਨ ਹੋ ਸਕਦੇ ਨੇ ਡਾਕਟਰ ਸਾਹਿਬ, ਤੇ ਇਹ ਪ੍ਰਕਿਰਿਆ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਪ੍ਰਕਿਰਿਆ ਹੈ? ਅੱਗੇ ਚੱਲ ਕੇ ਇਸ ਦਾ ਜੇਕਰ ਅਸੀਂ ਇਲਾਜ ਹਾਸਲ ਕਰਨਾ ਚਾਹੁੰਦੇ ਹਾਂ ਤਾਂ ਉਹਦੇ 'ਚ ਉਹ ਕੀ ਕੀ ਕਰ ਸਕਦੇ ਨੇ, ਆਪਸ਼ਨਸ ਕੀ ਹੈ ਫਿਰ ਅਜਿਹੇ ਜੋੜੇ ਕੋਲ?
2: ਹਾਂਜੀ, ਤੁਹਾਡੇ ਐਕਚੁਅਲੀ ਇੱਕ ਸਵਾਲ ਵਿੱਚ ਕਈ ਸਵਾਲ ਨੇ। ਜਿਵੇਂ ਤੁਸੀਂ ਸਟਾਰਟਿੰਗ ਵਿੱਚ ਹੀ ਕਿਹਾ ਕਿ ਜੋ ਬੱਚਾ ਹੋਣਾ ਹੈ, ਜੋ ਇੱਕ ਵਰਦਾਨ ਹੈ, ਉਹ ਇੱਕ ਕਪਲ ਨੂੰ ਮਿਲਦਾ ਹੈਗਾ। ਹਾਲਾਂਕਿ ਆਪਣਾ ਸਮਾਜ ਹਮੇਸ਼ਾ ਬਲੇਮ ਲੇਡੀ 'ਤੇ ਹੀ ਲਗਾਉਂਦਾ ਹੈ, ਬਟ ਇਹ ਬਹੁਤ ਸਮਝਣਾ ਜ਼ਰੂਰੀ ਹੈ ਕਿ ਜੋ ਹੈ ਪ੍ਰੈਗਨੈਂਸੀ ਹੈ ਉਹਦੇ ਵਿੱਚ ਜਿਹੜਾ ਸਪਰਮ ਅਤੇ ਓਵਮ, ਮਤਲਬ ਜਿਹੜਾ ਬੀਜ ਹੈ, ਹਸਬੈਂਡ ਅਤੇ ਵਾਈਫ ਦੋਨਾਂ ਦਾ ਹੀ ਚਾਹੀਦਾ ਹੈ। ਸਾਨੂੰ ਜਿਹੜੇ ਇਹਦੇ ਰੀਜ਼ਨਸ ਨੇ ਪ੍ਰੈਗਨੈਂਸੀ ਨਹੀਂ ਹੋਣ ਦੇ, ਤਾਂ ਰੀਜ਼ਨਸ ਦੋਨਾਂ ਵਿੱਚ ਹੀ ਹੁੰਦੇ ਹੈ, ਹਸਬੈਂਡ ਵਿੱਚ ਵੀ ਹੁੰਦੇ ਨੇ, ਵਾਈਫ ਵਿੱਚ ਵੀ ਹੁੰਦੇ ਨੇ। ਅਸੀਂ ਦੇਖਿਆ ਵੀ 40% ਰੀਜ਼ਨਸ ਹੁੰਦੇ ਵੀ ਹਸਬੈਂਡ ਦੇ ਵਿੱਚ ਪ੍ਰੋਬਲਮ ਹੈ, ਮਤਲਬ ਉਹਨਾਂ ਦੀ ਸਪਰਮ ਦੀ ਕੁਆਲਿਟੀ ਅੱਛੀ ਨਹੀਂ, ਉਹਨਾਂ ਦਾ ਕਾਊਂਟ ਪੂਅਰ ਹੈ, ਹੈ ਨਾ, ਉਹ ਦਿੱਕਤ ਆ ਰਹੀ ਹੈ, ਜਾਂ ਫਿਰ ਹਸਬੈਂਡ ਨੂੰ ਰਿਲੇਸ਼ਨ ਰੱਖਣ 'ਚ ਦਿੱਕਤ ਆ ਰਹੀ ਹੈ, ਜਿਸ ਦਾ ਬਹੁਤ ਵੱਡਾ ਨਸ਼ਾ ਰੀਜ਼ਨ ਹੈ ਅੱਜ ਕੱਲ੍ਹ ਨਸ਼ਾ, ਹੈ ਨਾ, ਉਹ ਬਹੁਤ ਹੀ ਵੱਡਾ ਰੀਜ਼ਨ ਹੈ। ਦੂਜੀ ਗੱਲ ਹੈ ਹੁਣ ਜਿਵੇਂ ਲੇਡੀ ਹੈ, ਉਹਦੇ ਵਿੱਚ ਪ੍ਰੋਬਲਮ ਆ ਸਕਦੀ, ਉਹ ਵੀ 40% ਕੇਸਿਸ ਵਿੱਚ ਲੇਡੀ 'ਚ ਪ੍ਰੋਬਲਮਸ ਹੋ ਸਕਦੀਆਂ। ਉਹਦੇ 'ਚ ਰੀਜ਼ਨਸ ਕੀ ਹੈ? ਐਗ ਨਹੀਂ ਬਣ ਰਿਹਾ ਉਹਨਾਂ ਦਾ, ਜਾਂ ਉਹਨਾਂ ਦੀ ਟਿਊਬਸ ਵਿੱਚ ਪ੍ਰੋਬਲਮ ਹੈ ਰਹੀ ਹੈ, ਜਾਂ ਫਿਰ ਜਿਹੜੀ ਉਹਦੀ ਯੂਟਰਸ ਹੈ, ਬੱਚੇਦਾਨੀ ਹੈ, ਉਹਦੇ 'ਚ ਕੋਈ ਪ੍ਰੋਬਲਮ ਹੈਗੀ ਹੈ, ਤਾਂ ਫਿਰ ਇਹ ਫੈਕਟਰਸ ਹੋ ਜਾਂਦੇ ਆ ਲੇਡੀ ਵਿੱਚ। ਤੀਸਰਾ ਫੈਕਟਰ ਕੀ ਹੁੰਦਾ ਹੈ ਕਿ ਕੁਛ ਕਮੀਆਂ ਹਸਬੈਂਡ ਵਿੱਚ ਹੁੰਦੀਆਂ ਨੇ ਤੇ ਕੁਛ ਕਮੀਆਂ ਲੇਡੀ ਵਿੱਚ ਹੁੰਦੀਆਂ ਨੇ। ਜਦੋਂ ਇਹ ਦੋਨੋਂ ਕੰਬਾਈਨ ਹੋ ਜਾਂਦੇ, ਫਿਰ ਉਹ ਦੋਨਾਂ ਦੇ ਐਜ਼ ਅ ਕਪਲ ਪ੍ਰੈਗਨੈਂਸੀ ਹੋਣ 'ਚ ਦਿੱਕਤ ਆ ਜਾਂਦੀ ਹੈ। ਚੌਥੇ ਕਪਲ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਹੈਗੇ, 10% ਕਪਲ ਜਿਹਦੇ ਵਿੱਚ ਸਾਨੂੰ ਕੋਈ ਰੀਜ਼ਨ ਨਹੀਂ ਮਿਲਦਾ। ਇਟ ਮੀਨਸ ਕਿ ਲੇਡੀ ਦਾ ਐਗ ਪ੍ਰੋਪਰ ਬਣ ਰਿਹਾ, ਉਹਦੀ ਟਿਊਬਸ ਨੋਰਮਲ ਨੇ, ਬੱਚੇਦਾਨੀ ਵੀ ਨੋਰਮਲ ਹੈਗੀ ਹੈ, ਪੀਰੀਅਡਸ ਉਹਨੂੰ ਨੋਰਮਲ ਆ ਰਹੇ, ਜੋ ਹਸਬੈਂਡ ਹੈ ਉਹਦਾ ਸਪਰਮ ਕਾਊਂਟ ਠੀਕ ਹੈ, ਉਹਨੂੰ ਰਿਲੇਸ਼ਨ ਰੱਖਣ 'ਚ ਕੋਈ ਦਿੱਕਤ ਨਹੀਂ, ਫਿਰ ਵੀ ਪ੍ਰੈਗਨੈਂਸੀ ਨਹੀਂ ਹੋ ਰਹੀ। ਤਾਂ 10% ਕਪਲਸ ਹੈ, ਇਹ ਇਸ ਤਰ੍ਹਾਂ ਦੀ ਪਾਪੂਲੇਸ਼ਨ ਨਹੀਂ, ਆਪਾਂ ਕਹੀਏ ਵੀ ਮਤਲਬ ਉਹ ਸਾਡੇ ਕੋਲ ਡੇਲੀ OPD ਜਾਂਦੇ ਆ, ਤਾਂ ਉਹਨਾਂ ਦੇ ਵਿੱਚ ਵੀ ਸਾਨੂੰ ਟ੍ਰੀਟਮੈਂਟ ਦੇਣਾ ਪੈਂਦਾ। ਤੋ ਵੀ ਹੈਵ ਟੂ ਸੀ ਕਿ ਕਿੰਨੀ ਦੇਰ ਤੋਂ ਵਿਵਾਹਿਤ ਜੋੜਾ ਮੈਰਿਡ ਹੈ, 1 ਸਾਲ ਹੋਇਆ, ਕਿੰਨੀ ਦੇਰ ਤੋਂ ਉਹਨਾਂ ਨੇ ਕੰਟਰਾਸੈਪਸ਼ਨ, ਮਤਲਬ ਪ੍ਰੈਗਨੈਂਸੀ ਨਹੀਂ ਹੋਣ ਲਈ ਉਹਨਾਂ ਨੇ ਕੋਈ ਉਪਾਅ ਵਰਤਿਆ ਹੈ, ਨਹੀਂ ਵਰਤਿਆ, ਕਿਉਂਕਿ ਰੀਜ਼ਨਸ ਡਿਪੈਂਡ ਔਨ ਦੈਟ। ਕਈ ਵਾਰੀ ਹੁੰਦਾ ਹੈ ਕਿ ਜਿਹੜਾ ਕਪਲ ਹੈ ਆਪਣੇ ਪੇਰੈਂਟਸ ਨਾਲ ਆ ਰਿਹਾ, ਆਪਣੇ ਇਨਲੋਜ਼ ਨਾਲ ਆ ਰਿਹਾ, ਬਹੁਤ ਵਾਰ ਹੁੰਦਾ ਕਿ ਪੇਰੈਂਟ ਬਾਅਦ 'ਚ ਸਾਨੂੰ ਕਪਲ ਦੱਸਦੇ ਵੀ ਅਸੀਂ ਤਾਂ ਹਜੇ ਪ੍ਰੈਗਨੈਂਸੀ 'ਤੇ ਚਾਹਵਾਨ ਹੀ ਨਹੀਂ, ਸਾਡੇ ਪੇਰੈਂਟ ਸਾਡੇ ਮਗਰ ਪਏ ਹੋਏ ਆ। ਤਾਂ ਇਹ ਵੀ ਇੱਕ ਬਹੁਤ ਬੜਾ ਫੈਕਟਰ ਹੈ। ਮੇਰੇ ਕੋਲ ਮਤਲਬ ਪੜ੍ਹੇ ਲਿਖੇ ਕਪਲਸ ਆਉਂਦੇ ਨੇ ਜਿਹੜੇ ਕਰੀਅਰ ਓਰੀਐਂਟਡ ਨੇ, ਉਹ ਕਹਿੰਦੇ ਵੀ ਅਸੀਂ ਹਜੇ ਪ੍ਰੈਗਨੈਂਸੀ ਨਹੀਂ ਲੈਣੀ। ਬਟ ਥੋੜਾ ਜਿਹਾ ਕਿਤੇ ਪੇਰੈਂਟਸ ਵੀ ਗਲਤ ਨਹੀਂ, ਕਿਉਂਕਿ ਇੱਕ ਬਾਇਓਲੋਜੀਕਲ ਕਲੋਕ ਹੁੰਦਾ, ਕਰੀਅਰ ਵੀ ਇੱਕ ਜ਼ਰੂਰੀ ਚੀਜ਼ ਹੈ। ਦੇਖੋ, ਤੁਸੀਂ ਫਾਈਨੈਂਸ਼ਲੀ ਨਹੀਂ ਇੰਡੀਪੈਂਡੈਂਟ, ਤੁਸੀਂ ਬੱਚੇ ਨੂੰ ਪਾਲਣਾ ਵੀ ਇੱਕ ਬਹੁਤ ਵੱਡੀ ਗੱਲ ਹੈ, ਇਟ ਇਜ਼ ਅ ਲਗਜ਼ਰੀ। ਬੱਚਾ ਹੋਣਾ ਸੋਸਾਇਟੀ ਵਿੱਚ ਜ਼ਰੂਰੀ ਹੈ, ਬਟ

0: ਤੁਸੀਂ ਐਜ਼ ਅ ਕਪਲ ਜੇ ਤੁਸੀਂ ਦੇਖੋ ਹਰ ਇੱਕ ਕਪਲ ਸਮਝਦਾ ਵੀ ਇੱਕ ਹੋਣਾ ਲਗਜ਼ਰੀ ਹੈ, ਉਹਦੇ ਵੀ ਆ ਖਰਚੇ ਨੇ, ਉਹਨੂੰ ਪਾਲਣਾ, ਉਹਨੂੰ ਰਿਸਪੋਂਸੀਬਿਲਿਟੀ, ਹੋ ਸਕਦਾ ਪੈਸਾ ਤੁਹਾਡੇ ਕੋਲ ਹੋਵੇ, ਤੁਹਾਡੇ ਕੋਲ ਟਾਈਮ ਨਹੀਂ ਹੈ, ਹਨਾ, ਤਾਂ ਲਗਜ਼ਰੀ ਨੂੰ ਜੇ ਤੁਸੀਂ ਚਾਹੁੰਦੇ ਹੋ ਉਹਦੇ ਵਾਸਤੇ ਤੁਸੀਂ ਟਾਈਮ ਕਰ ਰਹੇ ਹੋ, ਬਟ ਤੁਸੀਂ ਇਹ ਵੀ ਦੇਖਣਾ ਵੀ ਤੁਹਾਡਾ ਇੱਕ ਬਾਇਓਲੋਜੀਕਲ ਕਲੋਕ ਵੀ ਹੈ ਜਿਹਨੂੰ ਦੇਖਦੇ ਹੋਏ ਤੁਸੀਂ ਆਪਣੀ ਕਰੀਅਰ ਤੇ ਪ੍ਰੈਗਨੈਂਸੀ ਤੇ ਫੈਮਿਲੀ, ਜਿਵੇਂ ਕੁਛ ਕਪਲਸ ਨੇ ਉਹ ਕਹਿੰਦੇ ਅਸੀਂ ਇੱਕ ਬੱਚਾ ਚਾਹੁੰਦੇ ਹਾਂ, ਕੁਛ ਕਹਿੰਦੇ ਅਸੀਂ ਦੋ ਚਾਹੁੰਦੇ ਹਾਂ, ਕੁਛ ਪਹਿਲਾਂ ਇੱਕ ਕਹਿੰਦੇ, ਬਾਅਦ ਚ 7-8 ਸਾਲ ਸ਼ਾਦੀ ਤੋਂ ਬਾਅਦ ਉਹਨਾਂ ਨੂੰ ਰਿਲਾਈਜ਼ ਹੁੰਦਾ ਨਹੀਂ ਅਸੀਂ ਤਾਂ ਦੂਜਾ ਵੀ ਚਾਹੁੰਦੇ ਹਾਂ ਜਦੋਂ ਉਹਨਾਂ ਨੂੰ ਬੱਚਾ ਚਾਹੁੰਦਾ। ਤਾਂ ਟ੍ਰੀਟਮੈਂਟ ਵਿਲ ਡਿਪੈਂਡ ਕਿਸ ਸਟੇਜ ਤੇ ਪ੍ਰੋਬਲਮ ਹੈ, ਲੇਡੀ ਵਿੱਚ ਹੈ, ਹਸਬੈਂਡ ਵਿੱਚ ਹੈ, ਦੋਨਾਂ ਵਿੱਚ ਹੈ, ਜਾਂ ਫਿਰ ਕੋਈ ਹੋਰ ਫੈਕਟਰਸ ਨੇ ਜਿਸ ਕਰਕੇ ਪ੍ਰੈਗਨੈਂਸੀ ਨਹੀਂ ਹੋ ਰਹੀ। ਕਦੇ ਕਦੇ ਇਹ ਵੀ ਹੁੰਦਾ ਵੀ ਕਪਲ ਇਜ਼ ਨੋਟ ਹੈਪੀ, ਜਿਵੇਂ ਹਸਬੈਂਡ ਇਜ਼ ਨੋਟ ਹੈਪੀ ਵਿਦ ਹਿਸ ਵਾਈਫ ਜਾਂ ਦ ਵਾਈਫ ਇਜ਼ ਨੋਟ ਹੈਪੀ ਵਿਦ ਦ ਹਸਬੈਂਡ, ਤਾਂ ਫਿਰ ਉੱਥੇ ਵੀ ਜ਼ਬਰਦਸਤੀ ਬੱਚਾ ਲੈਣ ਦਾ ਤਾਂ ਕੋਈ ਫਾਇਦਾ ਨਹੀਂ ਹੈ। ਮਤਲਬ ਇਹ ਗੱਲਾਂ ਵੀ ਸਮਝਣੀਆਂ ਜ਼ਰੂਰੀ ਨੇ।
1: ਜਦੋਂ ਤੱਕ ਪਰਿਵਾਰਕ ਮਾਹੌਲ ਸਹੀ ਨਹੀਂ ਹੈ ਜਾਂ ਤੁਹਾਡਾ ਜੋ ਦੰਪਤਿਆ ਰਿਸ਼ਤਾ ਹੈ ਨਾ, ਵਿਵਾਹਿਕ ਜੀਵਨ ਹੈ, ਜੇਕਰ ਉਹ ਸਹੀ ਨਹੀਂ ਹੈ ਤਾਂ ਉਸ ਦਾ ਵੀ ਸਟ੍ਰੈਸ ਦਾ ਤੁਸੀਂ ਕਹਿੰਦੇ ਹੋ ਕਿ ਕਾਰਨ ਬਣ ਜਾਂਦਾ ਹੈ। ਡਾਕਟਰ ਸਾਹਿਬ, ਅਸੀਂ ਜੋ ਬੱਚਾ ਪਲੈਨ ਕਰਨਾ ਹੈ ਤੇ ਤੁਸੀਂ ਬਾਇਓਲੋਜੀਕਲ ਕਲੋਕ ਦੀ ਹਮੇਸ਼ਾ ਗੱਲ ਕਰ ਰਹੇ ਹੋ ਇਸ ਦੇ ਵਿੱਚ, ਤੇ ਇਹ ਕਲੋਕ ਹੈ ਕੀ ਸਾਨੂੰ ਦੱਸੋ, ਕਦੋਂ ਅਸੀਂ ਵਿਆਹ ਕਰਾਉਣਾ ਹੈ ਉਸ ਕਲੋਕ ਦੇ ਮੁਤਾਬਕ, ਕਦੋਂ ਫਿਰ ਪਹਿਲਾ ਬੱਚਾ ਜਿਹੜਾ ਹੈ ਸਹੀ ਉਮਰ ਰਹੇਗੀ ਉਸਦੀ, ਕਦੋਂ ਦੂਜੇ ਬੱਚੇ ਦੀ ਸਹੀ ਉਮਰ ਰਹਿੰਦੀ ਹੈ ਲੈਣ ਦੀ, ਤੇ ਤੀਜੇ ਬੱਚੇ ਬਾਰੇ ਅੱਜ ਕੱਲ੍ਹ ਲੋਕ ਬਹੁਤ ਘੱਟ ਸੋਚਦੇ ਨੇ।
0: ਬਹੁਤ ਅੱਛੀ ਗੱਲ ਹੈ, ਪੋਪੂਲੇਸ਼ਨ ਐਕਸਪਲੋਜਨ ਨੂੰ ਦੇਖਦੇ ਹੋਏ ਤਾਂ ਆਪਾਂ ਉਹ ਗੱਲ ਹੀ ਨਹੀਂ ਕਰਨਾ ਚਾਹੁੰਦੇ। ਵਨ ਚਾਈਲਡ ਜਾਂ ਟੂ ਚਾਈਲਡ ਇਜ਼ ਅ ਵੈਰੀ ਹੈਪੀ ਫੈਮਿਲੀ। ਬਾਕੀ ਜਿਹੜਾ ਤੁਸੀਂ ਬਾਇਓਲੋਜੀਕਲ ਕਲੋਕ ਬਾਰੇ ਕਹਿ ਰਹੇ ਹੋ, ਤਾਂ ਦੇਖੋ ਆਪਾਂ ਸਭ ਨੂੰ ਪਤਾ ਹੈ ਲੀਗਲ ਏਜ ਇੰਡੀਆ ਵਿੱਚ 18 ਸਾਲ ਹੈ ਲੜਕੀ ਲਈ, ਠੀਕ ਹੈ। ਤਾਂ ਉਹ ਲੀਗਲ ਏਜ ਵਿੱਚ ਹਜੇ ਵੀ ਇਹ ਹੈ ਕਿ 21 ਈਅਰਸ ਦੀ ਏਜ ਤੱਕ ਜੋ ਵੀ ਹੈ ਲੇਡੀ ਦੀ ਬੋਡੀ, ਬੇਬੀ ਨੂੰ ਰੀਪ੍ਰੋਡਿਊਸ ਕਰਕੇ ਉਹਨੂੰ ਪੈਦਾ ਕਰਨ ਲਈ, ਬਰਥ ਦੇਣ ਲਈ, ਹਜੇ ਵੀ ਉਹਦਾ ਸਰੀਰ ਨਹੀਂ ਤਿਆਰ ਹੁੰਦਾ। ਤੋ ਐਟਲੀਸਟ ਟਿਲ 21 ਈਅਰਸ ਏਜ ਸ਼ੀ ਸ਼ੁੱਡ ਵੇਟ, ਫਸਟ ਜਿਹੜਾ ਆਪਾਂ ਲੋਐਸਟ ਲਿਮਿਟ ਜੋ ਅਸੀਂ ਕਹਿੰਦੇ ਹਾਂ। ਦੂਸਰਾ ਜਿਹੜਾ ਹੈ, ਇਹ ਨੈਚੁਰਲ ਹੈ ਕਿ ਜਿਹੜੇ ਲੇਡੀ ਦੇ ਐਗ ਹੈ ਵਿਦ ਟਾਈਮ ਉਹਨਾਂ ਨੇ ਘੱਟਦੇ ਜਾਣਾ, ਜਿਹੜਾ ਉਹਦਾ ਪੂਲ ਹੁੰਦਾ ਹੈਗਾ ਉਹ ਵਿਦ ਟਾਈਮ ਘੱਟਦਾ ਜਾਂਦਾ। ਤਾਂ ਉਹ ਅਸੀਂ ਕਹਿੰਦੇ ਹਾਂ ਵੀ 35 ਦੀ ਏਜ ਤੱਕ ਤਾਂ ਜਾ ਕੇ ਬਹੁਤ ਹੀ ਘੱਟ ਜਾਂਦਾ। ਇਹਦਾ ਮਤਲਬ ਇਹ ਨਹੀਂ ਹੈ ਕਿ 40 ਤੋਂ ਬਾਅਦ ਕਿਸੇ ਨੂੰ ਪ੍ਰੈਗਨੈਂਸੀ ਨਹੀਂ ਹੁੰਦੀ, 42 ਤੋਂ ਬਾਅਦ ਨਹੀਂ ਹੁੰਦੀ, ਜਾਂ ਕਈ ਪੇਸ਼ੈਂਟ ਸਾਡੇ ਕੋਲ 45 ਦੀ ਏਜ ਵਿੱਚ ਵੀ ਆਏ ਜਿਨ੍ਹਾਂ ਦੀ ਪ੍ਰੈਗਨੈਂਸੀ ਹੋਈ ਹੈ। ਬਟ ਜੋ ਇਨ ਜਨਰਲ ਆਪਾਂ ਦੇਖਦੇ ਹਾਂ ਕਿ ਜਿਹੜਾ ਤੁਹਾਡਾ ਬਾਇਓਲੋਜੀਕਲ ਕਲੋਕ ਹੈ 21-35, ਦੈਟ ਇਜ਼ ਦਾ ਬੈਸਟ ਏਜ ਜੇ ਤੁਸੀਂ ਪ੍ਰੈਗਨੈਂਸੀ ਚਾਹੁੰਦੇ ਹੋ। ਉਹਦੇ ਵਿੱਚ ਤੁਹਾਡੀ ਫਸਟ ਜਾਂ ਸੈਕਿੰਡ ਪ੍ਰੈਗਨੈਂਸੀ ਪਲਾਨ ਹੋ ਜਾਣੀ ਚਾਹੀਦੀ, ਕਿਉਂਕਿ ਪ੍ਰੈਗਨੈਂਸੀ ਵੀ ਇੱਕ ਲੇਡੀ ਲਈ, ਉਹਦੇ ਬੋਡੀ ਲਈ ਇੱਕ ਚੈਲੰਜ ਹੈ, ਹਨਾ, ਬਹੁਤ ਚੇਂਜਸ ਆਉਂਦੇ ਨੇ। ਤਾਂ ਫਿਰ ਸਮੂਥ ਪ੍ਰੈਗਨੈਂਸੀ ਹੋਵੇ, ਉਹਦੇ 'ਚ ਕੰਪਲੀਕੇਸ਼ਨਸ ਨਾ ਆਉਣ। ਸਿਰਫ ਪ੍ਰੈਗਨੈਂਟ ਹੋਣਾ ਤਾਂ ਉਹ ਨਹੀਂ ਹੈ, ਆਪਾਂ ਇੱਕ ਹੈਲਦੀ ਮਦਰ ਵੀ ਚਾਹੁੰਦੇ ਹਾਂ ਅਤੇ ਹੈਲਦੀ ਬੇਬੀ ਵੀ ਚਾਹੁੰਦੇ ਹਾਂ। ਤਾਂ ਬਾਇਓਲੋਜੀਕਲ ਕਲੋਕ ਦੇ ਹਿਸਾਬ ਨਾਲ ਤੁਹਾਡੇ ਦੋਨੋਂ ਪ੍ਰੈਗਨੈਂਸੀਜ਼, ਇਫ ਯੂ ਵਾਂਟ ਟੂ ਪਲਾਨ, ਇਟ ਸ਼ੁੱਡ ਬੀ ਬਿਟਵੀਨ 21-35 ਈਅਰਸ ਆਫ ਏਜ। ਤਾਂ ਬੈਸਟ ਇਹ ਕਿ ਬਿਫੋਰ 30 ਫਸਟ ਬੇਬੀ ਪਲਾਨ ਕਰ ਲਓ। ਜਿਸ ਤਰ੍ਹਾਂ ਦਾ ਅੱਜ ਕੱਲ੍ਹ ਕਰੀਅਰ ਓਰੀਐਂਟਡ ਬੱਚੇ ਹੈਗੇ ਨੇ, ਉਹਨਾਂ ਨੂੰ ਅਸੀਂ ਇਹੀ ਐਡਵਾਈਸ ਕਵਾਂਗੇ ਕਿ ਲੈਸ ਦੈਨ 30 ਤੁਸੀਂ ਆਪਣਾ ਫਸਟ ਬੇਬੀ ਦਾ ਜ਼ਰੂਰ ਪਲਾਨ ਕਰ ਲਓ।
1: ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਬਹੁਤ ਸਾਰੇ ਕਪਲ ਜੋ ਤੁਹਾਡੇ ਕੋਲ ਆਉਂਦੇ ਆ, ਜੋੜੇ ਤੁਹਾਡੇ ਕੋਲ ਆਉਂਦੇ ਆ, ਤਾਂ ਉਹ ਇੱਕ ਉਮਰ ਸੀਮਾ ਤੱਕ ਬੱਚਾ ਨਹੀਂ ਚਾਹੁੰਦੇ, ਵਿਆਹ ਤੋਂ ਬਾਅਦ ਮੰਨ ਲਓ ਕਿ 1 ਸਾਲ ਜਾਂ 2 ਸਾਲ ਉਹ ਬੱਚਾ ਨਹੀਂ ਚਾਹੁੰਦੇ, ਤਾਂ ਉਹ ਗਰਭ ਨਾ ਠਹਿਰਨ ਦੇ ਕੁਝ ਸਾਧਨ ਜਿਹੜੇ ਆ ਉਹ ਵਰਤਦੇ ਨੇ। ਇਹ ਸਾਧਨ ਵਿਆਹ ਤੋਂ ਕਿੰਨੇ ਸਮੇਂ ਬਾਅਦ ਤੱਕ ਵਰਤੇ ਜਾ ਸਕਦੇ ਹੈ, ਕਦੋਂ ਤੱਕ ਇੰਤਜ਼ਾਰ ਕੀਤਾ ਜਾ ਸਕਦਾ ਹੈ, ਅਤੇ ਇੰਤਜ਼ਾਰ ਇਹ ਕਰਨਾ ਕਦੋਂ ਤੱਕ ਚਾਹੀਦਾ ਹੈ, ਅਸੀਂ ਇਹ ਵੀ ਸਮਝਦੇ ਹਾਂ, ਕਿਉਂਕਿ ਫਿਰ ਇਹ ਨਾ ਹੋਵੇ ਕਿਤੇ ਬਹੁਤ ਜ਼ਿਆਦਾ ਦੇਰ ਹੋ ਜੇ ਅਤੇ ਬੱਚੇ ਹੋਣ 'ਚ ਕੰਸੀਵ ਕਰਨ 'ਚ ਫਿਰ ਦਿੱਕਤ ਆਵੇ ਜੋੜੇ ਨੂੰ।
0: ਦੇਖੋ, ਕੰਟਰਾਸੈਪਸ਼ਨ ਕਪਲ ਦਾ ਆਪਣਾ ਪਰਸਨਲ ਚੋਇਸ ਹੈ। ਜਦੋਂ ਤੱਕ ਉਹ ਦੋਨੋਂ ਹਸਬੈਂਡ ਵਾਈਫ ਰੈਡੀ ਨਹੀਂ ਹੈ ਬੱਚਾ ਲੈਣ ਲਈ, ਤੁਸੀਂ ਕੰਟਰਾਸੈਪਸ਼ਨ ਯੂਜ਼ ਕਰ ਸਕਦੇ ਹੋ। ਇਹਦੇ ਵਿੱਚ ਇਹ ਨਹੀਂ ਹੈ ਵੀ ਕੋਈ ਸੀਮਾ ਨਹੀਂ ਹੈ।
1: ਸਾਈਡ ਇਫੈਕਟ ਦੀ ਗੱਲ,
0: ਸਾਈਡ ਇਫੈਕਟ ਦੀ ਵੀ ਗੱਲ ਤੁਹਾਨੂੰ ਇਹੀ ਸਮਝਾ ਰਹੀ ਹਾਂ। ਦੇਖੋ, ਕੋਈ ਵੀ ਚੀਜ਼ ਹੈ ਬਿਨਾਂ ਸਾਈਡ ਇਫੈਕਟ ਤੋਂ ਨਹੀਂ ਹੈ। ਇੱਕ ਸਿੰਪਲ ਜੀ ਚੀਜ਼ ਹੈ ਜਿਵੇਂ ਕੌਂਡਮ ਹੈ, ਉਹਨੂੰ ਯੂਜ਼ ਕਰਨਾ ਪਏਗਾ ਡੂਰਿੰਗ ਇੰਟਰਕੋਰਸ। ਜੇ ਉਹ ਨਹੀਂ ਅਵੇਲੇਬਲ, ਉਹ ਇੱਕ ਤਰ੍ਹਾਂ ਦਾ ਉਹਦਾ ਸਾਈਡ ਇਫੈਕਟ ਹੋ ਗਿਆ ਵੀ ਤੁਹਾਡੇ ਕੋਲ ਨਹੀਂ ਸੀ, ਤੁਸੀਂ ਨਹੀਂ ਯੂਜ਼ ਕੀਤਾ, ਤਾਂ ਤੁਹਾਡੀ ਪ੍ਰੈਗਨੈਂਸੀ ਹੋ ਗਈ। ਤਾਂ ਉਹਨੂੰ ਆਪਾਂ ਸਾਈਡ ਇਫੈਕਟ ਕਿਵੇਂ ਕਹਿ ਸਕਦੇ ਹਾਂ, ਉਹ ਤਾਂ ਆਪਣੀ ਗਲਤੀ ਹੈ, ਠੀਕ ਹੈ। ਬਾਕੀ ਜੋ ਇਹਦਾ ਫਾਇਦਾ ਹੈ ਉਹ ਦੇਖੋ ਵੀ ਤੁਹਾਨੂੰ ਪ੍ਰੈਗਨੈਂਸੀ ਤੋਂ ਬਚਾ ਰਿਹਾ, ਤੁਹਾਨੂੰ ਅਣਚਾਹੀ ਇਨਫੈਕਸ਼ਨ, ਜਿਵੇਂ ਸਭ ਤੋਂ ਵੱਡੀ ਤਾਂ HIV ਹੈਗੀ ਹੈ ਜਿਹੜੀ ਸੈਕਸ਼ੂਅਲੀ ਟਰਾਂਸਮਿਟਡ ਪ੍ਰੋਬਲਮਸ ਨੇ, ਉਹ ਤੋਂ ਬਚਾ ਰਿਹਾ। ਤਾਂ ਆਪਾਂ ਉਹਦੇ ਫਾਇਦੇ ਦੇਖਣੇ ਆ ਐਜ਼ ਅ ਕਪਲ। ਜੋ ਵੀ ਮੈਰਿਡ ਨੇ ਜਾਂ ਕੁਛ ਅਨਮੈਰਿਡ ਲੋਕ ਨੇ ਜੋ ਸੈਕਸ਼ੂਅਲੀ ਐਕਟਿਵ ਨੇ, ਉਹਨਾਂ ਨੂੰ ਜੇ ਪ੍ਰੈਗਨੈਂਸੀ ਨਹੀਂ ਚਾਹੁੰਦੇ ਤਾਂ ਉਹ ਜਦੋਂ ਯੂਜ਼ ਕਰਨਾ ਹੈ ਤਾਂ ਕੰਟਰਾਸੈਪਸ਼ਨ ਇਜ਼ ਸੇਫੈਸਟ ਮੈਥਡ। ਸਾਈਡ ਇਫੈਕਟਸ ਆਪਾਂ ਉਦੋਂ ਦੇਖਦੇ ਹਾਂ ਵੀ ਜਦੋਂ ਆਪਾਂ ਡਿਸਾਈਡ ਕਰਨਾ ਵੀ ਮੇਰੇ ਲਈ ਬੈਸਟ ਕੀ ਹੈ, ਕਿ ਮੈਂ ਬੈਰੀਅਰ ਜਿਵੇਂ ਕਿ ਕੌਂਡਮ ਨਿਰੋਧ ਇਸਤੇਮਾਲ ਕਰਾਂ, ਜਾਂ ਮੈਂ ਕੋਪਰਟੀ ਵੱਲ ਜਾਵਾਂ, ਜਾਂ ਮੈਂ ਗਰਭ ਨਿਰੋਧਕ ਗੋਲੀਆਂ ਵੱਲ ਜਾਵਾਂ, ਜਾਂ ਅੱਜ ਕੱਲ੍ਹ ਜਿਵੇਂ ਸਾਡੇ ਕੋਲ ਇਮਪਲਾਂਟਸ ਆਉਂਦੇ ਨੇ ਉਹ ਯੂਜ਼ ਕਰਾਂ। ਉਹ ਸਾਡੇ ਕੋਲ ਇੱਕ ਤਰ੍ਹਾਂ ਦੀ ਨਾ ਅਸੀਂ ਕਹਿੰਦੇ ਬਾਸਕਿਟ ਹੁੰਦੀ ਹੈ ਵੀ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਪਲਸ ਨੂੰ ਦੇ ਸਕਦੇ ਹਾਂ। ਤੇ ਜਿੰਨਾ ਚਿਰ ਤੁਸੀਂ ਪ੍ਰੈਗਨੈਂਸੀ ਨਹੀਂ ਚਾਹੁੰਦੇ ਉਹ ਤੁਸੀਂ ਯੂਜ਼ ਕਰੋ ਪਰਮਾਨੈਂਟ ਮੈਥ

0: ਜੇ ਹਸਬੈਂਡ ਨੇ ਆਪਰੇਸ਼ਨ ਕਰਾ ਲਿਆ ਵੀ ਉਹਨੇ ਵੈਜ਼ੈਕਟਮੀ ਕਰਾਤੀ, ਉਹਨੇ ਆਪਦੀ ਟਿਊਬਾਂ ਦਾ ਉਹਨੇ ਆਪਰੇਸ਼ਨ ਕਰਾ ਲਿਆ ਤੇ ਉਹ ਨਸਬੰਦੀ ਦਾ ਆਪਰੇਸ਼ਨ ਕਰਾ ਲਿਆ। ਜਦੋਂ ਆਪਾਂ ਇਹ ਆਪਰੇਸ਼ਨ ਕਰਾ ਲੈਣੇ ਪਰਮਾਨੈਂਟ ਹੁੰਦੇ ਆ, ਇਹ ਵੀ ਖੁੱਲ ਸਕਦੇ ਆ ਬਟ ਇੱਕ ਤਰ੍ਹਾਂ ਦੇ ਪਰਮਾਨੈਂਟ ਵੀ, ਹੁਣ ਇਹਨਾਂ ਦੇ ਬੱਚਾ ਨਹੀਂ ਹੋਏਗਾ, ਠੀਕ ਹੈ ਨਾ। ਤਾਂ ਜੋ ਵੀ ਮੈਥਡਸ ਨੇ ਉਹ ਤੁਸੀਂ ਐਜ਼ ਅ ਕਪਲ ਤੁਸੀਂ ਡਿਸਾਈਡ ਕਰਦੇ ਹੋ ਵੀ ਤੁਸੀਂ ਕੀ ਚਾਹੁੰਦੇ ਹੋ। ਇਹ ਹੈ ਵੀ ਤੁਸੀਂ ਜਿਵੇਂ ਬਰਥ ਕੰਟਰੋਲ ਪਿਲਸ ਹੈ ਉਹ ਇੰਨੀਆਂ ਸੇਫ ਨੇ ਜਿਹੜੀਆਂ ਅੱਜ ਕੱਲ੍ਹ ਆਈਆਂ ਹੋਈਆਂ, ਆਲਮੋਸਟ 20 ਈਅਰਸ ਤੱਕ ਲੇਡੀ ਲੈ ਸਕਦੀ ਹੈ। ਬਟ ਅਫਕੋਰਸ ਤੁਸੀਂ ਆਫਟਰ ਅ ਪਰਟੀਕੁਲਰ ਟਾਈਮ ਤੁਸੀਂ ਡਾਕਟਰ ਕੋਲ ਜਾਓ, ਸ਼ੁਰੂ ਕਰਨ ਤੋਂ ਪਹਿਲਾਂ ਗਾਇਨਕੋਲੋਜਿਸਟ ਨੂੰ ਮਿਲੋ ਕਿ ਮੈਂ ਮੈਮ ਲੈ ਸਕਦੀ ਹਾਂ ਕਿ ਨਹੀਂ। ਇਹਦੇ ਵੀ ਕੌਂਟਰ ਇੰਡੀਕੇਸ਼ਨ ਨੇ, ਕੁਛ ਇਸ ਤਰ੍ਹਾਂ ਲੜਕੀਆਂ ਨੇ ਜਿਹਨਾਂ ਨੂੰ ਅਸੀਂ ਕੌਂਟਰਾਸੈਪਟਿਵ ਟੈਬਲੇਟਸ ਦੇ ਹੀ ਨਹੀਂ ਸਕਦੇ, ਉਹਨਾਂ ਨੂੰ ਸਾਨੂੰ ਉਹਨਾਂ ਦੀ ਹਿਸਟਰੀ ਲੈਣੀ ਪੈਂਦੀ ਹੈ ਵੀ ਉਹਨਾਂ ਦੀ ਫੈਮਿਲੀ 'ਚ ਕੋਈ ਥ੍ਰੋਮਬੋ ਐਮਬੋਲਿਜ਼ਮ ਦਾ ਡਿਸਆਰਡਰ ਹੈ, ਕੋਈ ਸਮੋਕਿੰਗ ਕਰਦੀਆਂ ਨੇ, ਜਾਂ ਕਈ ਵਾਰੀ ਕਿਸੇ ਨੂੰ ਇਹਨਾਂ ਕੌਂਟਰਾਸੈਪਟਿਵ ਟੈਬਲੇਟਸ ਨਾਲ ਫੈਮਿਲੀ ਵਿੱਚ ਕੋਈ ਪ੍ਰੋਬਲਮ ਹੈਗੀ, ਕੋਈ ਜੈਨੇਟਿਕ ਪ੍ਰੋਬਲਮਸ ਨੇ ਜਿਹਦੇ ਨਹੀਂ ਲੈ ਸਕਦੀਆਂ, ਤਾਂ ਫਿਰ ਉਹ ਤੁਹਾਡੀ ਡਾਕਟਰ ਤੁਹਾਨੂੰ ਦੱਸੇਗੀ। ਤੁਸੀਂ ਉਹ ਕਿਤੇ ਨੈਟ 'ਤੇ ਪੜ੍ਹ ਲਿਆ ਵੀ ਇਹਦੇ ਸਾਈਡ ਇਫੈਕਟ ਹੁੰਦੇ ਆ ਤੇ ਤੁਸੀਂ ਇਹਨਾਂ ਨੂੰ ਯੂਜ਼ ਹੀ ਨਾ ਕਰੋ, ਦੈਟ ਇਜ਼ ਨੋਟ ਕਰੈਕਟ। ਉਹ ਉਸ ਤਰ੍ਹਾਂ ਦੀ ਜਿਹੜੀ ਲੜਕੀਆਂ ਨੇ ਉਹ ਆਪਣੀ ਪਾਪੂਲੇਸ਼ਨ 'ਚ ਬਹੁਤ ਘੱਟ ਨੇ। ਮੈਨੂੰ 20 ਸਾਲ ਹੋ ਗਏ ਪ੍ਰੈਕਟਿਸ ਵਿੱਚ ਰਹਿੰਦਿਆਂ ਨੂੰ, ਹਜੇ ਤੱਕ ਮੈਂ ਇਹ ਕੰਪਲੀਕੇਸ਼ਨ ਨਹੀਂ ਦੇਖਿਆ। ਪਰ ਇਹ ਨਹੀਂ ਮੈਂ ਕਹੂੰਗੀ ਵੀ ਮੈਂ ਕੰਪਲੀਕੇਸ਼ਨ ਨਹੀਂ ਹੁੰਦੇ ਨੇ ਜਾਂ ਕੌਂਟਰਾ ਇੰਡੀਕੇਸ਼ਨ ਨਹੀਂ, ਹਰ ਇੱਕ ਚੀਜ਼ ਦੀ ਕੌਂਟਰਾ ਇੰਡੀਕੇਸ਼ਨ ਹੈ, ਹਰ ਇੱਕ ਚੀਜ਼ ਦਾ ਸਾਈਡ ਇਫੈਕਟ ਹੈ। ਕੋਈ ਚੀਜ਼ 100% ਤਾਂ ਬਸ ਇਹੀ ਹੈ ਵੀ ਐਬਸਟੀਨੈਂਸ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਕੋਈ ਪ੍ਰੋਬਲਮ ਨਾ ਆਵੇ ਤਾਂ ਫਿਰ 100% ਕੌਂਟਰਾਸੈਪਸ਼ਨ ਤਾਂ ਐਬਸਟੀਨੈਂਸ ਹੈ ਵੀ ਹਸਬੈਂਡ ਵਾਈਫ ਮਤਲਬ ਕਪਲ ਰਿਲੇਸ਼ਨ ਨਾ ਰੱਖੇ, ਵਿਚ ਇਜ਼ ਨੋਟ ਈਜ਼ੀਲੀ ਪੋਸੀਬਲ। ਹਾਂਜੀ
1: ਡਾਕਟਰ ਸਾਹਿਬ, ਤੁਸੀਂ ਬੜੀ ਬਿਹਤਰ ਜਾਣਕਾਰੀ ਦਿੱਤੀ ਹੈ, ਤੁਸੀਂ ਸਾਨੂੰ ਗੱਲ ਜਿਹੜੀ ਸਮਝਾ ਰਹੇ ਹੋ ਅਸੀਂ ਉਮੀਦ ਕਰਦੇ ਹਾਂ ਸਾਡੇ ਸਰੋਤੇ ਸਮਝ ਰਹੇ ਹੋਣਗੇ। ਡਾਕਟਰ ਸਾਹਿਬ, ਕਿਉਂਕਿ ਸਰੋਤਿਓ 20 ਸਾਲ ਦਾ ਆਪਣਾ ਤਜਰਬਾ ਰੱਖਦੇ ਨੇ ਫਰਟੀਲਿਟੀ ਦੇ ਖੇਤਰ ਦੇ ਵਿੱਚ, ਜਨਨ ਕਿਰਿਆ ਦੇ ਖੇਤਰ ਦੇ ਵਿੱਚ, ਜੋ ਕਪਲ ਹੈ ਉਸ ਦੇ ਲਈ ਇਹ ਖਾਸ ਤੌਰ 'ਤੇ ਇਲਾਜ ਜਿਹੜਾ ਹੈ ਮੁਹੱਈਆ ਕਰਵਾ ਰਹੇ ਨੇ ਆਪਣੇ ਹੋਸਪਿਟਲ ਦੇ ਵਿੱਚ ਕਿ ਉਹ ਜੋ ਬੱਚਿਆਂ ਦਾ ਸੁੱਖ ਹੈ ਉਹ ਪ੍ਰਾਪਤ ਕਰ ਸਕਣ। ਡਾਕਟਰ ਸਾਹਿਬ, ਅਸੀਂ ਹੁਣ ਆਉਂਦੇ ਹਾਂ ਇਲਾਜ 'ਤੇ ਆਉਂਦੇ ਹਾਂ। ਜੋੜੇ ਨੇ ਜੇਕਰ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਕੇ ਦੇਖ ਲਈਆਂ ਨੇ ਆਪਣੇ ਤੌਰ 'ਤੇ, ਪਰ ਹੁਣ ਜਦੋਂ ਬੱਚਾ ਨਹੀਂ ਠਹਿਰ ਰਿਹਾ, ਉਹ ਗਰਭਧਾਰਨ ਨਹੀਂ ਕਰ ਪਾ ਰਹੇ, ਤਾਂ ਉਹ ਡਾਕਟਰ ਕੋਲ ਜਾ ਕੇ ਕਿਸ ਤਰ੍ਹਾਂ ਦਾ ਇਲਾਜ ਉਹ ਲੈ ਸਕਦੇ ਹੈ, ਕੀ ਇਸ ਦੇ ਵਿੱਚ ਇਲਾਜ ਹੈ ਨੇ, ਤੇ ਆਪਸ਼ਨਸ ਇਹਦੇ ਵਿੱਚ ਕਿਹੜੀਆਂ ਕਿਹੜੀਆਂ?
0: ਜਿਵੇਂ ਕਿ ਆਪਾਂ ਪਹਿਲਾਂ ਡਿਸਕਸ ਕੀਤਾ, ਇਲਾਜ ਡਿਪੈਂਡ ਕਰੇਗਾ ਵੀ ਵਜ੍ਹਾ ਕੀ ਹੈ ਪ੍ਰੈਗਨੈਂਸੀ ਨਹੀਂ ਹੋਣ ਦੀ, ਹੈ ਨਾ। ਜਦੋਂ ਵੀ ਕੋਈ ਕਪਲ ਸਾਡੇ ਕੋਲ ਆਉਂਦਾ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਉਹ ਕਦੋਂ ਤੋਂ ਮੈਰਿਡ ਨੇ, ਪਹਿਲੀ ਗੱਲ, ਤੇ ਬੱਚਾ ਪਲੈਨਿੰਗ ਕਰਨ ਵਾਸਤੇ ਕਦੋਂ ਤੋਂ ਟਰਾਈ ਕਰ ਰਹੇ ਨੇ, ਤੇ ਇੱਕ ਸਾਲ ਜੇ ਇੱਕ ਕਪਲ ਰਹਿ ਰਿਹਾ ਇਕੱਠੇ ਰਹਿ ਰਹੇ ਨੇ, ਇੱਕ ਸਾਲ ਇਕੱਠੇ ਰਹਿਣ ਦੇ ਬਾਵਜੂਦ ਤੇ ਬਿਨਾਂ ਕੋਈ ਪ੍ਰੈਗਨੈਂਸੀ ਨਹੀਂ ਹੋਣ ਦੇ ਜਿਹੜੇ ਡਿਵਾਈਸਿਸ ਹੁੰਦੇ ਨੇ, ਜਿਵੇਂ ਕਿ ਨਿਰੋਧ ਨੇ ਇਸਤੇਮਾਲ ਕੀਤਾ ਜਾਂ ਫਿਰ ਹਸਬੈਂਡ ਜਿਵੇਂ ਸੀਮਨ ਬਾਹਰ ਗਿਰਾ ਦਿੰਦੇ ਨੇ, ਉਹ ਵਾਲਾ ਮੈਥਡ ਨਹੀਂ ਯੂਜ਼ ਕੀਤਾ, ਲੇਡੀ ਨੇ ਕੋਈ ਟੈਬਲੇਟਸ ਨਹੀਂ ਖਾਧੀਆਂ ਜਾਂ ਫਿਰ ਕੋਈ ਕੋਪਰਟੀ ਨਹੀਂ ਰਖਵਾਈ, ਜੇ ਉਹਨਾਂ ਨੇ ਕੋਈ ਕੰਟਰਾਸੈਪਸ਼ਨ ਨਹੀਂ ਯੂਜ਼ ਕੀਤਾ, ਫਿਰ ਵੀ ਇੱਕ ਸਾਲ ਇਕੱਠੇ ਰਹਿਣ ਦੇ ਬਾਵਜੂਦ ਪ੍ਰੈਗਨੈਂਸੀ ਨਹੀਂ ਹੋ ਰਹੀ, ਤਾਂ ਡੈਫੀਨੇਟਲੀ ਉਸ ਕਪਲ ਨੇ ਮਿਲਣਾ ਚਾਹੀਦਾ ਗਾਇਨੇਕੋਲੋਜਿਸਟ ਨੂੰ, ਸਾਡੇ ਕੋਲ ਆਓ, ਸਾਨੂੰ ਅਸੀਂ ਦੱਸਾਂਗੇ। ਉਹਦੇ ਵਿੱਚ ਫਿਰ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ। ਜਦੋਂ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ, ਫਸਟ ਸਾਡਾ ਹੁੰਦਾ ਹੈ ਕਿ ਹਸਬੈਂਡ ਦਾ ਫਸਟ ਸਟੈਪ ਸੀਮਨ, ਜਿਹੜਾ ਕੀ ਹੈ ਵੀ ਜਿਹੜਾ ਹਸਬੈਂਡ ਦਾ ਵੀਰਜ ਹੈ ਅਸੀਂ ਉਹ ਟੈਸਟ ਕਰਨਾ ਹੈ। ਸੈਕਿੰਡ ਸਟੈਪ ਸਾਡਾ ਹੁੰਦਾ ਵੀ ਅਸੀਂ ਲੇਡੀ ਦੀ ਬੇਸਿਕ ਐਗਜ਼ਾਮੀਨੇਸ਼ਨ, ਉਹਦਾ ਜਿਵੇਂ ਇੰਟਰਨਲ ਐਗਜ਼ਾਮੀਨੇਸ਼ਨ ਹੁੰਦੀ ਹੈ, ਅਲਟਰਾਸਾਊਂਡ ਹੁੰਦੀ ਹੈ, ਉਹ ਦੇਖਦੇ ਹਾਂ। ਜਿਹੜੀ ਹਿਸਟਰੀ ਹੈ ਸਾਨੂੰ ਕਾਫੀ ਹੱਦ ਤੱਕ ਚਾਨਣ ਪਾ ਦਿੰਦੀ ਹੈ ਵੀ ਕੀ ਪ੍ਰੋਬਲਮ ਹੋ ਸਕਦੀ ਹੈ, ਹੈ ਨਾ। ਜਿਵੇਂ ਅਸੀਂ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਦੀ ਸੈਕਸ਼ੁਅਲ ਹਿਸਟਰੀ, ਜਿਹੜਾ ਐਜ਼ ਅ ਕਪਲ ਉਹਨਾਂ ਦੀ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਹੈਗੀ, ਉੱਥੋਂ ਪਤਾ ਚੱਲ ਜਾਂਦਾ ਹੈ। ਉਹਦੇ ਵਿੱਚ ਵੀ ਕਈ ਲੇਡੀ ਸਾਨੂੰ ਦੱਸ ਦਿੰਦੀਆਂ ਨੇ ਵੀ ਰਿਲੇਸ਼ਨ ਰੱਖਣ 'ਚ ਪ੍ਰੋਬਲਮ ਹੈ, ਨਹੀਂ ਹੈ, ਹੈ ਨਾ। ਕਈ ਵਾਰੀ ਜੈਂਟਸ ਵਿੱਚ ਹੁੰਦੀ ਹੈ, ਕਈ ਵਾਰੀ ਲੇਡੀ ਵਿੱਚ ਹੁੰਦੀ ਹੈ। ਤਾਂ ਹਿਸਟਰੀ ਤੋਂ ਸਾਨੂੰ ਇਹ ਵੀ ਪਤਾ ਚੱਲਦਾ ਵੀ ਜੇ ਉਹਦੇ ਪੀਰੀਅਡਸ ਰੈਗੂਲਰ ਨਹੀਂ ਆ ਰਹੇ, ਇਟ ਮੀਨਸ ਜੇ ਪੀਰੀਅਡ ਰੈਗੂਲਰ ਨਹੀਂ ਹੈ, 1.5 ਮਹੀਨੇ ਬਾਅਦ, 2 ਮਹੀਨੇ ਬਾਅਦ ਆ ਰਿਹਾ, ਹੋ ਸਕਦਾ ਕਈ ਵਾਰੀ 3-3 ਮਹੀਨੇ ਬਾਅਦ ਆ ਰਿਹਾ, ਤਾਂ ਫਸਟ ਫੈਕਟਰ ਇਹੀ ਲੱਗਦਾ ਵੀ ਜੇ ਪੀਰੀਅਡਸ ਰੈਗੂਲਰ ਨਹੀਂ ਹੈ ਤਾਂ ਇਟ ਮੀਨਸ ਕਿ ਐਗ ਹੀ ਨਹੀਂ ਬਣ ਰਿਹਾ। ਜੇ ਪੀਰੀਅਡ ਰੈਗੂਲਰ ਹੈ ਤਾਂ ਮੋਸਟਲੀ ਇਹ ਵੀ ਫੀਮੇਲ ਫੈਕਟਰ, ਮਤਲਬ ਹਿਸਟਰੀ ਇਕੱਲੇ ਤੋਂ ਹੀ ਸਾਨੂੰ ਬਹੁਤ ਚੀਜ਼ਾਂ ਤੋਂ ਪਤਾ ਚੱਲ ਜਾਂਦਾ, ਇਨਵੈਸਟੀਗੇਸ਼ਨ ਤੋਂ ਸਾਨੂੰ ਹੋਰ ਚੀਜ਼ਾਂ ਕਲੀਅਰ ਹੋ ਜਾਂਦੀਆਂ ਨੇ। ਇਨਵੈਸਟੀਗੇਸ਼ਨ ਕਰਨ ਦਾ ਪਰਪਸ ਇਹ ਵੀ ਹੁੰਦਾ ਵੀ ਸਾਨੂੰ ਪਤਾ ਚੱਲਦਾ ਵੀ ਜੇ ਕੋਈ ਕਮੀ ਹੈ ਤਾਂ ਅਸੀਂ ਪ੍ਰੈਗਨੈਂਸੀ ਹੋਣ ਤੋਂ ਪਹਿਲਾਂ ਉਹਨੂੰ ਠੀਕ ਕਰ ਦਈਏ, ਕਿਉਂਕਿ ਉਹ ਕਮੀ ਜੇ ਅੱਗੇ ਜਾਏਗੀ ਤਾਂ ਉਹ ਪ੍ਰੋਬਲਮ ਕਰੇਗੀ। ਹਸਬੈਂਡ ਦੀ ਪ੍ਰੋਬਲਮ ਆਈ ਤਾਂ ਸੀਮਨ ਪੈਰਾਮੀਟਰ ਨੂੰ, ਉਹਦੇ 'ਚ ਜੇ ਕੋਈ ਦਿੱਕਤ ਆਈ ਤਾਂ ਉਹਨੂੰ ਟ੍ਰੀਟਮੈਂਟ ਦਿੱਤਾ ਜਾਏਗਾ। ਪਰ ਸਾਈਮਲਟੇਨੀਅਸਲੀ ਮਤਲਬ ਨਾਲੋ ਨਾਲ ਵਾਈਫ ਵੀ ਦੇਖਣੀ ਹੈ, ਇਹ ਨਹੀਂ ਹੈ ਵੀ ਇਕੱਲਾ ਅਸੀਂ ਵਾਈਫ ਹੀ। ਮੈਜੋਰਿਟੀ ਜੋ ਅਸੀਂ ਦੇਖਿਆ ਕੀ ਹੁੰਦਾ ਕਿ ਵਾਈਫ ਦੇ ਸਾਰੇ ਇਨਵੈਸਟੀਗੇਸ਼ਨ ਹੋਏ ਹੁੰਦੇ, ਉਹਦੀਆਂ ਸਕੈਨਸ ਹੋਈਆਂ, ਉਹਦੀਆਂ ਓਵੂਲੇਸ਼ਨ ਸਟੱਡੀ ਹੋਈ ਹੈ, ਐਗ ਸਟੱਡੀ ਹੋਈ ਹੈ, ਸਾਰਾ ਕੁਝ ਹੋ ਗਿਆ, ਟਿਊਬ ਟੈਸਟ ਹੋ ਗਿਆ, ਹਸਬੈਂਡ ਦਾ ਸੀਮਨ ਟੈਸਟ ਹੀ ਨਹੀਂ ਹੋਇਆ। ਤੇ ਇਹ ਕਿਵੇਂ ਹੋਏਗਾ? ਬੱਚਾ ਤਾਂ ਦੇਖੋ ਜੀ ਦੋਨਾਂ ਦੇ ਬੀਜ ਨਾਲ ਬਣਨਾ ਹੈ। ਤੁਸੀਂ ਲੇਡੀ ਨੂੰ ਦਵਾਈਆਂ ਖਵਾਈ ਜਾਂਦੇ ਹੋ ਵੀ ਸਾਡੇ ਮੁੰਡੇ ਨੇ ਟੈਸਟ ਨਹੀਂ ਕਰਾਇਆ ਜਾਂ ਉਹ ਨਹੀਂ ਕਰਾਉਂਦਾ, ਉਹਨੂੰ ਡਰ ਲੱਗਦਾ, ਇਹ ਤਾਂ ਕੋਈ ਗੱਲ ਨਹੀਂ ਬਣੀ, ਹੈ ਨਾ। ਤੁਸੀਂ ਟੈਸਟ ਜਿਹੜੇ ਹੈਗੇ ਦੇਖੋ, ਫਸਟ ਸਟੈਪ ਫਰਟੀਲਿਟੀ ਵਿੱਚ ਹੁੰਦਾ ਕਿ

0: ਬੰਦਾ ਖਰਾਬ ਆਉਂਦਾ ਸੀ ਹਮੇਸ਼ਾ ਕਪਲ ਨੂੰ ਕਹਿੰਦੇ ਇਟ ਹੈਜ਼ ਟੂ ਬੀ ਰਿਪੀਟਿਡ, ਮਤਲਬ ਆਪਾਂ ਇਹਨੂੰ ਦੁਬਾਰਾ ਕਰਨਾ ਹੀ ਹੈ। ਜੇ ਤੁਹਾਡੇ ਦੋ ਵਾਰੀ ਸੈਂਪਲ ਗਲਤ ਆਏ, 3 ਮਹੀਨੇ ਬਾਅਦ ਫਿਰ ਰਿਪੀਟ ਕਰ ਲਓ, ਜੇ ਫਿਰ ਵੀ ਖਰਾਬ ਹੈ ਦੈਨ ਵੀ ਲੇਬਲ ਕਿ ਹਾਂਜੀ ਪ੍ਰੋਬਲਮ ਹੈਗੀ ਹੈ, ਫਿਰ ਅਸੀਂ ਫਰਦਰ ਜੈਂਟਸ ਦੀ ਇਨਵੈਸਟੀਗੇਸ਼ਨ ਕਰਦੇ ਹਾਂ। ਪਰ ਉਹ ਉਸੇ ਵੇਲੇ ਲੇਡੀ ਨੂੰ ਵੀ ਇਨਵੈਸਟੀਗੇਟ ਕਰੋ। ਜਿਵੇਂ ਆਪਾਂ ਕਹਿ ਰਹੇ ਹਾਂ ਵੀ ਲੇਡੀ ਨੂੰ ਇਕੱਲਾ ਆਪਾਂ ਟ੍ਰੀਟਮੈਂਟ ਦੇ ਰਹੇ ਹਾਂ, ਹਸਬੈਂਡ ਦਾ ਟੈਸਟ ਨਹੀਂ ਕੀਤਾ, ਪ੍ਰੈਗਨੈਂਸੀ ਹੋ ਨਹੀਂ ਰਹੀ, ਮਤਲਬ ਇਹ ਇੱਕ ਕਪਲ ਪ੍ਰੋਬਲਮ ਹੈ ਬੱਚਾ ਹੋਣਾ, ਤਾਂ ਫਿਰ ਇਨਵੈਸਟੀਗੇਸ਼ਨ ਦੋਨਾਂ ਦੀਆਂ ਹੋਣਗੀਆਂ, ਇਕੱਠੀਆਂ ਹੋਣਗੀਆਂ, ਤਾਂ ਰਿਜ਼ਲਟਸ ਆਪਾਂ ਨੂੰ ਜਲਦੀ ਮਿਲਣਗੇ, ਟਾਈਮ ਘੱਟ ਲੱਗੇਗਾ।
1: ਡਾਕਟਰ ਸਾਹਿਬ, ਇਹ ਸਾਰੀ ਇਨਵੈਸਟੀਗੇਸ਼ਨਸ ਕਰਾਉਣ ਤੋਂ ਬਾਅਦ ਡਾਕਟਰ ਸਲਾਹ ਦੇ ਰਿਹਾ ਹੈ ਕਿ ਹੁਣ ਤੁਸੀਂ ਕੋਈ ਟ੍ਰੀਟਮੈਂਟ ਲੈ ਲਓ, ਉਦਾਹਰਨ ਦੇ ਤੌਰ 'ਤੇ IVF ਕਰਵਾ ਲਓ। ਇਸ ਤਰ੍ਹਾਂ ਦੇ ਕਿਹੜੇ ਟ੍ਰੀਟਮੈਂਟ ਉਪਲਬਧ ਨੇ, ਅਤੇ ਜਿਹੜੇ ਜੋੜੇ ਇਹ ਸੋਚ ਰਹੇ ਨੇ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਲੈਣਾ ਹੈ, ਤਾਂ ਉਹਨਾਂ ਦੇ ਲਈ ਤੁਹਾਡੇ ਵੱਲੋਂ ਕੀ ਸਲਾਹ ਹੈ, ਕਿੰਨਾ ਇਸ ਦੇ ਖਰਚਾ ਹੁੰਦਾ ਹੈ, ਇਹ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਡਾਕਟਰ ਦੀ ਅਸੀਂ ਕਿਹੜੀ ਕੁਆਲੀਫਿਕੇਸ਼ਨ ਜਾਂ ਕੀ ਦੇਖਣਾ ਹੈ ਉਸ ਹਸਪੀਟਲ ਜਾਂ ਉਸ ਡਾਕਟਰ ਦੀ ਯੋਗਤਾ ਦੇ ਵਿੱਚ, ਇਸ ਤੇ ਪਾਓ ਤੁਸੀਂ ਚਾਨਣਾ।
0: ਹਾਂਜੀ, IVF ਤਾਂ ਇੱਕ ਲਾਸਟ ਐਂਡ ਹੈ ਟ੍ਰੀਟਮੈਂਟ ਦਾ, ਫਰਟੀਲਿਟੀ ਕਪਲ ਜਿਨ੍ਹਾਂ ਨੂੰ ਫਰਟੀਲਿਟੀ ਦੀ ਪ੍ਰੋਬਲਮ ਹੋ ਰਹੀ ਹੈ, ਤਾਂ ਲਾਸਟ ਚੀਜ਼ ਹੈ। ਉਸ ਤੋਂ ਪਹਿਲਾਂ ਬਹੁਤ ਚੀਜ਼ਾਂ ਨੇ ਜੋ ਉਹ ਤੋਂ ਪਹਿਲਾਂ ਹੀ ਸੋਲਵ ਹੋ ਜਾਂਦੀਆਂ। 80% ਕਪਲਸ ਦੀ ਪ੍ਰੋਬਲਮ ਬਿਨਾਂ IVF ਤੋਂ ਸੋਲਵ ਹੋ ਸਕਦੀ ਹੈ, ਪਰ ਉਹ ਗੱਲ ਨੂੰ ਸਮਝਣ। ਪ੍ਰੋਬਲਮ ਕੀ ਹੈ ਕਿ ਅਸੀਂ ਉਹਨੂੰ ਇੰਨਾ ਸਟ੍ਰੈਸਫੁਲ ਬਣਾ ਰੱਖਿਆ ਹੈਗਾ ਵੀ ਜਿਹੜੇ ਪੇਸ਼ੈਂਟਸ ਦਾ ਸਭ ਕੁਛ ਨੋਰਮਲ ਹੈ ਉਹ ਵੀ IVF ਵੱਲ ਭੱਜ ਰਹੇ ਹੈਗੇ, ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਵੀ IVF ਵੱਲ ਭੱਜ ਰਹੇ ਹੈਗੇ। ਇੰਨਾ ਜ਼ਿਆਦਾ ਆਪਾਂ ਨੂੰ ਉਹ ਹੈ ਨਾ ਵੀ ਜਲਦੀ ਤੋਂ ਰਿਜ਼ਲਟਸ ਮਿਲ ਜਾਣ। ਉਹਦੇ ਨਾਲ ਇਹ ਵੀ ਦੇਖਿਆ ਗਿਆ ਵੀ IVF ਤੱਕ ਪਹੁੰਚ ਜਾਂਦੇ, ਜਦੋਂ ਉੱਥੇ ਵੀ ਰਿਜ਼ਲਟ ਨਹੀਂ ਮਿਲਦੇ ਫਿਰ ਉਹ ਬੜੀ ਨਿਰਾਸ਼ਾ ਨੂੰ ਫੇਸ ਕਰਦੇ ਹੈਗੇ। ਤਾਂ ਆਪਾਂ ਨੂੰ ਜ਼ਰੂਰੀ ਹੈ ਕਿ ਪਹਿਲਾਂ ਸਮਝੋ ਕਿ ਤੁਹਾਡਾ ਕੀ ਹੁੰਦਾ ਹੈਗਾ, ਜਿਹੜਾ ਮਿਡ ਸਾਈਕਲ ਹੁੰਦਾ ਹੈਗਾ ਲੇਡੀ ਦਾ, ਉਹਨੂੰ ਸਮਝਣਾ ਜ਼ਰੂਰੀ ਹੈ ਵੀ ਕਿਹੜੇ ਦਿਨਾਂ 'ਚ ਰਿਲੇਸ਼ਨ ਹੋਣੇ ਜ਼ਰੂਰੀ ਹੈ। ਪੀਪਲ ਆਰ ਸੋ ਬਿਜ਼ੀ ਕਿ ਉਸ ਟਾਈਮ ਲੇਡੀ ਨਹੀਂ ਹੁੰਦੀ, ਉਹ ਉਹਦੀ ਜੋਬ ਕਿਤੇ ਹੈ, ਹਸਬੈਂਡ ਦੀ ਜੋਬ ਕਿਤੇ ਹੈ, ਅਲੱਗ ਅਲੱਗ ਜੋਬਸ ਹੋਣ ਕਰਕੇ ਉਹਨਾਂ ਦਾ ਆਪਸ 'ਚ ਰਿਲੇਸ਼ਨ ਨਹੀਂ ਹੁੰਦਾ। ਦੂਸਰਾ ਫੈਕਟਰ ਜੋ ਅਸੀਂ ਦੇਖਿਆ ਵੀ ਤੁਹਾਡੀ ਓਵੂਲੇਸ਼ਨ ਇੰਡਕਸ਼ਨ ਹੋਈ ਹੈ ਕਿ ਨਹੀਂ, ਵੀ ਐਗ ਸਟੱਡੀ ਹੋਈ ਹੈ, ਜੇ ਹੁਣ ਤੁਹਾਡੀ ਐਗ ਸਟੱਡੀ ਹੋਈ ਹੈ ਉਹਦੇ ਵਿੱਚ ਇਹ ਵੀ ਦੇਖਣਾ ਜ਼ਰੂਰੀ ਹੈ ਵੀ ਐਗ ਪ੍ਰੋਪਰ ਬਣ ਰਿਹਾ, ਇਕੱਲੀ ਦਵਾਈ ਲੈਣ ਨਾਲ ਨਹੀਂ ਹੁੰਦਾ ਵੀ ਤੁਸੀਂ ਅੰਡਾ ਬੰਨਣ ਦੀ ਦਵਾਈ ਖਾ ਲਈ ਪਰ ਤੁਸੀਂ ਅੱਗੇ ਐਗ ਸਟੱਡੀ ਨਹੀਂ ਕੀਤੀ, ਉਹਦੇ ਨਾਲ ਐਗ ਸਟੱਡੀ ਵੀ ਹੋਣੀ ਜ਼ਰੂਰੀ ਹੈ, ਅਤੇ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਓਵੂਲੇਸ਼ਨ ਮਤਲਬ ਐਗ ਰਪਚਰ ਹੋ ਰਿਹਾ ਕਿ ਨਹੀਂ ਹੋ ਰਿਹਾ, ਕਿਉਂਕਿ ਕੁਛ ਕੀ ਹੁੰਦੇ ਓਵੂਲੇਸ਼ਨ ਸਟੱਡੀ ਅੱਧੀਆਂ ਕੀਤੀਆਂ ਹੁੰਦੀਆਂ ਵੀ ਐਗ ਬਣ ਗਿਆ, ਅੱਗੇ ਰਪਚਰ ਹੋਇਆ ਕਿ ਨਹੀਂ, ਫੁੱਟਿਆ ਕਿ ਨਹੀਂ, ਉਹ ਦੇਖਿਆ ਨਹੀਂ ਅਸੀਂ, ਉਹ ਸਟੈਪ ਹੈਗਾ। ਫਿਰ ਜੇ ਇੱਥੇ ਆ ਜਾਂਦੀ ਹੈ ਪ੍ਰੋਬਲਮ ਕਿ ਹਸਬੈਂਡ ਦੇ ਸੀਮਨ 'ਚ ਪ੍ਰੋਬਲਮ ਹੈਗੀ ਹੈ, ਤੁਹਾਡੇ ਟਿਊਬਸ ਟੈਸਟ ਹੋ ਚੁੱਕੀ ਹੈ, ਉਹ ਨੋਰਮਲ ਨੇ, ਫਿਰ ਤੁਹਾਡੇ ਕੋਲ ਇੱਕ ਬਹੁਤ ਹੀ ਈਜ਼ੀ ਅਤੇ ਚੀਪ ਰਸਤਾ ਹੈ IUI, ਇੰਟਰਾਯੂਟਰਾਈਨ ਇਨਸੈਮੀਨੇਸ਼ਨ, ਜੋ ਕਿ ਬਹੁਤ ਹੀ ਸਸਤਾ। ਇਹ ਦੇਖੋ ਜਿਵੇਂ ਆਪਣੇ ਪਿੰਡਾਂ ਵਿੱਚ ਵੈਟਰਨਰੀ ਡਾਕਟਰ ਕਰਦੇ ਹੈਗੇ, ਹਨਾ, ਇਨਸੈਮੀਨੇਸ਼ਨ ਜਿਹੜੀ ਹੁੰਦੀ ਹੈਗੀ, ਇਹ ਤਾਂ ਪਿੰਡਾਂ 'ਚ ਆਮ ਹੀ ਲੋਕਾਂ ਨੂੰ ਪਤਾ, ਆਰਟੀਫਿਸ਼ਲ ਇਨਸੈਮੀਨੇਸ਼ਨ ਜਿਹਨੂੰ ਕਹਿ ਦਿੰਦੇ ਨੇਗੇ, ਉਸੇ ਤਰ੍ਹਾਂ ਹਿਊਮਨਸ ਵਿੱਚ ਹੁੰਦੀ ਹੈ, ਉਹਨੂੰ ਅਸੀਂ ਇੰਟਰਾਯੂਟਰਾਈਨ ਇਨਸੈਮੀਨੇਸ਼ਨ ਕਹਿੰਦੇ ਹਾਂ, ਜਿਹਦੇ ਸੀਮਨ ਹਸਬੈਂਡ ਦਾ ਪ੍ਰੋਸੈਸ ਕਰਕੇ ਲੇਡੀ ਦੇ ਬੋਡੀ ਵਿੱਚ ਪਾਇਆ ਜਾਂਦਾ ਹੈਗਾ, ਉਹ ਪਰ ਐਗ ਸਟੱਡੀ ਨਾਲ ਵੀ ਜਦੋਂ ਲੇਡੀ ਦੀ ਬੋਡੀ ਤਿਆਰ ਹੁੰਦੀ ਹੈ ਉਦੋਂ ਪਾਇਆ ਜਾਂਦਾ ਹੈ। ਤੇ ਇਹ ਦੇਖੋ ਕਿੰਨਾ ਕੁਛ ਹੈ ਤੁਸੀਂ IVF ਤੋਂ ਪਹਿਲਾਂ ਕਰ ਸਕਦੇ ਹੋ। ਹਾਂ, ਤੁਹਾਡੀਆਂ ਟਿਊਬਸ ਖਰਾਬ ਹੋ ਗਈਆਂ, ਟਿਊਬਸ ਬਲੌਕਡ ਨੇ, ਟਿਊਬਸ ਕਿਸੇ ਕਾਰਨ ਕੱਢਣੀਆਂ ਪੈ ਗਈਆਂ, ਜਾਂ ਤੁਹਾਨੂੰ ਕੋਈ ਹੋਰ ਐਂਡੋਮੈਟਰੋਸਿਸ ਵਗੈਰਾ ਦੀ ਪ੍ਰੋਬਲਮ ਹੈਗੀ ਹੈ, ਜਿਸ ਕਰਕੇ ਤੁਹਾਡੀਆਂ ਟਿਊਬਸ ਬਲੌਕੇਜ ਨੇ ਜਾਂ ਟਿਊਬਰਕਲੋਸਿਸ ਵਗੈਰਾ ਹੈ, ਤੁਸੀਂ ਉਹਦਾ ਟ੍ਰੀਟਮੈਂਟ ਲੈ ਚੁੱਕੇ ਹੋ, ਤਾਂ ਤੁਸੀਂ IVF ਵੱਲ ਜਾਓ। ਪਰ ਉਹ ਤੋਂ ਪਹਿਲਾਂ ਜੇ ਤੁਹਾਡੇ ਅਦਰਵਾਈਜ਼ ਫੈਕਟਰਸ ਨੋਰਮਲ ਹੈ, ਸੀਮਨ ਨੋਰਮਲ ਹੈ, ਐਗ ਜੇ ਤੁਹਾਡਾ ਮਤਲਬ ਓਵੂਲੇਸ਼ਨ ਸਟੱਡੀ ਵਿੱਚ ਐਗ ਬਣ ਰਿਹਾ ਹੈ, ਟਿਊਬਸ ਨੋਰਮਲ ਹੈ, ਤਾਂ ਫਿਰ ਤੁਹਾਨੂੰ IVF ਵੱਲ ਜਾਣ ਦੀ ਜ਼ਰੂਰਤ ਬਹੁਤ ਲਾਸਟ 'ਚ ਪੈਂਦੀ ਹੈ। ਕੁਆਲੀਫਿਕੇਸ਼ਨ ਦੇਖੋ ਇਹ ਜ਼ਰੂਰੀ ਹੈ, ਅੱਜ ਕੱਲ੍ਹ ਗਵਰਨਮੈਂਟ ਆਫ ਇੰਡੀਆ ਇਜ਼ ਵੈਰੀ ਸਟ੍ਰਿਕਟ, ਨੋਟ ਐਨੀ ਵਨ ਕੈਨ ਓਪਨ ART, ਅਸੀਂ ਇਹਨੂੰ ART ਕਹਿੰਦੇ ਹਾਂ, ਅਸਿਸਟਡ ਰਿਪ੍ਰੋਡਕਟਿਵ ਟੈਕਨੋਲੋਜੀ, ਉਹਦੇ ਵੀ ਲੈਵਲਸ ਆ ਗਏ ਨੇ, ਲੈਵਲ 1 ਤੇ ਲੈਵਲ 2।
1: ਤੁਹਾਡਾ ਕਹਿਣ ਦਾ ਭਾਵ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕੋਈ ਵੀ ਇਸ ਤਰ੍ਹਾਂ ਦਾ ਟ੍ਰੀਟਮੈਂਟ ਆਪਣੇ ਪੱਧਰ ਤੇ ਆਪਣੇ ਹਸਪਤਾਲ 'ਚ ਨਹੀਂ ਦੇ ਸਕਦਾ?
0: ਬਿਲਕੁਲ ਬਿਲਕੁਲ, ਜੋ ਹਮਾਰਾ ART ਲੈਵਲ 1 ਹੈ, ਇੰਟਰਾਯੂਟਰਾਈਨ ਇਨਸੈਮੀਨੇਸ਼ਨ, ਹਮਾਰਾ ਹਾਸਪਿਟਲ ਉਸਕੇ ਲਈ ਅਪਰੂਵਡ ਹੈ, ਤੋ ਉਸਕੇ ਲਈ ਵੀ ਹਮੇ ਗਵਰਨਮੈਂਟ ਸੇ ਪਰਮਿਸ਼ਨ ਲੈਣੀ ਪੜਤੀ ਹੈ। ਜੋ IVF ਹੈ ਵੋ ਲੈਵਲ 2 ਰਜਿਸਟ੍ਰੇਸ਼ਨ ਹੈ, ਉਸਕੇ ਲਈ ਅਲੱਗ ਪਰਮਿਸ਼ਨ ਲੈਣੀ ਪੜਤੀ ਹੈ। ਤੋ ਜਿਹੜੀ MS ਗਾਇਨੀਕੋਲੋਜਿਸਟ ਹੈਗੀ ਹੈ, ਉਹ ਉਹਨਾਂ ਦਾ ਹਾਸਪਿਟਲ ਸਰਕਾਰ ਵੱਲੋਂ ART ਲੈਵਲ 1 ਲਈ ਅਪਰੂਵਡ ਹੈ ਕਿ ਨਹੀਂ, ਇਹ ਵੀ ਕਪਲਸ ਨੂੰ ਪੁੱਛਣਾ ਜ਼ਰੂਰੀ ਹੈ। ਸਿਰਫ MS ਡਿਗਰੀ ਤੋਂ ਇਲਾਵਾ ਤੁਹਾਡਾ ਸੈਂਟਰ ਅਪਰੂਵਡ ਗਵਰਨਮੈਂਟ, ਕਿਉਂਕਿ ਉਹ ਕੁਛ ਤੁਹਾਨੂੰ ਰੂਲਸ ਕੰਡੀਸ਼ਨਸ ਉਹ ਮੀਟ ਕਰਨੀਆਂ ਪੈਂਦੀਆਂ, ਉਹ ਤੋਂ ਬਾਅਦ ਹੀ ਤੁਹਾਡਾ ਸੈਂਟਰ ਨੂੰ ਅਪਰੂਵਲ ਮਿਲਦੀ ਹੈ। ਤੇ ਲੈਵਲ 2 ਵਾਸਤੇ ਅਲੱਗ ਲੈਵਲ ਦੀ ਮਤਲਬ ਉਹ ਹੋ ਗਈ, ਹੁਣ ਤਾਂ ਉਹਦੇ ਵਾਸਤੇ ਵੀ ਬਹੁਤ ਰੂਲਸ ਬਣ ਗਏ ਨੇ। ਤਾਂ ਐਜ਼ ਅ ਕਪਲ ਜੇ ਤੁਸੀਂ ਜਾ ਰਹੇ ਹੋ ਜਿੱਥੇ ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਟ੍ਰੀਟਮੈਂਟ ਵਿੱਚ IUI ਦੀ ਜ਼ਰੂਰਤ ਹੈ, ਤਾਂ ਤੁਸੀਂ ਉਸ ਸੈਂਟਰ ਵਿੱਚ ਜਾਓ ਜਿੱਥੇ ਉਹਨਾਂ ਕੋਲ IUI, ਜਿਹੜਾ ਤੁਸੀਂ ਪੁੱਛੋ ਵੀ ਤੁਹਾਡਾ ਸੈਂਟਰ ਗਵਰਨਮੈਂਟ ਦੁਆਰਾ ਅਪਰੂਵਡ ਹੈ, ਦਿਸ ਇਜ਼ ਯੋਰ ਰਾਈਟ ਟੂ ਆਸਕ। ਤਾਂ ਕੁਆਲੀਫਿਕੇਸ਼ਨ MS ਗਾਇਨੀ ਤੋਂ ਇਲਾਵਾ ਯੂ ਨੀਡ ਟੂ ਆਸਕ ਵੈਦਰ ਦਾ ਸੈਂਟਰ ਇਜ਼ ਅਪਰੂਵਡ ਬਾਈ ਦੀ ਗਵਰਨਮੈਂਟ ਫੋਰ ਲੈਵਲ 1, ਐਂਡ IVF ਕਰਾਉਣਾ ਤਾਂ ਫਿਰ ਲੈਵਲ 2। ਉਹ IVF ਦਾ ਤਾਂ ਇਨਫੈਕਟ ਬੋਰਡ ਲੱਗ ਹੀ ਨਹੀਂ ਸਕਦਾ ਜਿੰਨਾ ਚਿਕਰ ਉਹਨਾਂ ਕੋਲ ਗਵਰਨਮੈਂਟ ਦੀ ਪਰਮਿਸ਼ਨ ਨਹੀਂ ਹੈਗੀ।
1: ਡਾਕਟਰ ਸਾਹਿਬ, ਉਹ ਕਪਲ

0: ਜਾਣਕਾਰੀ ਦਿਓ ਕਿ ਕਿਹੜੇ ਦਿਨ ਠੀਕ ਰਹਿੰਦੇ ਨੇ ਜਦੋਂ ਉਹ ਬੱਚਾ ਪਲਾਨ ਕਰਨ, ਮਾਸਿਕ ਧਰਮ ਤੋਂ ਬਾਅਦ, ਮਹੀਨਾ ਆਉਣ ਤੋਂ ਬਾਅਦ ਕਿਹੜੇ ਦਿਨਾਂ ਦੇ ਵਿੱਚ ਉਹਨਾਂ ਨੂੰ ਇੰਟਰਕੋਰਸ ਜਿਹੜਾ ਉਹ ਕਰਨਾ ਚਾਹੀਦਾ?
1: ਦੇਖੋ, ਆਪਾਂ ਨੂੰ ਸਭ ਨੂੰ ਪਤਾ ਹੈ ਜਿਹੜਾ ਮਾਸਿਕ ਧਰਮ ਹੈ ਮਹੀਨੇ ਦਾ ਹੈਗਾ, ਜੋ ਨੋਰਮਲ ਰੈਗੂਲਰ ਸਾਈਕਲਸ ਹੁੰਦੇ ਨੇ, ਠੀਕ ਹੈ? ਤਾਂ ਜਿੱਦਣ ਪੀਰੀਅਡ ਆਉਂਦਾ, ਜਦੋਂ ਵੀ ਲੇਡੀ ਨੂੰ ਆਉਂਦਾ, ਮੰਨ ਲਓ ਕਿਸੇ ਮਹੀਨੇ ਦੀ 28 ਤਰੀਕ ਨੂੰ ਆ ਗਿਆ, ਕਿਸੇ ਮਹੀਨੇ ਦੀ 25 ਤਰੀਕ ਨੂੰ ਆ ਗਿਆ, ਪਰ ਉਹਦੇ ਲਈ ਉਹ ਫਸਟ ਡੇ ਆਫ ਦਾ ਸਾਈਕਲ ਹੈ, ਉੱਥੋਂ ਡੇ 1 ਗਿਣਨਾ ਹੈਗਾ। ਉਸ ਤੋਂ ਬਾਅਦ ਤੁਸੀਂ ਆਪਣਾ ਦੇਖੋ ਵੀ 9th ਡੇ ਕਦੋਂ ਆ ਰਿਹਾ, 1, 2, 3, ਇਸ ਤਰ੍ਹਾਂ ਆਪਾਂ ਗਿਣਤੀ ਨਾਲ ਹੀ ਗਿਣਨਾ ਹੈਗਾ। ਜਿੱਥੋਂ 9th ਦਿਨ ਸ਼ੁਰੂ ਹੋ ਗਿਆ, 9th ਲੇਡੀ ਦੇ ਸਾਈਕਲ ਦਾ, 9th ਦਿਨ, 11th ਦਿਨ, 13th, 15th, ਇਹ ਮਿਡ ਸਾਈਕਲ ਹੁੰਦਾ, ਤੇ 17th ਦਿਨ। ਇੰਨੇ ਦਿਨਾਂ ਵਿੱਚ ਜੇ ਕਪਲ ਇੱਕ ਦਿਨ ਛੱਡ ਕੇ ਰਿਲੇਸ਼ਨਸ ਰੱਖਦੇ ਨੇ, ਇਹ ਉਹਨਾਂ ਲਈ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਹਸਬੈਂਡ ਵਾਈਫ ਦੂਰ ਰਹਿੰਦੇ ਨੇ, ਹਸਬੈਂਡ ਦੀ ਜੋਬ ਬਾਹਰ ਹੈ ਜਾਂ ਲੇਡੀ ਦੀ ਜੋਬ ਬਾਹਰ ਹੈ, ਤੇ ਇਕੱਠੇ ਮਿਲ ਨਹੀਂ ਪਾਉਂਦੇ, ਤਾਂ ਤੁਸੀਂ ਉਹ ਕਰ ਸਕਦੇ ਹੋ। ਜਾਂ ਫਿਰ ਅੱਜ ਕੱਲ੍ਹ ਨਾ ਯੂਰਿਨ ਟੈਸਟ ਕਿੱਟਸ ਵੀ ਆਉਂਦੀਆਂ ਨੇ, ਤੁਸੀਂ ਤੁਹਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ। ਜਿਸ ਤਰ੍ਹਾਂ ਪ੍ਰੈਗਨੈਂਸੀ ਟੈਸਟ ਵਾਸਤੇ ਕਾਰਡ ਆਉਂਦਾ, ਉਵੇਂ LH ਸਰਜ ਕਿੱਟਸ ਵਾਸਤੇ ਵੀ ਤੁਹਾਡਾ, ਜਦੋਂ ਐਗ ਬਿਨਾਂ ਅਲਟਰਾਸਾਊਂਡ ਕੀਤੇ, ਇਹ ਇਨਡਾਇਰੈਕਟ ਮੈਥਡ ਹੈ ਵੀ ਤੁਸੀਂ ਸਿੰਪਲ ਯੂਰਿਨ ਪਾਉਣਾ ਹੈਗਾ, ਉਹਦੇ ਤੋਂ ਤੁਹਾਨੂੰ ਪਤਾ ਜੇ 2 ਲਾਈਨਾਂ ਆ ਗਈਆਂ ਤਾਂ ਤੁਹਾਨੂੰ ਰਿਲੇਸ਼ਨ ਰੱਖਣ ਦਾ ਤੁਹਾਨੂੰ ਟਾਈਮ ਦਿੱਤਾ ਜਾਂਦਾ ਵੀ ਇਸ ਤੋਂ ਪਹਿਲਾਂ ਤੇ ਉਹ ਤੋਂ ਬਾਅਦ, ਵੀ ਇਹ ਮੇਨ ਡੇ ਹੈ ਤੁਹਾਡਾ ਰਿਲੇਸ਼ਨ ਰੱਖਣ ਦਾ। ਚਲੋ ਇਹ ਵੀ ਨਹੀਂ ਤੁਸੀਂ ਕਰਨਾ, ਤੁਸੀਂ ਪਿੰਡ ਵਿੱਚ ਹੋ, ਤੁਹਾਡੇ ਤੋਂ ਉਹ ਵੀ ਨਹੀਂ। ਹੋਰ ਵੀ ਸਿੰਪਲ ਤਰੀਕਾ ਹੈ ਜਿਹੜਾ ਬਹੁਤ ਪੁਰਾਣਾ ਹੋ ਗਿਆ, ਖੈਰ, ਟੈਂਪਰੇਚਰ। ਟੈਂਪਰੇਚਰ ਅਸੀਂ ਦੇਖਿਆ ਗਿਆ ਕਿ ਉਸ ਟਾਈਮ ਹਲਕਾ ਜਿਹਾ ਵੱਧ ਜਾਂਦਾ ਡੂਰਿੰਗ ਓਵੂਲੇਸ਼ਨ ਟਾਈਮ, ਤਾਂ ਉਹ ਤੁਸੀਂ ਜੇ ਚਾਰਟ ਕਰਨਾ ਉਹ ਕਰ ਸਕਦੇ, ਪਰ ਉਹ ਐਂ ਲੱਗਦਾ ਵੀ ਥੋੜਾ ਜਿਹਾ ਬੜਾ ਹੀ ਪੁਰਾਣਾ ਸਟਾਈਲ ਹੋ ਗਿਆ, ਕਿਉਂਕਿ ਅੱਜ ਕੱਲ੍ਹ ਅਲਟਰਾਸਾਊਂਡ ਇਜ਼ ਈਜ਼ੀਲੀ ਅਵੇਲੇਬਲ, ਤੇ ਪੇਸ਼ੈਂਟ ਕਾਫੀ ਮਤਲਬ ਪੜ੍ਹੇ ਲਿਖੇ ਨੇ ਕਿ ਉਹ ਸਿੰਪਲ ਯੂਰਿਨ ਟੈਸਟ ਜਿਹੜਾ LH ਕਿੱਟਸ ਆਉਂਦੀਆਂ ਨੇ ਉਹ ਯੂਜ਼ ਕਰ ਸਕਦੇ ਨੇ, ਤੇ ਅਵੇਲੇਬਲ ਵੀ ਹੈਗੀਆਂ ਨੇ।
0: ਡਾਕਟਰ ਸਾਹਿਬ, ਅਗਲਾ ਸਵਾਲ ਮੇਰਾ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਇੱਕ ਲੈਕਚਰ ਦਿੰਦੇ ਵੇਖਿਆ ਹੈ, ਇਹ ਲੈਕਚਰ ਤੁਸੀਂ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਸੰਬੰਧਿਤ ਦੇ ਰਹੇ ਹੋ, ਇਹ ਕੀ ਹੈ, ਇਹ ਕਿਸ ਤਰ੍ਹਾਂ ਦਾ ਕੈਂਸਰ ਹੈ, ਤੇ ਤੁਸੀਂ ਆਪਣੇ ਲੈਕਚਰ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਾਂ ਉਹਨਾਂ ਬੱਚਿਆਂ ਦੀ ਮਾਵਾਂ ਨੂੰ ਕੀ ਸੁਨੇਹਾ ਦਿੰਦੇ ਹੋ, ਕੀ ਦੱਸਦੇ ਹੋ, ਉਹ ਸਾਨੂੰ ਵੀ ਦੱਸੋ।
1: ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ, ਆਪਾਂ ਸਾਰੇ ਜਾਣਦੇ ਹਾਂ। ਜੇ ਆਪਾਂ ਕੈਂਸਰ ਤੋਂ ਇੱਕ ਵੈਕਸੀਨ ਤੋਂ ਬਚ ਸਕੀਏ, ਇਹ ਤੋਂ ਵਧੀਆ ਵਰਦਾਨ ਕੀ ਹੋ ਸਕਦਾ ਹੈ? ਸਮਝ ਸਕਦੇ ਹਾਂ ਨਾ, ਇਹੀ ਵਰਦਾਨ ਆਪਾਂ ਆਪਣੇ ਬੱਚਿਆਂ ਨੂੰ ਦੇਣਾ ਹੈ। ਇਹ ਉਹ ਟੀਕਾ ਹੈ ਜੋ ਕਿ ਲੜਕੀਆਂ ਤੇ ਲੜਕੇ ਦੋਨਾਂ ਲਈ ਅਸੀਂ ਕਹਿ ਰਹੇ ਹਾਂ ਵੀ 9 ਤੋਂ 14 ਸਾਲ ਦੀ ਉਮਰ ਵਿੱਚ ਜ਼ਰੂਰ ਲਗਵਾਓ। ਉਦੋਂ ਇਹਦੀਆਂ 2 ਖੁਰਾਕਾਂ ਲੱਗਦੀਆਂ ਨੇ, ਇਹ ਇੱਕ ਡੋਜ਼ ਜਿੱਦਣ ਵੀ ਲੱਗੀ ਉਹ ਤੋਂ 6 ਮਹੀਨੇ ਬਾਅਦ ਦੂਜੀ ਖੁਰਾਕ ਲੱਗਦੀ ਹੈ। ਇਹਦੇ ਵਾਸਤੇ ਆਪਣੇ ਪ੍ਰਧਾਨ ਮੰਤਰੀ ਨੇ ਤੇ ਵੈਸੇ ਵੀ ਜੋ ਸਾਡੀ ਫੋਕਸੀ ਗਾਇਨੀ ਦੀ ਸੁਸਾਇਟੀ ਨੇ ਬਹੁਤ ਕੈਂਪੇਨਸ ਕੀਤੇ। ਪਿੱਛੇ ਜੇ ਨਰਿੰਦਰ ਮੋਦੀ ਨੇ 9 ਈਅਰਸ ਦੀ ਲੜਕੀਆਂ ਨੂੰ ਸਭ ਨੂੰ ਸਿੰਗਲ ਡੋਜ਼ ਤੋਂ ਇੱਕ ਟੀਕਾ ਸਭ ਨੂੰ ਫ੍ਰੀ ਲੱਗਿਆ। ਟਾਈਮ ਟੂ ਟਾਈਮ ਆਪਣਾ ਏਮਸ ਹੋਸਪਿਟਲ, ਆਦੇਸ਼ ਹੋਸਪਿਟਲ, ਇਹ ਵੀ ਸਾਰੇ ਕਰ ਰਹੇ ਨੇ ਵੀ ਇਹ ਵੈਕਸੀਨ ਦੇ ਰਹੇ ਨੇ, ਤਾਂ ਇਹ ਤੁਹਾਡੀ ਲੜਕੀਆਂ ਲਈ ਇੱਕ ਵਰਦਾਨ ਹੈ ਜੇ ਤੁਹਾਨੂੰ ਫ੍ਰੀ ਇਹ ਮਿਲ ਰਿਹਾ, ਤੁਸੀਂ ਜ਼ਰੂਰ ਲਗਵਾਓ। ਜਿਵੇਂ ਆਪਾਂ ਦੂਸਰੇ ਟੀਕੇ ਲਗਾਉਂਦੇ ਹਾਂ, ਆਪਾਂ BCG ਦਾ ਟੀਕਾ ਲਗਵਾਉਂਦੇ ਹਾਂ, DPT ਦਾ ਟੀਕਾ ਲਗਵਾਉਂਦੇ ਹਾਂ, ਪੋਲੀਓ ਦੀ ਖੁਰਾਕਾਂ ਲੈਂਦੇ ਹਾਂ, ਉਸੇ ਤਰ੍ਹਾਂ ਦਾ ਇਹ ਹੈ, ਤਾਂ ਇਹਦੇ ਲਈ ਕੋਈ ਵੀ ਮਿਥ ਨਹੀਂ ਰੱਖਣਾ, ਇਹ ਟੀਕਾ ਜ਼ਰੂਰ ਲਵਾਉਣਾ। ਹਾਂਜੀ, ਹੁਣ ਤੁਹਾਡੀ ਏਜ ਜ਼ਿਆਦਾ ਹੋ ਗਈ ਹੈ, ਪਰ ਤੁਸੀਂ ਹੁਣ ਵੀ ਇਹਦਾ ਫਾਇਦਾ ਲੈ ਸਕਦੇ ਹੋ। ਜਿਹੜੇ ਹੁਣ ਟੀਕੇ ਦੂਜੇ ਹੈ ਜੋ ਗਵਰਨਮੈਂਟ ਹਸਪੀਟਲਸ ਵਿੱਚ ਤਾਂ ਹਜੇ ਨਹੀਂ ਮਿਲ ਰਹੇ, ਪਰ ਲੇਡੀ 45 ਦੀ ਈਅਰਸ ਦੀ ਏਜ ਵਿੱਚ ਵੀ ਇਹ ਟੀਕਾ ਲਗਾ ਸਕਦੀ ਹੈ, ਪਰ ਉਦੋਂ ਖੁਰਾਕਾਂ 3 ਲੱਗਦੀਆਂ। ਉਦੋਂ ਵੀ ਇਹ ਟੀਕਾ ਤੁਹਾਨੂੰ ਬੱਚੇਦਾਨੀ ਦੇ ਕੈਂਸਰ, ਜੋ ਇੱਕ ਜਾਨਲੇਵਾ ਬਿਮਾਰੀ ਹੈ, ਤੁਹਾਨੂੰ ਉਹ ਤੋਂ ਬਚਾ ਸਕਦਾ ਹੈ। ਉਦੋਂ ਤੁਹਾਡੇ ਖੁਰਾਕ 3 ਲੱਗੇਗੀ, ਪਰ ਤੁਸੀਂ ਜ਼ਰੂਰ ਲਗਵਾਓ 45 ਸਾਲ ਤੋਂ ਏਜ ਤੋਂ ਜਿਹੜੀਆਂ ਲੇਡੀਜ਼ ਘੱਟ ਨੇ। ਇਨਫੈਕਟ ਅਸੀਂ ਤਾਂ ਹੁਣ ਇਹ ਵੀ ਕਹਿ ਰਹੇ ਹਾਂ ਵੀ 45 ਸਾਲ ਦੀ ਏਜ ਤੋਂ ਜ਼ਿਆਦਾ ਵੀ ਜੇ ਤੁਹਾਡੀ ਏਜ ਕਰੋਸ ਹੋ ਗਈ, ਤੁਸੀਂ ਟੀਕਾ ਲਗਵਾਉਣਾ ਚਾਹੁੰਦੇ ਹੋ, ਤੁਸੀਂ ਲਗਵਾ ਸਕਦੇ ਹੋ, ਤੇ ਪਰ ਇਹ ਤੁਹਾਨੂੰ ਕੈਂਸਰ ਤੋਂ ਬਚਾਏਗਾ। ਬੱਚੇਦਾਨੀ ਦਾ ਮੂੰਹ ਦਾ ਕੈਂਸਰ, ਜੈਂਟਸ ਵਿੱਚ ਪੀਨਸ ਦਾ ਕੈਂਸਰ ਹੁੰਦਾ, ਵਲਵਲ ਕੈਂਸਰ ਹੁੰਦਾ, ਵਜਾਇਨਾ ਦਾ ਕੈਂਸਰ, ਯੋਨੀ ਦਾ ਕੈਂਸਰ ਹੁੰਦਾ, HPV ਬਹੁਤ ਸਾਰੇ ਕੈਂਸਰ ਕੋਜ਼ ਕਰਦਾ, ਤੇ ਇਹ ਜਿਹੜਾ ਟੀਕਾ ਹੈ HPV ਵਾਇਰਸ ਤੋਂ ਆਪਾਂ ਨੂੰ ਬਚਾਉਂਦਾ, ਤੇ ਉਸ ਵਾਇਰਸ ਤੋਂ ਹੋਣ ਵਾਲੇ ਕੈਂਸਰ ਤੋਂ ਬਚਾਉਂਦਾ ਹੈਗਾ।
0: ਡਾਕਟਰ ਸਾਹਿਬ, ਇਹ ਟੀਕਾ ਕਿੱਥੇ ਕਿੱਥੇ ਮੁਹੱਈਆ ਹੈ? ਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਿਵੇਂ ਕਾਰਡ ਬਣ ਕੇ ਬਾਕੀ ਟੀਕੇ ਲੱਗਦੇ ਹੈ, ਉੱਥੇ ਇਹ ਮੌਜੂਦ ਹੈ ਜਾਂ ਇਹ ਨਿੱਜੀ ਤੌਰ ਤੇ ਹੀ ਲੱਗਦਾ ਹੈ?
1: ਦੇਖੋ, ਸਰਕਾਰੀ ਹਸਪਤਾਲਸ ਦੀਆਂ ਆਪਣੀਆਂ ਸਕੀਮਸ ਨੇ, ਉਹ ਟਾਈਮ ਟੂ ਟਾਈਮ ਜਦੋਂ ਮੈਨੂੰ ਲੱਗਦਾ ਸੈਂਟਰਲ ਗਵਰਨਮੈਂਟ ਤੋਂ ਟੀਕਾ ਆਉਂਦਾ ਹੋਏਗਾ ਉਹ ਲਗਾਉਂਦੇ ਹੋਣਗੇ। ਉਸ ਸਕੀਮ ਬਾਰੇ ਤੁਸੀਂ ਸਰਕਾਰੀ ਹਸਪਤਾਲ 'ਚ ਪਤਾ ਕਰ ਸਕਦੇ ਹੋ। ਪ੍ਰਾਈਵੇਟ ਹਸਪਤਾਲ ਜਿਵੇਂ ਸਾਡੇ ਰੈਗੂਲਰਲੀ ਲੱਗਦੇ ਨੇ, ਸਾਡੇ ਕੋਲ 70 ਦੇ ਟੀਕੇ ਅਵੇਲੇਬਲ ਹੈ, ਤੁਸੀਂ ਸਾਨੂੰ ਕਦੋਂ ਵੀ ਮਿਲ ਸਕਦੇ ਹੋਗੇ, ਤੇ ਇਹ ਲੱਗਦੇ ਹੈਗੇ।
0: ਡਾਕਟਰ ਸਾਹਿਬ, ਬੱਚਿਆਂ ਦੇ ਵਿੱਚ ਹੁਣ ਮਹਾਵਾਰੀ ਜਿਹੜੀ ਹੈ ਉਹ ਬਹੁਤ ਘੱਟ ਉਮਰ ਦੇ ਵਿੱਚ ਹੀ ਆਉਣ ਲੱਗ ਗਈ ਹੈ, ਇਸ ਨੂੰ ਅਰਲੀ ਪਿਊਬਰਟੀ ਜਿਹੜਾ ਸ਼ਬਦ ਡਾਕਟਰ ਵਰਤਦੇ ਨੇ, ਤਾਂ ਅਜਿਹੇ 'ਚ ਜੋ ਮਾਵਾਂ ਨੇ ਉਹਨਾਂ ਨੂੰ ਸਮਝ ਨਹੀਂ ਆਉਂਦਾ ਕੇਰਾਂ ਕਿ ਸਾਡੀ ਬੱਚੀ ਨਾਲ ਇਹ ਕਿਉਂ ਹੋ ਰਿਹਾ ਹੈ, ਤੇ ਉਹ ਉਸਦੇ ਕਾਰਨ ਭਾਲਦੀਆਂ ਨੇ, ਫਿਰ ਉਹ ਇਲਾਜ ਭਾਲਦੀਆਂ ਨੇ, ਤੇ ਉਹ ਕਈ ਵਾਰ ਹਾਰਮੋਨ ਦੇ ਟੀਕੇ ਜਿਹੜੇ ਹੈ ਉਹ ਕੁਝ ਡਾਕਟਰ ਉਹਨਾਂ ਨੂੰ ਉਹ ਵੀ ਸੁਜੈਸਟ ਕਰ

0: ਤੇ ਨਹੀਂ ਤੁਸੀਂ ਦੱਸੋ ਅਜਿਹੇ ਇਹਦਾ ਕਾਰਨ ਕੀ ਹੈ ਤੇ ਅਜਿਹੇ ਚ ਪੇਰੈਂਟਸ ਨੂੰ ਕਰਨਾ ਕੀ ਚਾਹੀਦਾ ਤੇ ਉਹ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਲੈਣ, ਕਿੰਨਾ ਕੁ ਡਰਨ ਦੀ ਲੋੜ ਹੈ ਅਜਿਹੇ ਚ?
1: ਹਾਂਜੀ, ਇੱਕ ਬਹੁਤ ਅੱਛਾ ਸਵਾਲ ਹੈ। ਅਰਲੀ ਪਿਬਰਟੀ ਜਿਹਨੂੰ ਅਸੀਂ ਪ੍ਰੀਕੋਸ਼ੀਅਸ ਪਿਬਰਟੀ ਕਹਿ ਦਿੰਦੇ ਹਾਂ, ਵੀ ਜਦੋਂ ਲੜਕੀਆਂ ਦੇ ਪੀਰੀਅਡਸ ਜੋ ਹੈ 9 ਸਾਲ ਦੀ ਉਮਰ ਤੋਂ ਪਹਿਲਾਂ ਆਉਣ ਲੱਗ ਜਾਂਦੇ ਨੇ, ਠੀਕ ਹੈ। ਜੇ 9 ਸਾਲ ਦੀ ਉਮਰ ਤੋਂ ਪਹਿਲਾਂ ਪਿਊਬਰਟੀ ਦੇ ਲੱਛਣ ਹੋਣ ਲੱਗ ਗਏ, ਮਤਲਬ ਪੀਰੀਅਡਸ ਆਉਣ ਲੱਗ ਗਏ, ਉਹ ਬਹੁਤ ਹੀ ਮੁਸ਼ਕਿਲ ਹੈ। ਦੇਖੋ, ਚਾਹੇ ਇਹ ਨੋਰਮਲ ਡਿਵੈਲਪਮੈਂਟਲ ਪ੍ਰੋਸੈਸ ਹੈ, ਲੇਕਿਨ 9 ਸਾਲ ਦੀ ਬੱਚੀ ਲਈ ਆਪਣੇ ਆਪ ਨੂੰ ਸੰਭਾਲਣਾ, ਮੈਂਸਿਸ ਨੂੰ ਹੈਂਡਲ ਕਰਨਾ, ਪੈਡਸ ਨੂੰ ਯੂਜ਼ ਕਰਨਾ ਬੜਾ ਮੁਸ਼ਕਿਲ ਹੈ। ਉਹ ਚੈਲੇਂਜਿੰਗ ਸਿਰਫ ਉਹਦੇ ਲਈ ਨਹੀਂ, ਉਹਦੇ ਪਰਿਵਾਰ ਲਈ ਵੀ ਹੋ ਜਾਂਦਾ ਹੈ। ਮੰਮੀ ਤੋਂ ਇਲਾਵਾ ਘਰੇ ਸਾਰੇ ਚਿੰਤਿਤ ਹੋ ਜਾਂਦੇ ਨੇ। ਇਹ ਤੋਂ ਸਭ ਤੋਂ ਵੱਡੀ ਵਜ੍ਹਾ ਇਹ ਹੈਗੀ ਹੈ ਕਿ ਜਿਹੜਾ ਆਪਣਾ ਖਾਣਾ ਪੀਣਾ ਹੈ ਉਹ ਟੋਟਲੀ ਵੈਸਟਰਨ ਹੋ ਗਿਆ ਹੈ, ਹਨਾ। ਆਪਾਂ ਕੀ ਖਾ ਰਹੇ ਹਾਂ? ਜੰਕ ਕੀ? ਪੀਜ਼ਾ, ਬਰਗਰ, ਚੀਜ਼, ਆਪਾਂ ਵੀ ਉਹ ਖਾ ਰਹੇ ਹਾਂ। ਮੇਰੀ ਰੋਜ਼ ਹੀ ਓਪੀਡੀ 'ਚ ਗੱਲ ਹੁੰਦੀ ਹੈ ਵੀ ਹੁਣ ਮੈਨੂੰ 20 ਸਾਲ ਦਾ ਐਕਸਪੀਰੀਅੰਸ ਹੋ ਗਿਆ। ਪਹਿਲਾਂ ਇਹ ਹੁੰਦਾ ਸੀ ਬੱਚੇ ਖਾਂਦੇ, ਹੁਣ ਤਾਂ ਬੱਚਿਆਂ ਦੀਆਂ ਮਾਵਾਂ ਵੀ ਉਹੀ ਖਾ ਰਹੀਆਂ ਨੇ ਤੇ ਬੱਚੇ ਵੀ ਉਹੀ ਖਾ ਰਹੇ ਨੇ, ਤੇ ਮਤਲਬ ਫੈਮਿਲੀ ਦਾ ਜਿਹੜਾ ਫੂਡ ਕਲਚਰ ਹੈ ਉਹੀ ਇੰਨਾ ਖਰਾਬ ਹੋ ਗਿਆ ਹੈ, ਜਿਸ ਕਰਕੇ ਜਿਹੜੇ ਹਾਰਮੋਨਸ ਨੇ, ਇਨਫੈਕਟ ਜਿਹੜਾ ਆਪਾਂ ਜੇ ਦੇਖੀਏ, ਜਿਹੜੇ ਆਪਾਂ ਹੁਣ ਦੁੱਧ ਵੀ ਲੈ ਰਹੇ ਹਾਂ ਉਹਦੇ 'ਚ ਵੀ ਆਪਾਂ ਦੇਖਿਆ ਵੀ ਉਹ ਟੀਕੇ ਲਗਾਉਂਦੇ ਨੇ, ਹਾਰਮੋਨਸ ਲਗਾਉਂਦੇ ਨੇ, ਹਨਾ। ਉਹ ਮਤਲਬ ਆਪਣੇ ਮੱਝਾਂ ਗਾਵਾਂ ਨੂੰ ਟੀਕੇ ਲਗਾਉਂਦੇ ਆ, ਜਾਂ ਫਿਰ ਜਿਹੜੇ ਆਪਣੀ ਸਬਜ਼ੀਆਂ ਆਪਾਂ ਖਾ ਰਹੇ ਹਾਂ ਕਹਿੰਦੇ ਉਹਦੇ 'ਚ ਵੀ ਟੀਕੇ ਲੱਗਦੇ ਹੈਗੇ। ਹੁਣ ਜੇ ਹਾਰਮੋਨਸ ਜਿਹੜੇ ਆਪਾਂ ਇੰਜੈਕਟ ਕਰ ਰਹੇ ਹਾਂ ਸਬਜ਼ੀਆਂ ਵਿੱਚ ਵੀ ਬੈਟਰ ਕੁਆਲਿਟੀ ਦੇਣ ਲਈ, ਗਲਤ ਕਰ ਰਹੇ ਹਾਂ, ਹਨਾ। ਖੇਤਾਂ ਵਿੱਚ ਗਲਤੀ ਹੋ ਰਹੀ ਹੈ, ਦੂਜੇ ਲੈਵਲ ਤੇ ਗਲਤੀ ਆ ਰਹੀ ਹੈ ਜਦੋਂ ਆਪਾਂ ਮੱਝਾਂ ਗਾਵਾਂ ਦੇ ਟੀਕੇ ਲਗਾ ਰਹੇ। ਫਿਰ ਉਹ ਟੀਕੇ ਦੇ ਜਿਹੜਾ ਵੀ ਹੈਗਾ ਹਾਰਮੋਨ ਉਹ ਤੁਹਾਡੇ ਬੱਚਿਆਂ ਵਿੱਚ ਆ ਰਿਹਾ, ਹੁਣ ਉਹ ਆਪਾਂ ਕਿਵੇਂ ਫਿਲਟਰ ਕਰ ਸਕਦੇ ਹਾਂ? ਉਹ ਥੋੜਾ ਬਹੁਤ ਮੁਸ਼ਕਿਲ ਹੈ। ਕਿਸੇ ਹੱਦ ਤੱਕ ਤੁਸੀਂ ਕਰ ਸਕਦੇ ਹੋ, ਪਰ ਬਹੁਤ ਹੱਦ ਤੱਕ ਤੁਸੀਂ ਨਹੀਂ ਕਰ ਸਕਦੇ। ਫਿਰ ਉਹ ਹਾਰਮੋਨ ਜਦੋਂ ਤੁਹਾਡੀ ਬੋਡੀ 'ਚ ਆਉਂਦੇ ਨੇ ਤਾਂ ਫਿਰ ਉਹ ਇੱਕ ਵਜ੍ਹਾ ਬਣ ਜਾਂਦਾ। ਦੂਸਰੀ ਵਜ੍ਹਾ ਦੇਖੋ, ਸੈਂਟਰਲ ਕੋਜ਼ਸ ਜਿਵੇਂ ਅਸੀਂ ਕਹਿੰਦੇ ਬ੍ਰੇਨ 'ਚ ਕੋਈ ਟਿਊਮਰ ਹੈ ਉਹਦੇ ਕਰਕੇ ਹੋ ਸਕਦਾ ਹੈ, ਹੋਰ ਬਹੁਤ ਸਾਰੇ ਰੀਜ਼ਨਸ ਨੇ, ਥਾਇਰਾਇਡ ਦੀ ਪ੍ਰੋਬਲਮ ਹੋ ਸਕਦੀ ਹੈ, ਪਰ ਉਹ ਇਨਵੈਸਟੀਗੇਟ ਕਰਕੇ ਪਤਾ ਚੱਲਦਾ। ਪਰ ਇੱਕ ਜਿਹੜਾ ਰੀਜ਼ਨ ਜੋ ਦਿਖ ਰਿਹਾ ਉਹ ਹੈ ਕਿ ਆਪਣਾ ਡਾਇਟ। ਦੇਖੋ, ਇਹ ਚੀਜ਼ ਆਪਣੇ ਕੰਟਰੋਲ 'ਚ ਹੈ, ਬਾਕੀ ਚੀਜ਼ਾਂ ਜੋ ਜਨਮ ਤੋਂ ਕੁਛ ਪ੍ਰੋਬਲਮ ਆ ਗਈ, ਕੋਈ ਬ੍ਰੇਨ ਦਾ ਟਿਊਮਰ ਆ ਗਿਆ ਉਹਦੀ ਵਜ੍ਹਾ ਨਾਲ ਤੁਹਾਨੂੰ ਪਿਊਬਰਟੀ ਜਲਦੀ ਆ ਰਹੀ ਹੈ, ਮੈਂਸਿਸ ਜਲਦੀ ਆ ਰਿਹਾ, ਜਾਂ ਤੁਹਾਨੂੰ ਕੋਈ ਥਾਇਰਾਇਡ ਦੀ ਪ੍ਰੋਬਲਮ ਹੈ, ਤੁਹਾਨੂੰ ਮੋਟਾਪਾ ਹੈ, ਤਾਂ ਮੋਟਾਪਾ ਤੁਸੀਂ ਕਿਸੇ ਹੱਦ ਤੱਕ ਆਪਣਾ ਸਹੀ ਕਰ ਸਕਦੇ ਹੋ, ਇਨਵਾਇਰਮੈਂਟਲ ਫੈਕਟਰ ਤੁਸੀਂ ਠੀਕ ਕਰ ਸਕਦੇ ਹੋ, ਪਰ ਜੋ ਤੁਹਾਡੀ ਜੈਨੇਟਿਕ ਹੈ ਉਹ ਸ਼ਾਇਦ ਤੁਸੀਂ ਨਹੀਂ ਠੀਕ ਕਰ ਸਕਦੇ। ਤਾਂ ਪਰ ਜੋ ਕਰ ਸਕਦੇ ਹਾਂ ਉਹ ਤਾਂ ਆਪਾਂ ਨੂੰ ਕਰਨਾ ਚਾਹੀਦਾ ਹੈ।
0: ਹਾਰਮੋਨਸ ਦੇ ਇੰਜੈਕਸ਼ਨ ਜਿਹੜੇ ਰਿਕਮੈਂਡ ਕੀਤੇ ਜਾਂਦੇ ਡਾਕਟਰ ਸਾਹਿਬ, ਉਹ ਕਿੰਨੇ ਸੇਫ ਨੇ?
1: ਸਰ, ਉਹ ਇੰਜੈਕਸ਼ਨ ਤਬ ਰਿਕਮੈਂਡ ਕੀਏ ਜਾਂਦੇ ਹੈ ਜਦੋਂ ਦੇਖੋ ਹੁਣ ਬੱਚਾ ਲੈਸ ਦੈਨ 9 ਈਅਰਸ ਦੀ ਏਜ ਵਿੱਚ ਉਹਨੂੰ ਮੈਂਸਿਸ ਸ਼ੁਰੂ ਹੋ ਗਏ, ਉਹ ਇੰਜੈਕਸ਼ਨ ਇਸ ਲਈ ਲਗਾਏ ਜਾਂਦੇ ਤਾਂ ਜੋ ਉਹਦੀ ਪਿਊਬਰਟੀ ਲੇਟ ਹੋ ਜੇ। ਉਹ ਇਸ ਲਈ ਲਗਾਇਆ ਜਾਂਦਾ, ਉਹ ਲਗਾਉਣ ਦਾ ਮਕਸਦ ਇਹ ਹੈ ਵੀ ਬੱਚਾ ਆਪਣਾ ਹਾਈਟ ਤਾਂ ਅਟੇਨ ਕਰੇ, ਤੇ ਜਿਹੜਾ ਉਹਦਾ ਹਜੇ ਸਰੀਰ ਮਨ ਜੋ ਮੈਂਟਲੀ ਕੱਚਾ ਹੈ ਉਹ ਡਿਵੈਲਪ ਤਾਂ ਹੋਵੇ, ਤਾਂ ਉਹਨੂੰ ਡਿਵੈਲਪ ਕਰਨ ਲਈ ਉਹ ਇੰਜੈਕਸ਼ਨ ਲੱਗਦੇ ਆ, ਤਾਂ ਉਹ ਹਮੇਸ਼ਾ ਐਂਡੋਕ੍ਰੈਨੋਲੋਜਿਸਟ ਦੀ ਨਿਗਾਹ ਵਿੱਚ ਹੋਏਗਾ। ਅੱਜ ਕੱਲ੍ਹ ਚਾਈਲਡ ਐਂਡੋਕ੍ਰੋਨੋਲੋ ਪੀਡੀਆਟ੍ਰਿਕ ਐਂਡੋਕ੍ਰੋਨੋਲੋਜਿਸਟ ਵੀ ਅਵੇਲੇਬਲ ਨੇ, ਵੀ ਉਹਨਾਂ ਦੀ ਸਲਾਹ ਲੈ ਕੇ ਤੁਸੀਂ ਉਹ ਟੀਕੇ ਲਗਵਾਓ। ਇਹ ਨਹੀਂ ਇਹ ਦਿਮਾਗ 'ਚ ਮਿੱਥ ਰੱਖ ਕੇ ਵੀ ਟੀਕਾ ਲਗਾਓਗੇ ਤਾਂ ਮੇਰੀ ਬੇਟੀ ਨੂੰ ਹੋ ਸਕਦਾ ਬਾਅਦ 'ਚੋਂ ਪੀਰੀਅਡਸ ਹੀ ਨਾ। ਇਹ ਲੜਕੀਆਂ ਵਿੱਚ ਵੀ, ਲੜਕੀਆਂ ਵਿੱਚ ਵੀ ਹੁੰਦਾ, ਉਹਨਾਂ ਦੀ ਇੱਕੋਦਮ ਜਿਵੇਂ ਦੇਖੋਗੇ ਥਰਡ ਸਟੈਂਡਰਡ ਦਾ ਲੜਕੇ ਦੀ ਹਾਈਟ ਇੱਕੋਦਮ ਬਹੁਤ ਜ਼ਿਆਦਾ ਹੋ ਗਈ ਹੈ, ਹਨਾ, ਉਹਦੀ ਦਾੜੀ ਮੁੱਛ ਆਉਣ ਲੱਗ ਗਈਆਂ, ਤਾਂ ਈਵਨ ਦੈਟ ਇਜ਼ ਅੰਬੈਰੈਸਿੰਗ, ਉਹਨੂੰ ਕਲਾਸ ਵਿੱਚ ਐਡਜਸਟ ਹੋਣ 'ਚ ਦਿੱਕਤ ਆਉਂਦੀ ਹੈ, ਤਾਂ ਤੁਸੀਂ ਐਂਡੋਕ੍ਰੋਨੋਲੋਜਿਸਟ ਕੋਲ ਜਾਣਾ ਹੁੰਦਾ, ਤਾਂ ਉਹ ਤੁਹਾਨੂੰ ਜਿਵੇਂ ਐਡਵਾਈਸ ਕਰਦੇ ਡਾਕਟਰੀ ਸਲਾਹ ਨਾਲ ਕਰ ਰਹੇ ਹੋ ਤਾਂ ਇਟ ਇਜ਼ ਨੋਟ ਰੋਂਗ।
0: ਡਾਕਟਰ ਸਾਹਿਬ, ਆਪਣੇ 20 ਸਾਲ ਦੇ ਵਸੀਹ ਤਜਰਬੇ 'ਚੋਂ ਤੁਸੀਂ ਸਾਨੂੰ ਬੜੀ ਬਿਹਤਰੀਨ ਜਾਣਕਾਰੀ ਦਿੱਤੀ। ਸਰੋਤਿਓ, ਡਾਕਟਰ ਮੋਨਿਕਾ ਗੁਪਤਾ ਸਾਡੇ ਨਾਲ ਸੀ, ਜੋ ਕਿ ਔਰਤ ਰੋਗਾਂ ਦੇ ਮਾਹਰ ਨੇ, ਖਾਸ ਤੌਰ 'ਤੇ ਜਨਨ ਪ੍ਰਕਿਰਿਆ ਦੇ, ਜਿਸ ਨੂੰ ਫਰਟੀਲਿਟੀ ਕਹਿੰਦੇ ਆ। ਜੇਕਰ ਕੋਈ ਦਿੱਕਤ ਆਉਂਦੀ ਹੈ ਜੋੜੇ ਨੂੰ ਤਾਂ ਇਹ ਆਪਣੀਆਂ ਸੇਵਾਵਾਂ ਸ਼ਹਿਰ ਦੇ ਵਿੱਚ ਆਪਣੇ ਹਸਪਤਾਲ 'ਚ ਦੇ ਰਹੇ ਨੇ। ਡਾਕਟਰ ਸਾਹਿਬ, ਤੁਸੀਂ ਸਾਨੂੰ ਬੜੀ ਬਿਹਤਰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ।
2: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਿਹਤ ਸੰਭਾਲ, ਵਿਸ਼ਾ ਸੀ ਔਰਤਾਂ ਦੀਆਂ ਬਿਮਾਰੀਆਂ ਅਤੇ ਬੇ ਔਲਾਦ ਜੋੜਿਆਂ ਲਈ ਔਲਾਦ ਪ੍ਰਾਪਤ ਕਰਨ ਲਈ ਇਲਾਜ। ਇਸ ਵਿਸ਼ੇ 'ਤੇ ਜਾਣਕਾਰੀ ਦੇ ਰਹੀ ਸੀ ਡਾਕਟਰ ਮੋਨਿਕਾ ਗੁਪਤਾ, ਅਤੇ ਇਹਨਾਂ ਨਾਲ ਮੁਲਾਕਾਤ ਕਰ ਰਹੇ ਸੀ ਮਨਦੀਪ ਰਜੌਰਾ।
3: ਜਦੋਂ ਜਗਮੋਹਨ ਕੌਰ ਦੀ ਮਿੱਠੀ ਆਵਾਜ਼ ਸਟੇਜਾਂ ਤੇ ਗੂੰਜਦੀ ਸੀ ਅਤੇ ਕੇਦੀਪ ਦਾ ਨਿਰਾਲਾ ਅੰਦਾਜ਼, ਹਾਸਾ ਅਤੇ ਗਾਇਕੀ ਸਰੋਤਿਆਂ ਦੇ ਦਿਲ ਜਿੱਤ ਲੈਂਦੇ ਸਨ, ਅਤੇ ਜਦੋਂ ਦੋਨਾਂ ਨੇ ਮਿਲ ਕੇ ਗਾਉਣਾ ਸ਼ੁਰੂ ਕੀਤਾ ਤਾਂ ਹਰ ਮਹਿਫਿਲ ਹਰ ਅਖਾੜੇ ਵਿੱਚ ਕਮਾਲ ਹੋ ਗਿਆ। ਜਿਸ ਰੋਤੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਉਹ ਸੁਨਹਿਰਾ ਦੌਰ, ਉਹ ਮਿੱਠੇ ਨਗਮੇ। ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ, ਕਿਉਂਕਿ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਰੰਗੀ ਇਸ ਸੁਰੀਲੀ ਪੇਸ਼ਕਸ਼ ਨੂੰ ਮਿਸ ਨਾ ਕਰਨਾ, ਕਿਉਂਕਿ ਸੁਰ ਯਾਦਾਂ ਅਤੇ ਪੰਜਾਬੀ ਵਿਰਸੇ ਦੀ ਇਸ ਅਨਮੋਲ ਮਹਿਫਿਲ ਨਾਲ ਜੁੜਨਾ ਨਾ ਭੁੱਲਣਾ। ਆਕਾਸ਼ਵਾਣੀ ਬਠਿੰਡਾ ਤੇ ਆਓ ਫਿਰ ਜੀ।

0: ये ओ सुनहरा अते सुहाना संगीतिक दौर सिर्फ आकाशवाणी बठिंडा ते यादां दे सुरां नाल सजिए खास पेशकश तुहाडा इंतजार कर रही है आकाशवाणी बठिंडा ते।
1: श्रोतियो आकाशवाणी FM बठिंडा दे प्रसारण बारे तुसी भी साडे नाल मशवरा कर सकते हो। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7173 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਇਸ ਦੇ ਨਾਲ ਹੀ ਮੈਨੂੰ ਅਮਰਜੀਤ ਮਾਨ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ। ਪ੍ਰੋਗਰਾਮ ਦੇ ਨਿਰਮਾਤਾ ਸ਼੍ਰੀ ਬਲਜੀਤ ਸ਼ਰਮਾ।
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼। ਸਟੂਡੀਓ ਦੀ ਘੜੀ ਦੇ ਸਮਾਂ 1:09 ਤੇ 40 ਸਕਿੰਟ, 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ। ਲੁਧਿਆਣਾ ਦੀ ਆਰ ਕੇ ਰੋਡ 'ਤੇ ਸਥਿਤ ਇੱਕ ਫੈਕਟਰੀ ਵਿੱਚ ਅੱਜ ਜ਼ਹਿਰੀਲੀ ਗੈਸ ਲੀਕ ਹੋਈ ਹੈ। ਇਸ ਘਟਨਾ ਵਿੱਚ ਪਿਓ ਪੁੱਤਰ ਸਣੇ ਤਿੰਨ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਦੇ ਅਹਾਤੇ ਵਿੱਚ ਭਗਦੜ ਮੱਚ ਗਈ। ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਈ ਹੋਰ ਮਜ਼ਦੂਰ ਬੇਹੋਸ਼ ਹੋ ਗਏ ਨੇ। ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੌਰਾਨ ਐਸ ਡੀ ਐਮ ਜਸਲੀਨ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ
1: ਗੈਸ ਲੀਕ ਦੇ ਨਾਲ ਬੰਦਿਆਂ ਦੀ ਮੌਤ ਹੋਣ ਬਾਰੇ ਖਬਰ ਆਈ ਸੀ। ਉਹ ਦੇਖਣ ਆਏ

0: ਇੱਥੇ ਪਹੁੰਚਣ ਤੇ ਇਹ ਸਾਹਮਣੇ ਆਇਆ ਕਿ ਤਕਰੀਬਨ 2 ਵਜੇ ਇੱਥੇ 3 ਬੰਦਿਆਂ ਦੀ ਡੈਥ ਹੋਈ ਹੈ, ਇੱਕ ਉਹਦੇ ਜੋ ਫਾਦਰ ਸਨ ਨੇ, ਇੱਕ ਕੋਈ ਤੀਸਰਾ ਬੰਦਾ, 2 ਬੰਦੇ ਜ਼ਖਮੀ ਨੇ, ਡੈਡ ਬੋਡੀਜ਼ ਐਂਡ ਜ਼ਖਮੀ ਜਿਹੜੇ ਬੰਦੇ ਨੇ ਉਹ ਸਾਰੇ ਓਸਵਾਲ ਹਸਪਤਾਲ ਦੇ ਵਿੱਚ ਨੇ, ਇੰਡੀਆ ਟੀਮ ਨੂੰ ਆਲਰੇਡੀ ਬੁਲਾ ਲਿਆ, ਉਹ ਇੱਥੇ ਪਹੁੰਚ ਕੇ ਪ੍ਰੋਪਰ ਇਨਵੈਸਟੀਗੇਸ਼ਨ ਕਰਨਗੀਆਂ ਵੀ ਇੱਥੇ ਕੀ ਸੀ, ਕਿਹੜੀ ਗੈਸ।
1: ਕੇਂਦਰੀ ਰੇਲਵੇ ਰਾਜ ਮੰਤਰੀ ਜਗਜੀਤ ਪਟੂ ਨੇ ਅੱਜ ਫਤਿਹਗੜ੍ਹ ਚੂੜੀਆਂ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਅਤੇ ਸਟੇਸ਼ਨ ਦੀ ਵਿਗੜੀ ਹੋਈ ਹਾਲਤ ਦਾ ਜਾਇਜ਼ਾ ਲਿਆ। ਉਹਨਾਂ ਨੇ ਕਿਹਾ ਹੈ ਕਿ ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਮ੍ਰਿਤਸਰ ਤੱਕ ਰੇਲਵੇ ਨਾਲ ਸੰਬੰਧਿਤ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਉਹਨਾਂ ਨੂੰ ਜਾਣਕਾਰੀ ਹੈ ਅਤੇ ਇਹਨਾਂ ਨੂੰ ਜਲਦ ਹੀ ਦੂਰ ਕਰ ਲਿਆ ਜਾਏਗਾ। ਇਸ ਸੰਬੰਧੀ ਉਹਨਾਂ ਵੱਲੋਂ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਡਿਵੀਜ਼ਨਲ ਮੈਨੇਜਰ ਨੂੰ ਇਹਨਾਂ ਮੁਸ਼ਕਲਾਂ ਦਾ ਹੱਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਤੇ ਕੱਲ੍ਹ ਲਹਿਰਾ ਗਾਗਾ ਖੇਤਰ ਵਿੱਚ 18.76 ਕਰੋੜ ਰੁਪਏ ਤੋਂ ਵੱਧ ਦੇ ਸੜਕੀ ਬੁਨਿਆਦੀ ਢਾਂਚੇ ਅਤੇ ਵਿਕਾਸ ਬਜਟਾਂ ਤੋਂ ਲੋਕਾਂ ਨੂੰ ਸਮਰਪਿਤ ਕੀਤਾ। ਇਸ ਨਾਲ ਪੇਂਡੂ ਸਮਰਕ ਨੂੰ ਵੱਡਾ ਹੁਲਾਰਾ ਮਿਲੇਗਾ। ਇਹਨਾਂ ਪ੍ਰੋਜੈਕਟਾਂ ਦਾ ਉਦੇਸ਼ ਸੁਰੱਖਿਆ ਸੰਬੰਧੀ ਖਤਰਿਆਂ ਨੂੰ ਖਤਮ ਕਰਨਾ, ਪੇਂਡੂ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣਾ ਅਤੇ ਹਜ਼ਾਰਾਂ ਪਿੰਡਾਂ ਵਾਸੀਆਂ ਲਈ ਹਰ ਮੌਸਮ ਵਿੱਚ ਸੰਪਰਕ ਯਕੀਨੀ ਬਣਾਉਣਾ ਹੈ। ਲੋਕਾਂ ਨੂੰ ਸੰਬੋਧਨ ਕਰਦਿਆਂ ਖਜ਼ਾਨਾ ਮੰਤਰੀ ਨੇ ਬਛਵਾਣਾ ਤੋਂ ਬਰੇਟਾ ਵਾਇਆ ਡਸਕਾ ਅਤੇ ਬਹਾਦਰਪੁਰ ਨੂੰ ਜੋੜਨ ਵਾਲੀ 10.5 ਕਿਲੋਮੀਟਰ ਲੰਬੀ ਸੜਕ ਨੂੰ ਸਮਰਪਿਤ ਕੀਤਾ। ਪੰਜਾਬ ਦੇ ਮਾਲ ਮੁੜਬ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸਰਕਾਰ ਨੇ ਹੜ੍ਹਾਂ ਤੋਂ ਬਚਾਅ ਲਈ ਤਿਆਰੀਆਂ ਨੂੰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਕਿਸੇ ਵੀ ਕੁਦਰਤੀ ਆਫਤ ਸਮੇਂ ਤੁਰੰਤ ਮਦਦ ਦੇਣ ਨੂੰ ਯਕੀਨੀ ਬਣਾਉਣ ਲਈ ਕੁੱਲ 146 ਕਰੋੜ ਰੁਪਏ ਜਾਰੀ ਕਰ ਦਿੱਤੇ ਨੇ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਲੀ ਸਾਲ 2026-27 ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ 100 ਕਰੋੜ ਰੁਪਏ ਦੇ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਨੇ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਜੋ 30 ਮਈ ਨੂੰ ਕਰਵਾਇਆ ਜਾਣਾ ਸੀ ਪਰ ਮੌਸਮ ਦੀ ਖਰਾਬੀ ਕਾਰਨ ਹੁਣ ਇਹ ਸਮਾਗਮ ਭਲਕੇ ਯਾਨੀ ਕਿ 2 ਜੂਨ ਦਿਨ ਮੰਗਲਵਾਰ ਨੂੰ ਫਗਵਾੜਾ ਵਿਖੇ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਜੀ ਦੇ ਸਾਹਮਣੇ ਸਥਿਤ ਸਰਕਾਰੀ ਮਿਡਲ ਸਕੂਲ ਦੇ ਗਰਾਊਂਡ 'ਚ ਕਰਵਾਇਆ ਜਾਏਗਾ। ਉਹਨਾਂ ਦੱਸਿਆ ਕਿ ਸਮਾਗਮ ਸੰਬੰਧੀ ਸਾਰੇ ਹੀ ਜ਼ਰੂਰੀ ਪ੍ਰਬੰਧ ਮੁਕੰਮਲ ਕੀਤੇ ਗਏ ਨੇ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਚਲਾਈ ਜਾ ਰਹੀ ਮੇਰੀ ਰਸੋਈ ਸਕੀਮ ਤਹਿਤ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹਰ ਮਹੀਨੇ ਕਣਕ ਸਮੇਤ ਫੂਡ ਕਿੱਟ ਦਿੱਤੀ ਜਾਏਗੀ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਲੰਬੀ ਹਲਕੇ ਲਈ ਭੇਜੀਆਂ ਗਈਆਂ ਕਿੱਟਾਂ ਪਹੁੰਚ ਚੁੱਕੀਆਂ ਨੇ ਅਤੇ ਇਹਨਾਂ ਦੀ ਵੰਡ ਪ੍ਰਕਿਰਿਆ ਜਾਰੀ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ ਸਰਕਾਰ ਵੱਲੋਂ ਲੰਬੀ ਹਲਕੇ ਲਈ ਕੁੱਲ 25,000 ਕਿੱਟਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਨੇ। ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਮੁਤਾਬਕ 2023-24 ਅਨੁਸਾਰ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਸਭ ਤੋਂ ਘੱਟ ਤੰਬਾਕੂ ਦੀ ਵਰਤੋਂ ਦਰਜ ਕੀਤੀ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਇਹ ਸਰਵੇਖਣ ਪੰਜਾਬ ਨੂੰ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਵੱਖਰਾ ਕਰਦਾ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ 15 ਮਹੀਨੇ ਪੂਰੇ ਹੋ ਗਏ ਨੇ। ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਨੈਟਵਰਕਾਂ ਦੇ ਵਿੱਤੀ ਢਾਂਚੇ ਨੂੰ ਢਾਹ ਦਿੱਤਾ ਹੈ ਜਿਸ ਦੇ ਸਿੱਟੇ ਵਜੋਂ 300 ਕਰੋੜ ਰੁਪਏ ਦੇ ਲਗਭਗ ਨਸ਼ੀਲੀਆਂ ਦਵਾਈਆਂ ਦੇ 750 ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕੀਤਾ ਗਿਆ ਹੈ। ਸੂਬੇ ਦੇ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਪੁਲਿਸ ਨੇ NDPS ਐਕਟ ਤਹਿਤ 46,937 FIR ਦਰਜ ਕੀਤੀਆਂ ਨੇ ਅਤੇ 65,884 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿਖੇ ਬੀਤੀ 2-3 ਦਿਨ ਤੋਂ ਹਲਕੀ ਅਤੇ ਦਰਮਿਆਨੀ ਬਾਰਿਸ਼ ਅਤੇ ਤੇਜ਼ ਹਵਾਵਾਂ ਨਾਲ ਮੌਸਮ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ ਤਾਪਮਾਨ 40 ਡਿਗਰੀ ਤੋਂ 46 ਡਿਗਰੀ ਵਿਚਕਾਰ ਪਹੁੰਚ ਗਿਆ। ਉੱਥੇ ਹੀ ਬੀਤੇ ਦਿਨੀ 31 ਮਈ ਨੂੰ ਦੋਵਾਂ ਸੂਬਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 38 ਸੈਲਸੀਅਸ ਦਰਜ ਕੀਤਾ ਗਿਆ। ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਬਿਜਲੀ ਦੀ ਖਪਤ ਵਿੱਚ ਕਮੀ ਆਈ ਹੈ। ਮੌਸਮ ਵਿਭਾਗ ਨੇ ਅੱਜ ਤੋਂ 4 ਜੂਨ ਤੱਕ ਦੋਵਾਂ ਸੂਬਿਆਂ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਹਲਕੀ ਬਾਰਿਸ਼ ਨਾਲ ਗਰਜ ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @AIR ਯੁਜਿੰਦਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 1:15 ਤੇ 24 ਸਕਿੰਟ ਤੇ ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼।
3: ਹੈਲੋ ਫਰਮਾਇਸ਼।

ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਜ਼ਾਇਕਾ। ਵਿਸ਼ਾ ਹੋਵੇਗਾ ਮਰਾਠੀ ਪਕਵਾਨਾਂ ਦਾ ਤੜਕਾ। ਅੱਜ ਤੁਸੀਂ ਸੁਣੋਗੇ ਭਾਗ ਦੂਜਾ। ਮਹਿਮਾਨ ਹੋਣਗੇ ਭਾਗਯਸ਼੍ਰੀ ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਰਜੌਰਾ। ਪ੍ਰੋਗਰਾਮ ਦੀ ਸ਼ੁਰੂਆਤ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: Gâzla, zaica.
1: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਿਲਸਿਲਾ ਜ਼ਾਇਕਾ ਦੇ ਵਿੱਚ। ਭਾਰਤ ਵਿਭਿੰਨਤਾਵਾਂ ਦਾ ਦੇਸ਼ ਹੈ। ਦੇਸ਼ ਦੇ ਵਿੱਚ ਬਹੁਤ ਸਾਰੀਆਂ ਭਿੰਨਤਾ ਨੇ। ਭਾਰਤ ਦੇ ਖਾਣੇ 'ਚ, ਭਾਰਤ ਦੇ ਪਹਿਰਾਵੇ 'ਚ, ਬੋਲੀ ਦੇ ਵਿੱਚ ਬਹੁਤ ਸਾਰੀ ਭਿੰਨਤਾ ਹੈ। ਪਰ ਜਦੋਂ ਖਾਣੇ ਦੀ ਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਜਿੰਨੇ ਵੱਖ ਵੱਖ ਖਾਣੇ ਸਾਨੂੰ ਭਾਰਤ ਦੇ ਵਿੱਚ ਮਿਲਦੇ ਹੈ, ਮੈਨੂੰ ਨਹੀਂ ਲੱਗਦਾ ਉਨੇ ਸਾਨੂੰ ਕਿਸੇ ਹੋਰ ਮੁਲਕ ਦੇ ਵਿੱਚ ਖਾਣ ਨੂੰ ਮਿਲਦੇ ਹੋਣਗੇ, ਕਿਉਂਕਿ ਸੂਬਿਆਂ ਦੇ ਹਿਸਾਬ ਦੇ ਨਾਲ ਭਾਰਤ ਦੇ ਵਿੱਚ ਬਹੁਤ ਤਰ੍ਹਾਂ ਦੇ ਖਾਣੇ ਪ੍ਰਚਲਿਤ ਨੇ। ਅਤੇ ਹੁਣ ਕੋਈ ਸੂਬਿਆਂ ਦੇ ਖਾਣੇ ਦਾ ਦਾਇਰਾ ਜਿਹੜਾ ਹੈ, ਉਹ ਸਰਹੱਦ ਜਿਹੜੀ ਹੈ ਉਹ ਨਹੀਂ ਰਹੀ। ਭਾਰਤ ਇੱਕ ਹੈ, ਇਸੇ ਲਈ ਭਾਰਤ ਦੇ ਖਾਣੇ ਜਿਹੜੇ ਨੇ ਉਹ ਵੀ ਇੱਕ ਨੇ। ਅਸੀਂ ਪੰਜਾਬ ਦੇ ਵਿੱਚ ਰਹਿੰਦਿਆਂ ਪੰਜਾਬੀ ਖਾਣੇ, ਪੰਜਾਬੀ ਪਰਾਂਠੇ, ਸਾਗ, ਮੱਕੀ ਦੀ ਰੋਟੀ ਦਾ ਹਮੇਸ਼ਾ ਜ਼ਿਕਰ ਕਰਦੇ ਹਾਂ, ਪਰ ਨਾਲੋ ਨਾਲ ਹੁਣ ਸਾਡੇ ਸੂਬੇ ਦੇ ਵਿੱਚ, ਸਾਡੇ ਆਲੇ ਦੁਆਲੇ, ਸਾਡੇ ਭਾਰਤ ਦੇ ਹੋਰ ਸੂਬਿਆਂ ਤੋਂ ਆਏ ਪਕਵਾਨ ਜਿਹੜੇ ਹੈ ਉਹ ਵੀ ਮਿਲਣ ਲੱਗੇ ਨੇ, ਅਤੇ ਸਾਡੇ ਘਰਾਂ ਦੇ ਵਿੱਚ ਵੀ ਹੁਣ ਉਹ ਆਮ ਬਣਾਏ ਜਾਣ ਲੱਗੇ ਨੇ। ਅਤੇ ਅੱਜ ਜਿਹੜੇ ਪਕਵਾਨਾਂ ਦੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਉਹਨਾਂ ਦੀ ਫਹਿਰਿਸਤ ਬਹੁਤ ਲੰਮੀ ਹੈ, ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਦੱਖਣੀ ਭਾਰਤ ਦੇ, ਮਹਾਰਾਸ਼ਟਰਾ ਦੇ, ਮੱਧ ਪ੍ਰਦੇਸ਼ ਦੇ ਅਤੇ ਕਈ ਇਸ ਤਰ੍ਹਾਂ ਦੇ ਖਾਣੇ ਤੁਹਾਡੇ ਨਾਲ ਸਾਂਝੇ ਕਰਾਂਗੇ, ਜਿਨ੍ਹਾਂ ਦੇ ਵਿੱਚ ਡੋਸਾ, ਡੋਸੇ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚਟਨੀਆਂ, ਪੋਹਾ, ਉਪਮਾ, ਪਾਓ ਭਾਜੀ, ਵੜਾ ਪਾਓ, ਸਾਂਬਰ, ਇਡਲੀ, ਸਾਂਬਰ ਵੜਾ, ਰਸਮ, ਸਾਬੂਦਾਣੇ ਦੀ ਖਿਚੜੀ, ਸਾਬੂਦਾਣੇ ਤੋਂ ਬਣਨ ਵਾਲੇ ਵੜੇ, ਥੇਪਲੀ, ਥਾਲੀ ਪੀਟ, ਸਪਰਾਊਟ, ਮਿਸਲ ਪਕੌੜੇ ਅਤੇ ਅਰਬੀ ਦੇ ਪੱਤਿਆਂ ਦੇ ਪਕੌੜੇ ਅਤੇ ਹੋਰ ਬਹੁਤ ਡਿਸ਼ਿਜ਼ ਅਤੇ ਪੀਣ ਵਾਲੀਆਂ ਵੀ ਕਈ ਚੀਜ਼ਾਂ ਜੋ ਗਰਮੀਆਂ 'ਚ ਪੀਤੀਆਂ ਜਾਂਦੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ, ਜਿਹਦੇ 'ਚ ਸੋਲ ਕੜੀ, ਜਿਹਦੇ 'ਚ ਆਮ ਪੰਨਾ, ਕੋਕਮ ਸ਼ਰਬਤ ਅਤੇ ਐਪਲ ਜੂਸ ਅੱਜ ਖਾਸ ਰਹਿਣ ਵਾਲੇ ਨੇ। ਇਹ ਸਾਰੇ ਹੀ ਸਾਡੇ ਨਾਲ ਸਾਂਝੇ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ, ਮਹਾਰਾਸ਼ਟਰਾ ਤੋਂ ਨੇ, ਮੈਡਮ ਭਾਗਿਆਸ਼੍ਰੀ ਜੀ। ਭਾਗਿਆਸ਼੍ਰੀ ਜੀ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਨਮਸਕਾਰ, ਆਕਾਸ਼ਵਾਣੀ ਕਾ ਬਹੁਤ ਬਹੁਤ ਧੰਨਵਾਦ, ਮੁਝੇ ਯਹਾਂ ਪੇ ਇਨਵਾਈਟ ਕੀਆ ਆਪ ਸਬਨੇ।
1: ਅਸੀਂ ਚਲਦੇ ਹਾਂ ਮਹਾਰਾਸ਼ਟਰ ਦੀ ਜੋ ਥੇਪਲੀ ਹੈ, ਇਸ ਨੂੰ ਥੇਪਲਾ ਵੀ ਕਹਿ ਦਿੰਦੇ ਹੈ, ਥਾਲੀ ਪੀਠ ਵੀ ਕਹਿ ਦਿੰਦੇ ਹੈ ਇਸ ਨੂੰ। ਇੱਕ ਇਹ ਬਹੁਤ ਵੱਡਾ, ਇੱਕ ਕਹਿ ਲਈਏ ਕੇਕ ਦੀ ਤਰ੍ਹਾਂ ਹੁੰਦਾ ਹੈ ਇਹ, ਇਹਦੇ ਵਿੱਚ ਨਮਕੀਨ ਕੇਕ ਹੈ ਇਹ, ਇਹ ਬਣਦਾ ਕਿਵੇਂ ਹੈ ਸਾਨੂੰ ਦੱਸੋ।
2: ਦੇਖਾ ਜਾਏ ਤੋ ਪੰਜਾਬ ਮੇ ਵੀ ਪਰਾਠੇ ਖਾਏ ਜਾਤੇ ਹੈ, ਤੋ ਵੈਸੇ ਹੀ ਇਹ ਪੰਜਾਬੀ ਪਰਾਠੇ ਹੋ ਗਏ, ਇਹ ਵੈਸੇ ਹੀ ਮਹਾਰਾਸ਼ਟਰੀ ਪਰਾਠੇ ਹੋ ਗਏ। ਖਾਣੇ ਕਾ ਯਹੀ ਹੈ, ਬਸ ਥੋੜਾ ਸਾ ਤਰੀਕਾ ਅਲਗ ਅਲਗ ਹੈ, ਚੀਜ਼ੇ ਵਹੀ ਹੈ, ਬਸ ਉਸ ਕੋ ਘੁਮਾ ਫਿਰਾ ਕੇ ਕਰਨੀ ਹੋਤੀ। ਤੋ ਅਗਰ ਥੇਪਲੇ ਕੀ ਬਾਤ ਕੀ ਜਾਏ ਤੋ ਯੇ ਬੇਸਿਕਲੀ ਗੇਹੂੰ ਕੇ ਆਟੇ ਸੇ ਬਣਤੇ ਹੈ, ਬੇਸਨ ਕਾ ਆਟਾ ਗੇਹੂੰ ਕਾ ਆਟੇ ਸੇ ਬਣਤੇ ਹੈ। ਔਰ ਆਪਕੇ ਥਾਲੀ ਪੀਠ ਜੋ ਹੈ ਵੋ ਆਪਕਾ ਬਣਤਾ ਹੈ ਮਲਟੀਗ੍ਰੇਨ ਆਟੇ ਸੇ। ਘਰ ਗ੍ਰਹਿਸਥੀ ਵਾਲੇ ਲੇਡੀਜ਼ ਹੋਤੇ ਹੈ, ਮੇਰੀ ਮਾਂ ਨੇ ਮੁਝੇ ਸਿਖਾਇਆ ਕਿ ਪੁਰਾਣੇ ਟਾਈਮ ਮੇ ਪੂਰਾ ਐਸੇ ਦੋ ਤਿੰਨ ਦਿਨ ਕੀ ਰੋਟੀਆਂ ਰੱਖਤੀ ਥੀ, ਮੈਨੇ ਵੋ ਵੀ ਤਵੇ ਪੇ, ਚੂਲੇ ਪੇ ਕੜਕ ਹੋਤੀ ਥੀ ਵੋ, ਤੋ ਉਸਕੋ ਭਿਗੋ ਕੇ ਧੋ ਕੇ ਮੇਰੀ ਮੰਮੀ ਉਸਕਾ ਫਿਰ ਸੇ ਇੱਕ ਬੈਟਰ ਬਣਾ ਕੇ ਫਿਰ ਉਸਕੀ ਥਾਲੀ ਪੀਠ ਬਣਾਤੀ ਥੀ। ਇਹ ਸ਼ੌਕਿੰਗ ਲਗੇਗਾ ਬਟ ਇੱਕ ਰਹਿਤਾ ਨਾ ਕਿ ਗ੍ਰਹਿਸਥੀ ਵਾਲੇ ਲੇਡੀਜ਼, ਇੱਕ ਟਾਈਮ ਹੋਤਾ ਹੈ, ਉਹ ਸਪੇਸ ਹੋਤਾ ਹੈ, ਤੋ ਉਹ ਸਾਰੀ ਚੀਜ਼ੇ। ਪਰ ਯਹਾਂ ਪੇ ਅਗਰ ਹਮ ਸਪੇਸ਼ਲੀ ਬਣਾਤੇ ਹੈ, ਅਭੀ ਕਾ ਟਾਈਮ ਐਸਾ ਕਿਸੀ ਕੇ ਪਾਸ ਹੈ ਨਹੀਂ ਫਿਲਹਾਲ, ਪਰ ਅਗਰ ਹਮ ਬਣਾਤੇ ਹੈ ਤੋ ਇਸਮੇ ਮਲਟੀਗ੍ਰੀਨ ਆਟੇ ਕਾ ਆਪ ਯੂਜ਼ ਕਰ ਸਕਤੇ ਹੋ। ਅਭੀ ਥਾਲੀ ਪੀਠ ਜੋ ਹੈ ਵੋ ਹੱਥ ਸੇ ਬਣੇਗਾ, ਜੈਸੇ ਆਪਕੀ ਮੱਕੀ ਕੀ ਰੋਟੀ ਬਣਤੀ ਹੈ ਵੋ ਦੋਨੋ ਹਾਥੇ ਪੇ ਬਣਦੀ, ਯੇ ਕਪੜੇ ਪੇ ਥੇ ਲਾ ਕੇ ਹੋਗਾ, ਸਲੈਬ ਕਰਕੇ ਹੋਗਾ, ਦੈਨ ਉਸਕੋ ਤਵੇ ਪੇ ਡਾਲਨਾ ਹੈ, ਔਰ ਫਿਰ ਜੈਸੇ ਹਮ ਚੀਲਾ ਨਿਕਾਲਤੇ ਉਸ ਤਰੀਕੇ ਸੇ ਇਸਕੋ ਨਿਕਾਲੇਂਗੇ, ਯੇ ਹੋਗਾ ਥਾਲੀ ਪੀਠ ਆਪਕਾ। ਤੋ ਇਸਮੇ ਆਪ ਪਿਆਜ ਐਡ ਕਰੋ ਇਸੀ ਬੈਟਰ ਮੇ, ਜੈਸੇ ਅਭੀ ਪੂਰੀ ਰੈਸਿਪੀ ਬਤਾ ਦੂ ਮੈਂ ਥਾਲੀ ਪੀਠ ਕੀ। ਇੱਕ ਕਟੋਰੀ ਹਮਨੇ ਗੇਹੂੰ ਕਾ ਆਟਾ ਲੈ ਲਿਆ, ਆਧਾ ਕਟੋਰੀ ਆਪ ਉਸਮੇ ਸੂਜੀ ਡਾਲ ਦੋ, ਆਧਾ ਕਟੋਰੀ ਉਸਮੇ ਬੇਸਨ ਕਾ ਆਟਾ ਡਾਲ ਦੋ, ਉਸਕੇ ਬਾਅਦ ਔਰ ਵੀ ਕੁਛ ਆਪਕੇ ਪਾਸ ਕੋਈ ਆਟੇ ਵਗੈਰਾ ਹੋਗੇ ਤੋ ਵੋ ਯੂਜ਼ ਕਰ ਸਕਤੇ। ਯਹਾਂ ਪੇ ਇੱਕ ਬੈਨੀਫਿਟ ਯੇ ਵੀ ਹੈ, ਜਿਨ ਜਿਨ ਕੋ ਗਲੂਟਨ ਕਾ ਪ੍ਰੋਬਲਮ ਹੋਤਾ ਹੈ ਤੋ ਗਲੂਟਨ ਕੇ ਲੀਏ ਆਪ ਗੇਹੂੰ ਕਾ ਆਟਾ ਅਵੋਇਡ ਕਰ ਦੋ, ਸੂਜੀ ਅਵੋਇਡ ਕਰ ਦੋ, ਇਸਮੇ ਫਿਰ ਆਪ ਬਾਕੀ ਕੇ ਆਟਾ ਯੂਜ਼ ਕਰ ਲੋ, ਜੈਸੇ ਚਾਵਲ ਕਾ ਹੋ ਗਿਆ ਯਾ ਫਿਰ ਮੱਕੀ ਕਾ ਆਟਾ ਹੋ ਗਿਆ, ਜਵਾਰ ਕਾ ਆਟਾ ਹੋ ਗਿਆ, ਰਾਗੀ ਕਾ ਆਟਾ ਹੋ ਗਿਆ, ਯੇ ਆਟੇ ਯੂਜ਼ ਕਰਕੇ ਵੀ ਇਸ ਰੈਸਿਪੀ ਕੋ ਆਪ ਯੂਜ਼ ਕਰ ਸਕਤੇ ਹੋ। ਤੋ ਯਹੀ ਸਾਰੇ ਆਪ ਆਟੇ ਇੱਕ ਵਾਰ ਸਾਰੇ ਆਪਣੇ ਪਲੇਟ ਮੇ ਲੈ ਕੇ ਉਸਮੇ ਜੀਰਾ ਸੌਂਫ ਡਾਲ ਦੋ, ਥੋੜ੍ਹੀ ਸੀ ਜੀਰਾ ਡਾਲ ਦੋ, ਲਾਲ ਮਿਰਚ ਪਾਊਡਰ, ਕਸੂਰੀ ਮੇਥੀ ਹੋ ਯਾ ਫਿਰ ਹਰੀ ਮੇਥੀ ਹੋ, ਧਨੀਆ ਹੋ, ਪਿਆਜ਼ ਹੋ, ਇਹ ਸਾਰੇ ਕਾਟ ਕੇ ਸਾਰੀ ਚੀਜ਼ੇ ਬੱਚੇ ਸੇ

0: ਜਿਵੇਂ ਅਸੀਂ ਖਾਣਾ ਘਰਾਂ ਦੇ ਵਿੱਚ ਭਾਂਡਿਆਂ ਦੇ ਵਿੱਚ ਪਰੋਸਦੇ ਹਾਂ, ਹੁਣ ਤਾਂ ਕਿਉਂਕਿ ਸਟੀਲ ਦੇ ਭਾਂਡੇ ਜ਼ਿਆਦਾਤਰ ਘਰਾਂ ਦੇ ਵਿੱਚ ਵਰਤੇ ਜਾਂਦੇ ਆ, ਸਟੀਲ ਦੇ ਭਾਂਡਿਆਂ ਦੇ ਵਿੱਚ ਅਸੀਂ ਪਰੋਸਦੇ ਹਾਂ, ਤਾਂ ਇਹ ਜੋ ਖਾਣੇ ਹੈ ਟ੍ਰੈਡੀਸ਼ਨਲ ਤੌਰ 'ਤੇ ਪਰੰਪਰਾਗਤ ਤੌਰ 'ਤੇ ਇਹ ਸਰਵ ਕਿਵੇਂ ਕੀਤਾ ਜਾਂਦਾ ਖਾਣਾ, ਅਤੇ ਮਹਾਰਾਸ਼ਟਰਾ ਦੇ ਵਿੱਚ ਖਾਧਾ ਕਿਵੇਂ ਜਾਂਦਾ ਹੈ, ਸਟਾਈਲ ਕੀ ਹੈ ਸਰਵ ਕਰਨ ਦਾ ਅਤੇ ਖਾਣ ਦਾ, ਜਿਵੇਂ ਅਸੀਂ ਪੰਜਾਬ ਦੇ ਵਿੱਚ ਚਮਚ ਦੀ ਵਰਤੋਂ ਕਰਦੇ ਹਾਂ ਉਦਾਹਰਣ ਦੇ ਤੌਰ 'ਤੇ, ਅਤੇ ਜ਼ਿਆਦਾਤਰ ਖਾਣੇ ਮਹਾਰਾਸ਼ਟਰਾ ਦੇ ਵਿੱਚ ਹੱਥ ਨਾਲ ਹੀ ਖਾਏ ਜਾਂਦੇ ਆ, ਤਾਂ ਕਿਵੇਂ ਸਰਵ ਕੀਤੇ ਜਾਂਦੇ ਆ ਅਤੇ ਕਿਵੇਂ ਖਾਧੇ ਜਾਂਦੇ ਆ?
1: ਅਗਰ ਇਸ ਬਾਤ ਪੇ ਬੋਲਾ ਜਾਏ ਤੋ ਬੋਲਨੇ ਕੇ ਲੀਏ ਬਹੁਤ ਸਾਰੀ ਚੀਜ਼ੇ ਹੈ। ਮਹਾਰਾਸ਼ਟਰ ਮੇਂ ਜ਼ਮੀਨ ਪੇ ਬੈਠ ਕੇ ਖਾਣਾ ਖਾਇਆ ਜਾਤਾ ਹੈ, ਬਿਲਕੁਲ ਵੀ ਬੈਡ ਪੇ ਯਾ ਫਿਰ ਕਿਸੀ ਚੀਜ਼ ਪੇ ਬੈਠ ਕੇ ਬਿਲਕੁਲ ਵੀ ਖਾਇਆ ਨਹੀਂ ਜਾਤਾ। ਨੈਕਸਟ ਅਗਰ ਬਾਤ ਕੀ ਜਾਏ ਤੋ ਅਗਰ ਰੋਟੀ ਵਗੈਰਾ ਲੈਣੀ ਹੈ ਤੋ ਬੜੇ ਪਿਆਰ ਸੇ ਆਪਣੀ ਮੰਮੀ ਉੱਠ ਕੇ ਵੋ ਪਲੇਟ ਮੇਂ ਹੀ ਰੱਖਾ ਜਾਤਾ ਹੈ, ਨਾ ਕਿ ਹੱਥ ਮੇਂ ਲਿਆ ਜਾਤਾ ਹੈ। ਯਾ ਆਪਣਾ ਆਪਣਾ ਕਲਚਰ ਹੋਤਾ ਹੈ, ਟ੍ਰੈਡੀਸ਼ਨ ਹੋਤਾ ਹੈ। ਉਸਕੇ ਬਾਅਦ ਕੁਛ ਜੈਸੇ ਖਾਣਾ ਖਾਣਾ ਵੀ ਹੈ ਤੋ ਯਾਨੀ ਸਭ ਚੀਜ਼ ਹਮਾਰੇ ਘਰੋਂ ਮੇਂ ਬਣ ਕੇ ਰਹੇਗੀ, ਬਣੀ ਮਿਲੇਗੀ। ਲੇਡੀਜ਼ ਲੋਕ ਬਾਅਦ ਮੇਂ ਯਾਨੀ ਜੋ ਵੀ ਮੰਮੀ ਵਗੈਰਾ ਹੈ ਖਾਦੋ, ਲੇਡੀਜ਼ ਬਾਅਦ ਮੇਂ ਖਾਣਾ ਖਾਏਗੀ, ਪਰ ਸਾਥ ਮੇਂ ਹੀ ਸਾਰੀ ਫੈਮਿਲੀ ਬੈਠ ਕੇ ਇਕੱਠਾ ਹੀ ਖਾਣਾ ਖਾਏਗੀ। ਯਾਨੀ ਇੱਕ ਫੈਮਿਲੀਅਰ ਮਾਹੌਲ ਬਣ ਕੇ ਬਹੁਤ ਸਾਰੀ ਚੀਜ਼ੇ ਕਰਕੇ ਹੋਤਾ ਹੈ। ਉਸਕੇ ਬਾਅਦ ਅਗਰ ਆਪ ਦੇਖੋਗੇ ਤੋ ਸਰਵਿੰਗ ਕਾ ਹੈ ਤੋ ਕੋਈ ਵੀ ਸਰਵ ਕਰਨੇ ਕਾ ਤਰੀਕਾ ਹੋਤਾ ਹੈ। ਅਭੀ ਹਮ ਰੈਸਟੋਰੈਂਟ ਮੇਂ ਜਾਤੇ ਹੈ ਤੋ ਪੈਸੇ ਇਸੀ ਚੀਜ਼ ਕੇ ਦੇਤੇ ਹੈ ਕਿ ਰੈਸਟੋਰੈਂਟ ਮੇਂ ਆਪਕੇ ਟੇਬਲ ਪੇ ਖਾਣਾ ਕਿਸ ਤਰੀਕੇ ਸੇ ਆ ਰਹਾ ਹੈ। ਤੋ ਆਪ ਪੋਹਾ ਵੀ ਹੈ, ਹਮ ਹਮਾਰੀ ਰੈਸਿਪੀ ਕੀ ਬਾਤ ਕਰੇਂਗੇ, ਅਗਰ ਆਪ ਪੋਹਾ ਪਲੇਟ ਮੇਂ ਲੈ ਕੇ ਆਏ ਉਸੀ ਮੇਂ ਡਾਲ ਦੋ ਔਰ ਅਗਰ ਹੱਥ ਮੇਂ ਦੇ ਦੇ ਤੋ ਅੱਛਾ ਨਹੀਂ ਲਗੇਗਾ। ਉਸੀ ਕੋ ਜਸਟ ਇਮੈਜਿਨ ਕਰਨਾ, ਉਸੀ ਪੋਹਾ ਆਪ ਪਲੇਟ ਮੇਂ ਡਾਲ ਕੇ ਉਸਕੇ ਉੱਪਰ ਇੱਕ ਚਮਚ ਰੱਖੇ, ਹਰੀ ਮਿਰਚ ਰੱਖੇ, ਨਿੰਬੂ ਰੱਖੇ, ਕਟਾ ਹੁਆ ਨਿੰਬੂ ਰੱਖੇ ਔਰ ਪੋਹਾ ਕੇ ਉੱਪਰ ਜੋ ਕੱਦੂਕਸ ਕੀਆ ਹੁਆ ਨਾਰੀਅਲ ਹੈ ਉਹ ਡਾਲ ਕੇ ਉਸਕੇ ਉੱਪਰ ਹਲਕਾ ਸਾ ਹਰਾ ਧਨੀਆ ਕਟਾ ਹੁਆ ਡਾਲ ਕੇ ਫਿਰ ਆਪ ਉਸਕੋ ਸਰਵ ਕਰੋ ਤੋ ਦੇਖਨੇ ਮੇਂ ਵੀ ਸੁੰਦਰ ਲਗੇਗਾ। ਖਾਣੇ ਸੇ ਪਹਿਲੇ ਬੋਲਤੇ ਹੈ ਕਿ ਆਂਖੋਂ ਸੇ ਖਾਇਆ ਜਾਤਾ ਹੈ, ਤੋ ਯਹੀ ਚੀਜ਼ੇ ਛੋਟੀ ਛੋਟੀ ਚੀਜ਼ੇ ਹਮੇਂ ਵੋ ਖੁਸ਼ ਕਰਨੇ ਕੇ ਲੀਏ ਯਾ ਫਿਰ ਹਮੇਂ ਖੁਦ ਕੋ ਬਣਾਨੇ ਬਣਨੇ ਕੇ ਬਾਅਦ ਇੱਕ ਸੈਟਿਸਫੈਕਸ਼ਨ ਮਿਲਣਾ ਚਾਹੀਏ। ਤੋ ਸਰਵਿੰਗ ਕਾ ਤਰੀਕਾ ਬਹੁਤ ਹੈ। ਅਭੀ ਮਿਸਲ ਹੈ, ਮਿਸਲ ਕੋ ਵੀ ਹਮ ਇਸੀ ਤਰੀਕੇ ਸੇ, ਮਿਸਲ ਮੈਨੇ ਆਪਕੋ ਮਿਸਲ ਕੀ ਗ੍ਰੇਵੀ ਤੋ ਬਤਾ ਦੀ, ਪਰ ਮਿਸਲ ਕੋ ਖਾਇਆ ਐਸੇ ਜਾਤਾ ਹੈ ਜੋ ਹਮਾਰੇ ਇਧਰ ਮਹਾਰਾਸ਼ਟਰ ਮੇਂ ਨਮਕੀਨ ਬਨਾਤੇ ਹੈ, ਜੈਸੇ ਭੁਜੀਆ ਹੋ ਗਏ, ਪਲੇਨ ਭੁਜੀਆ ਹੋਤੀ ਹੈ, ਇਸਮੇ ਇੱਕ ਪੋਹਾ ਕਾ ਹਮਾਰੇ ਇਧਰ ਨਮਕੀਨ ਆਤਾ ਹੈ, ਵੋ ਸਾਰਾ ਮਿਲਾ ਕੇ ਮਿਸਲ ਮੇਂ ਫਿਰ ਬਾਅਦ ਮੇਂ ਉਸਕੋ ਖਾਇਆ ਜਾਤਾ ਹੈ। ਤੋ ਜੈਸੇ ਆਪ ਛੋਲੋ ਕੇ ਸਾਥ ਪਿਆਜ ਜ਼ਰੂਰ ਖਾਤੇ ਹੋ, ਵੈਸੇ ਇਸਕੇ ਸਾਥ ਵੀ ਪਿਆਜ ਕਟਾ ਹੁਆ, ਧਨੀਆ, ਨਿੰਬੂ ਔਰ ਜੋ ਭੁਜੀਆ ਹੈ ਵੋ ਮਿਲਾ ਕੇ ਖਾਤੇ, ਜੈਸੇ ਸੇਵ ਭਾਜੀ ਕੀ ਤਰ੍ਹਾਂ ਯੇ ਹੈ।
0: ਬਹੁਤ ਅੱਛੇ, ਇੱਕ ਗੱਲ ਭਾਗਯਸ਼੍ਰੀ ਤੁਸੀਂ ਬਹੁਤ ਅੱਛੀ ਆਖੀ ਕਿ ਪਹਿਲਾਂ ਨਾ ਸਿਰਫ ਮਹਾਰਾਸ਼ਟਰ ਦੇ ਵਿੱਚ ਪਹਿਲਾਂ ਬਲਕਿ ਪੂਰੇ ਭਾਰਤ ਦੇ ਵਿੱਚ ਹੀ ਥੱਲੇ ਬੈਠ ਕੇ ਖਾਣ ਦਾ ਰਿਵਾਜ਼ ਸੀ, ਉਹ ਰਿਵਾਜ਼ ਹੌਲੀ ਹੌਲੀ ਉੱਠ ਗਿਆ ਕਿਉਂਕਿ ਘਰਾਂ ਦੇ ਵਿੱਚ ਡਾਇਨਿੰਗ ਟੇਬਲ ਜਿਹੜੇ ਹੈ ਉਹ ਆ ਗਏ। ਹਾਲਾਂਕਿ ਹੁੰਦਾ ਇਹ ਹੈ ਡਾਇਨਿੰਗ ਟੇਬਲ ਤੋਂ ਬਾਅਦ ਅਸੀਂ ਬੈੱਡਾਂ 'ਤੇ ਚਲੇ ਗਏ, ਹਰ ਇੱਕ ਕਮਰੇ ਦੇ ਵਿੱਚ ਬੈੱਡ ਆ ਗਏ, ਹਰ ਇੱਕ ਕਮਰੇ ਦੇ ਵਿੱਚ ਇਕੱਲਾ ਇਕੱਲਾ ਬੰਦਾ ਖਾਣਾ ਖਾਣ ਲੱਗ ਗਿਆ। ਸੋ ਡਾਇਨਿੰਗ ਟੇਬਲ ਵੀ ਹੁਣ ਘਰਾਂ ਦੇ ਵਿੱਚ ਖੂੰਜੇ ਲੱਗੇ ਪਏ ਹੁੰਦੇ ਆ, ਸਮਾਨ ਰੱਖਣ ਦੇ ਹੀ ਜ਼ਿਆਦਾਤਰ ਕੰਮ ਆਉਂਦੇ ਆ, ਪਰ ਇਹ ਕੋਸ਼ਿਸ਼ ਅਸੀਂ ਸਾਰੇ ਮਿਲ ਕੇ ਜ਼ਰੂਰ ਕਰੀਏ ਕਿ ਖਾਣਾ ਜਿਹੜਾ ਹੈ ਅਸੀਂ ਥੱਲੇ ਬੈਠ ਕੇ ਚਟਾਈ ਵਿਛਾ ਕੇ ਉਹਦੇ ਉੱਤੇ ਬੈਠ ਕੇ ਪੂਰਾ ਪਰਿਵਾਰ ਇਕੱਠਿਆਂ ਖਾਵੇ, ਖਾਣਾ ਪਹਿਲਾਂ ਤਿਆਰ ਕਰ ਲਿਆ ਜਾਵੇ। ਇਹ ਜੇਕਰ ਅਸੀਂ ਕੋਸ਼ਿਸ਼ ਕਰਾਂਗੇ, ਇਹ ਗੱਲ ਅਸੀਂ ਆਪਣੇ ਫੈਮਿਲੀ ਦੇ ਵਿੱਚ ਆਪਣੇ ਰਸੋਈ 'ਚ ਅਪਣਾਵਾਂਗੇ ਤਾਂ ਅਸੀਂ ਮੋਬਾਈਲ ਤੋਂ ਬਚ ਸਕਦੇ ਹਾਂ, ਅਸੀਂ ਸੋਸ਼ਲ ਮੀਡੀਆ ਤੋਂ ਬਚ ਸਕਦੇ ਹਾਂ। ਬੱਚੇ ਜਿਹੜੇ ਹੈ ਸਾਨੂੰ ਦੇਖ ਕੇ ਖਾਣਾ ਖਾਂਦੇ ਹੋਏ ਮੋਬਾਈਲ ਨਹੀਂ ਵਰਤਣਗੇ, ਕਿਉਂਕਿ ਹੁਣ ਅਸੀਂ ਖੁਦ ਇਸ ਤਰ੍ਹਾਂ ਕਰਦੇ ਹਾਂ ਕਿ ਅਸੀਂ ਮੋਬਾਈਲ ਵੇਖਦੇ ਹੋਏ, ਮੈਸੇਜ ਟਾਈਪ ਕਰਦੇ ਹੋਏ, ਰੀਲਾਂ ਵੇਖਦੇ ਹੋਏ ਖਾਣਾ ਖਾਂਦੇ ਹਾਂ, ਜਿਹਦੇ ਕਰਕੇ ਬੱਚੇ ਜਿਹੜੇ ਹੈ ਉਹ ਵੀ ਇਸੇ ਤਰ੍ਹਾਂ ਖਾਣਾ ਖਾਂਦੇ ਹੈ। ਅਤੇ ਜਦੋਂ ਤੱਕ ਅਸੀਂ ਖਾਣੇ ਦੇ ਪ੍ਰਤੀ ਕਿਰਤੱਗ ਹੋ ਕੇ, ਖਾਣੇ ਦੇ ਪ੍ਰਤੀ ਅਸੀਂ ਧੰਨਵਾਦ ਦਾ ਭਾਵ ਰੱਖਦੇ ਹੋਏ ਖਾਣਿਆਂ ਨੂੰ, ਕਿਉਂਕਿ ਕਿਹਾ ਜਾਂਦਾ ਹੈ ਕਿ ਅੰਨਮ ਬ੍ਰਹਮਾ ਰਸੋ ਵਿਸ਼ਨੂੰ ਭੋਗਤਾ ਦੇਵੋ ਮਹੇਸ਼ਵਰਾ, ਇਹ ਸਾਡੀ ਪਰੰਪਰਾ ਦੇ ਵਿੱਚ ਹੈ। ਜੇਕਰ ਅਸੀਂ ਅੰਨ ਨੂੰ ਬ੍ਰਹਮਾ ਮੰਨ ਕੇ ਉਸਦਾ ਆਦਰ ਕਰਕੇ ਖਾਣਾ ਨਹੀਂ ਖਾਵਾਂਗੇ ਤਾਂ ਜੋ ਸਾਡੇ ਸਰੀਰ ਦੇ ਵਿੱਚ ਉਸ ਦੇ ਗੁਣ ਆਉਣੇ ਨੇ, ਭੋਜਨ ਦੇ ਜੋ ਗੁਣ ਆਉਣੇ ਨੇ ਸਾਡੇ ਸਰੀਰ ਦੇ ਵਿੱਚ ਉਹ ਨਹੀਂ ਆਉਣਗੇ। ਤੁਸੀਂ ਭਾਗਯਸ਼੍ਰੀ ਸਾਡੇ ਸਟੂਡੀਓ ਦੇ ਵਿੱਚ ਆਏ, ਬਹੁਤ ਅੱਛੀਆਂ ਗੱਲਾਂ ਅਤੇ ਬਹੁਤ ਅੱਛੀ ਤੁਸੀਂ ਸਾਨੂੰ ਡਿਸ਼ਿਜ਼ ਦੱਸੀਆਂ, ਅਸੀਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਅਖੀਰ ਦੇ ਵਿੱਚ ਤੁਸੀਂ ਜੇ ਕੋਈ ਡਿਸ਼ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਉਹ ਡਿਸ਼ ਸਾਂਝਾ ਕਰੋ, ਜੇਕਰ ਕੋਈ ਰਹਿ ਗਈ, ਨਹੀਂ ਤਾਂ ਫਿਰ ਤੁਹਾਡਾ ਸੁਨੇਹਾ ਮੈਸੇਜ ਜੋ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਦੇਣਾ ਚਾਹੁੰਦੇ।
1: ਕੁਛ ਨਹੀਂ, ਵਹੀ ਜੋ ਸਰ ਨੇ ਵਹੀ ਬੋਲਾ ਵਹੀ ਬਾਤ ਦੋਹਰਾਂਗੀ ਕਿ ਸਾਰੀ

0: ਜੈਫਨੇਸ਼ਨ ਜਾਂ ਜਰਮੀਨੇਸ਼ਨ ਕੀਟਾਣੂ ਜਿਹੜੇ ਆ ਉਹ ਜ਼ਿਆਦਾ ਵੱਧ ਜਾਂਦੇ ਆ ਇਸ ਮੌਸਮ ਦੇ ਵਿੱਚ। ਸੋ ਸਾਥੀਓ, ਇਸੇ ਲਈ ਅਸੀਂ ਤੁਹਾਨੂੰ ਇਹ ਸਾਰੀਆਂ ਆਈਟਮਸ ਦੱਸਣ ਲਈ ਭਾਗਯਸ਼੍ਰੀ ਨੂੰ ਪੂਨਾ ਤੋਂ ਸਾਡੇ ਸਟੂਡੀਓ ਦੇ ਵਿੱਚ ਸੱਦਿਆ ਹੋਇਆ ਸੀ। ਸੋ ਭਾਗਯਸ਼੍ਰੀ ਜਿਹੜੇ ਨੇ ਉਹ HMEL ਦੇ ਵਿੱਚ ਇਹਨਾਂ ਦੇ ਹਸਬੈਂਡ ਕੰਮ ਕਰਦੇ ਨੇ ਅਤੇ ਇਸ ਲਈ ਬਠਿੰਡਾ ਇਹ ਆਪਣਾ ਨਿੱਜੀ ਰੈਸਟੋਰੈਂਟ ਚਲਾਉਣ ਲੱਗੇ। ਸਾਨੂੰ ਇਹ ਆਈਟਮਸ ਕੁਝ ਖਾਸ ਦੱਸਣ ਆਏ। ਇੱਕ ਵਾਰ ਫਿਰ ਭਾਗਯਸ਼੍ਰੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਠੀਕ ਹੈ ਜੀ, ਸਭ ਨੂੰ ਥੈਂਕ ਯੂ, ਮੇਰਾ ਬਹੁਤ ਅੱਛਾ ਲੱਗਾ ਆਪ ਸਭੀ ਸੇ ਮਿਲ ਕੇ, ਔਰ ਮਨਦੀਪ ਸਰ ਕੋ ਵੀ ਥੈਂਕ ਯੂ, ਮੁਝੇ ਇਨਵਾਈਟ ਕੀਆ ਯਹਾਂ ਪਰ।

0: ਗਾਇਕਾ ਮਰਾਠੀ ਪਕਵਾਨਾਂ ਦਾ ਤੜਕਾ ਭਾਗ ਦੂਜਾ। ਪ੍ਰੋਗਰਾਮ ਦੇ ਵਿੱਚ ਮਹਿਮਾਨ ਸੀ ਭਾਗਯਸ਼੍ਰੀ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਮਨਦੀਪ ਰਜੌਰਾ।
1: ਜਦੋਂ ਜਗਮੋਹਨ ਕੌਰ ਦੀ ਮਿੱਠੀ ਆਵਾਜ਼ ਸਟੇਜਾਂ ਤੇ ਗੂੰਜਦੀ ਸੀ ਅਤੇ ਕੇਦੀਪ ਦਾ ਨਿਰਾਲਾ ਅੰਦਾਜ਼, ਹਾਸਾ ਅਤੇ ਗਾਇਕੀ ਸਰੋਤਿਆਂ ਦੇ ਦਿਲ ਜਿੱਤ ਲੈਂਦੇ ਸਨ, ਅਤੇ ਜਦੋਂ ਦੋਨਾਂ ਨੇ ਮਿਲ ਕੇ ਗਾਉਣਾ ਸ਼ੁਰੂ ਕੀਤਾ ਤਾਂ ਹਰ ਮਹਿਫਿਲ ਹਰ ਅਖਾੜੇ ਵਿੱਚ ਕਮਾਲ ਹੋ ਗਿਆ। ਜਿਸ ਰੋਤੇ ਉਹ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਉਹ ਸੁਨਹਿਰਾ ਦੌਰ, ਉਹ ਮਿੱਠੇ ਨਗਮੇ। ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ, ਕਿਉਂਕਿ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਰੰਗੀ ਇਸ ਸੁਰੀਲੀ ਪੇਸ਼ਕਸ਼ ਨੂੰ ਮਿਸ ਨਾ ਕਰਨਾ, ਕਿਉਂਕਿ ਸੁਰ ਯਾਦਾਂ ਅਤੇ ਪੰਜਾਬੀ ਵਿਰਸੇ ਦੀ ਇਸ ਅਨਮੋਲ ਮਹਿਫਿਲ ਨਾਲ ਜੁੜਨਾ ਨਾ ਭੁੱਲਣਾ। ਆਕਾਸ਼ਵਾਣੀ ਬਠਿੰਡਾ ਤੇ ਆਓ ਫਿਰ ਜੀ ਲਈਏ ਉਹ ਸੁਨਹਿਰਾ ਅਤੇ ਸੁਹਾਨਾ ਸੰਗੀਤਿਕ ਦੌਰ ਸਿਰਫ ਆਕਾਸ਼ਵਾਣੀ ਬਠਿੰਡਾ ਤੇ। ਯਾਦਾਂ ਦੇ ਸੁਰਾਂ ਨਾਲ ਸੱਜੀਏ ਖਾਸ ਪੇਸ਼ਕਸ਼, ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਕਾਸ਼ਵਾਣੀ ਬਠਿੰਡਾ ਤੇ।
2: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: इस प्रोग्राम च सानू तकनीकी साथ समूह टैक्नीकल स्टाफ वालों मिले प्रोग्राम के निर्माता श्री बलजीत शर्मा इस दे नाल ही मैनू अमरजीत मान नू प्रोग्राम हैलो फरमाइश खत्म कर दियो आग्या नमस्कार।
1: हेलो फरमाइश
0: ਤੁਸੀਂ ਜਿਹਨੂੰ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਗੜਤੀ ਸਮਾਂ 1:59 ਤੇ 48 ਸਕਿੰਟ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹਾਂ ਮੈਂ ਅਮਰਜੀਤ ਮਾਨ ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। 0164-2240-340 ਨੰਬਰ ਡਾਇਲ ਕਰਕੇ ਸਰੋਤੇ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਨੇ ਅਤੇ ਸੁਣ ਸਕਦੇ ਨੇ ਆਪਣੇ ਪਸੰਦੀਦਾ ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤ। ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ।

ਸਟੂਡੀਓ ਦੀ ਘੜੀ 2:35 ਅਤੇ 1 ਸਕਿੰਟ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ ਅਤੇ ਮੇਰੇ ਨਾਲ ਇੱਕ ਸਰੋਤਾ ਜੁੜ ਚੁੱਕੇ ਨੇ ਜੀ। ਹੈਲੋ, ਲੱਗਦਾ ਜੀ ਇਹਨਾਂ ਦਾ ਫੋਨ ਕੱਟ ਗਿਆ ਅਤੇ ਇਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ ਸੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਅਤੇ ਲਓ ਜੀ ਗੀਤ ਸੁਣਾ ਦਿੰਦੇ ਹਾਂ।

0: आकाशवाणी दे विशेष प्रसारण संबंधी सूचना। आकाशवाणी दा समाचार सेवा प्रभाग भारत सरकार दे 12 साल पूरे होण ते मिति 1 जून 2026 तो मिति 21 जून 2026 तक प्रसारित करेगा विशेष प्रोग्राम। ए प्रोग्राम तुसी शाम 7:10 तो 8:15 तक सुन सकोगे। इस विशेष प्रसारण दे चलदिया शाम 7:30 आकाशवाणी जलंधर तो प्रसारित किते जान वाला पंजाबी विच खबरां दा बुलेटिन हुण तुसी सुनिया करोगे शाम 7:00 तो लेके 7:10 तक। इस दे नाल ही तुहानू दस दईए प्रोग्राम शाम सुहानी दा समा मिति 1 जून तो 21 जून तक बदल के रात 7:45 तो 8:15 तक कर दिता गया है। अते NCERT वालों प्रायोजित प्रोग्राम उमंग हुण प्रसारित होया करेगा रात 7:15 तो लेके 9:45 तक। प्रोग्रामा दे समय विच ए सारे बदला मिति 1 जून 2026 तो लेके मिति 21 जून 2026 तक लागू होणगे। सूचना समाप्त होई।
1: ਜਦੋਂ ਜਗਮੋਹਨ ਕੌਰ ਦੀ ਮਿੱਠੀ ਆਵਾਜ਼ ਸਟੇਜਾਂ ਤੇ ਗੂੰਜਦੀ ਸੀ ਅਤੇ ਕੇਦੀਪ ਦਾ ਨਿਰਾਲਾ ਅੰਦਾਜ਼, ਹਾਸਾ ਅਤੇ ਗਾਇਕੀ ਸਰੋਤਿਆਂ ਦੇ ਦਿਲ ਜਿੱਤ ਲੈਂਦੇ ਸਨ ਅਤੇ ਜਦੋਂ ਦੋਨਾਂ ਨੇ ਮਿਲ ਕੇ ਗਾਉਣਾ ਸ਼ੁਰੂ ਕੀਤਾ ਤਾਂ ਹਰ ਮਹਿਫਿਲ ਹਰ ਅਖਾੜੇ ਵਿੱਚ ਕਮਾਲ ਹੋ ਗਿਆ। ਜਿਸ ਰੋਤੇ ਉਹ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਉਹ ਸੁਨਹਿਰਾ ਦੌਰ, ਉਹ ਮਿੱਠੇ ਨਗਮੇ। ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5:00 ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤਾਂ ਫਿਰ ਸੁਣਨਾ ਨਾ ਭੁੱਲਣਾ ਮਿਤੀ 1 ਜੂਨ ਦਿਨ ਸੋਮਵਾਰ ਸ਼ਾਮ 5:00 ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ, ਕਿਉਂਕਿ ਪੰਜਾਬੀ ਵਿਰਸੇ ਦੇ ਰੰਗਾਂ ਨਾਲ ਰੰਗੀ ਇਸ ਸੁਰੀਲੀ ਪੇਸ਼ਕਸ਼ ਨੂੰ ਮਿਸ ਨਾ ਕਰਨਾ, ਕਿਉਂਕਿ ਸੁਰ ਯਾਦਾਂ ਅਤੇ ਪੰਜਾਬੀ ਵਿਰਸੇ ਦੀ ਇਸ ਅਨਮੋਲ ਮਹਿਫਿਲ ਨਾਲ ਜੁੜਨਾ ਨਾ ਭੁੱਲਣਾ ਆਕਾਸ਼ਵਾਣੀ ਬਠਿੰਡਾ ਤੇ। ਆਓ ਫਿਰ ਜੀ ਲਈਏ ਉਹ ਸੁਨਹਿਰਾ ਅਤੇ ਸੁਹਾਨਾ ਸੰਗੀਤਿਕ ਦੌਰ ਸਿਰਫ ਆਕਾਸ਼ਵਾਣੀ ਬਠਿੰਡਾ ਤੇ। ਯਾਦਾਂ ਦੇ ਸੁਰਾਂ ਨਾਲ ਸੱਜੀਏ ਖਾਸ ਪੇਸ਼ਕਸ਼, ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆਕਾਸ਼ਵਾਣੀ ਬਠਿੰਡਾ ਤੇ।

0: 0164242341 ਨੰਬਰ ਡਾਇਲ ਹੋ ਚੁੱਕੇ ਆ ਜੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਬਰਨਾਲਾ, ਪਿੰਡ ਢਿੱਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲਦਾ ਜੀ।
0: ਜੀ,
1: ਜਗਦੀਪ ਸਿੰਘ ਗਿੱਲ।
0: ਗੀਤ ਕਿਹੜਾ ਸੁਣੋਗੇ?
1: ਜਿਹੜੀ ਪ੍ਰਦੀਪ ਮਾਨਕ ਦਾ ਸੁਣਾ ਦਿਓ, ਕੋਈ ਮਰਜ਼ੀ ਸੁਣਾ ਦਿਓ
0: ਜੀ। ਸ਼ੁਕਰੀਆ ਜੀ।
1: ਤੇ ਇੱਕ ਆਪਣਾ ਜਥੇਦਾਰ ਪਿਆਰਾ ਸਿੰਘ ਤੇ ਪ੍ਰਗਟ ਸਿੰਘ ਢਿੱਲੋਂ ਨਾਲ
0: ਜੀ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ।
1: ਸ਼ੁਕਰੀਆ, ਧੰਨਵਾਦ।

0: 0162-4243 ਨੰਬਰ ਡਾਇਲ ਹੋ ਚੁੱਕਿਆ ਜੀ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ? ਗੀਤ ਕਿਹੜਾ ਸੁਣੋਗੇ?
1: ਜੀ,
0: ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ
0: ਜੀ।

0: ਮੇਰੇ ਨਾਲ ਜੁੜ ਚੁੱਕੇ ਨੇ ਜੀ ਪ੍ਰੋਗਰਾਮ ਦੇ ਵਿੱਚ ਇੱਕ ਸਰੋਤਾ। ਹੈਲੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ? ਜੀ ਗੀਤ ਕਿਹੜਾ ਸੁਣੋਗੇ?
1: ਤੁਸੀਂ ਮਨ ਕਰ ਸੁਣਾ ਚਿੱਠੀ
0: ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ,
1: ਧੰਨਵਾਦ।

0154-44-3531 ਨੰਬਰ ਡਾਇਲ ਹੋ ਚੁੱਕਿਆ ਜੀ। ਹੈਲੋ ਹੈਲੋ ਹੈਲੋ ਹੈਲੋ, ਮਾਫ ਕਰਨਾ ਸ਼ਾਇਦ ਇਹਨਾਂ ਦਾ ਜਿਹੜਾ ਹੈਲੋ ਫੋਨ ਇਹਨਾਂ ਦਾ ਕਨੈਕਟ ਨਹੀਂ ਹੋ ਪਾ ਰਿਹਾ, ਇਹਨਾਂ ਦੀ ਆਵਾਜ਼ ਸ਼ਾਇਦ ਸਾਡੇ ਤੱਕ ਨਹੀਂ ਪਹੁੰਚ ਰਹੀ। ਬੂਟਾ ਸਿੰਘ ਜੀ ਗੱਲ ਕਰ ਰਹੇ ਸੀ ਅਤੇ ਸੁਣਾਉਂਦੇ ਹਾਂ ਇਹਨਾਂ ਦੀ ਫਰਮਾਇਸ਼ ਹਰਦੇਵ ਮਾਹੀ ਨੰਗਲ ਦੀ ਆਵਾਜ਼ ਦੇ ਵਿੱਚ।

ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜਤੀ ਸਮਾਂ 2:59 ਅਤੇ 45 ਸਕਿੰਟ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਸਿਹਤਨਾਮਾ ਵਿਵਿਧ ਭਾਰਤੀ ਮੁੰਬਈ ਤੋਂ ਜੋ ਕਿ 5 ਵਜੇ ਤੱਕ ਜਾਰੀ ਰਹੇਗਾ।

FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾ ਨਾਲ। ਇਸ ਵੇਲੇ ਸ਼ਾਮ ਦੇ 5 ਵੱਜ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਤੁਸੀਂ ਆਨੰਦ ਮਾਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੇ ਵਿਸ਼ਾ ਰਹੇਗਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਜੋੜੀ ਜਗਮੋਹਨ ਕੌਰ ਤੇ ਕੇ ਦੀਪ। ਇਸ ਦੇ ਵਾਚਕ ਹੋਣਗੇ ਬਲਜੀਤ ਸ਼ਰਮਾ। ਸਿਲਸਿਲੇ ਦਾ ਸੰਪਾਦਨ ਕੀਤਾ ਹੈ ਗੁਰਦੀਪ ਗਿੱਲ ਨੇ। ਆਓ ਆਨੰਦ ਮਾਣਦੇ ਹਾਂ ਸਾਡੇ ਪਿੰਡ ਸਾਡੇ ਖੇਤ ਆਪਣਾ ਵਿਰਸਾ ਆਪਣਾ ਸੱਭਿਆਚਾਰ।

ਕੇਦੀਪ। ਜਨਮ ਇਹਨਾਂ ਦਾ ਹੋਇਆ ਸੀ 1940 ਦੇ ਵਿੱਚ ਬਰਮਾ ਦੀ ਧਰਤੀ ਤੇ। ਕੇਦੀਪ ਜੀ ਬਰਮਾ ਤੋਂ ਰੰਗੂਨ ਰੇਡੀਓ ਰਾਹੀਂ ਗਾਇਕੀ ਵਿੱਚ ਆਏ ਤੇ ਬਾਅਦ ਦੇ ਵਿੱਚ ਲੁਧਿਆਣਾ ਆਪਣਾ ਘਰ ਬਣਾ ਲਿਆ।

0: ਗੁੰਮ ਹੈ ਗੁੰਮ ਹੈ।
1: ਕੇ ਦੀਪ ਜੀ ਦਾ ਜੱਦੀ ਪਿੰਡ ਲੁਧਿਆਣਾ ਜ਼ਿਲ੍ਹੇ ਵਿੱਚ ਐਤੀਆਣਾ ਏ। ਦੋਸਤੋ, ਇਹ ਸਿਰਫ ਗਾਇਕ ਨਹੀਂ ਸਨ, ਇਹ ਕਹਾਣੀ ਸਨ। ਦੋਸਤੋ, ਕੇ ਦੀਪ ਜੀ ਹੀ ਪਹਿਲੇ ਗਾਇਕ ਸਨ ਜਿਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਜੀ ਦੇ ਗੀਤਾਂ ਨੂੰ ਬੜੀ ਹੀ ਖੂਬਸੂਰਤੀ ਦੇ ਨਾਲ ਗਾਇਆ ਤੇ ਉਹਨਾਂ ਦੀਆਂ ਮੈਕਸੀਮਮ ਕਵਿਤਾਵਾਂ ਨੂੰ ਆਵਾਜ਼ ਦਿੱਤੀ।

ਨੂੰ ਪਠਾਨਕੋਟ ਵਿਖੇ ਹੋਇਆ। ਉਹਨਾਂ ਦਾ ਬਚਪਨ ਦਾ ਪਿੰਡ ਬੂਰ ਮਾਜਰਾ ਜ਼ਿਲ੍ਹਾ ਰੋਪੜ ਵਿੱਚ ਸਥਿਤ ਸੀ। ਉਹਨਾਂ ਦੇ ਪਿਤਾ ਗੁਰਬਚਨ ਸਿੰਘ ਜੀ ਇੱਕ ਸਾਹਿਤਕਾਰ ਸਨ, ਜਿਨ੍ਹਾਂ ਦੇ ਪ੍ਰਭਾਵ ਹੇਠ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ।

ਦੋਸਤੋ, ਜੇਕਰ ਜਗਮੋਹਨ ਕੌਰ ਜੀ ਦੇ ਪਿਛੋਕੜ ਬਾਰੇ ਚਰਚਾ ਕਰੀਏ ਤਾਂ ਉਹ ਇੱਕ ਅਧਿਆਪਕਾ ਸਨ, ਪਰ ਗਾਇਕੀ ਦਾ ਸ਼ੌਕ ਉਹਨਾਂ ਨੂੰ ਕਲਕੱਤੇ ਲੈ ਗਿਆ। ਕਹਿੰਦੇ ਨੇ ਕਿ ਜੋੜੀਆਂ ਜੱਗ ਥੋੜੀਆਂ ਇਹਨਾਂ ਦੀ ਮੁਲਾਕਾਤ ਕਲਕੱਤੇ ਦੇ ਇੱਕ ਸ਼ੋਅ ਦੌਰਾਨ ਹੋਈ। ਕੇ ਦੀਪ ਜੀ ਜਗਮੋਹਨ ਕੌਰ ਦੀ ਗਾਇਕੀ ਦੇ ਮਰੀਦ ਹੋ ਗਏ। 1971 ਦੇ ਵਿੱਚ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝੇ ਤੇ ਫਿਰ ਸ਼ੁਰੂ ਹੋਇਆ ਦੋ ਗਾਣਿਆਂ ਦਾ ਸੁਨਹਿਰੀ ਦੌਰ।

ਇਹ ਸਿਰਫ ਆਵਾਜ਼ ਨਹੀਂ ਸੀ, ਇਹ ਜਜ਼ਬਾਤ ਸਨ, ਇਹ ਸਿਰਫ ਗੀਤ ਨਹੀਂ ਸਨ, ਇਹ ਪੰਜਾਬੀ ਮਿਊਜ਼ਿਕ ਦੀ ਖੁਸ਼ਬੋ ਸੀ, ਪੰਜਾਬ ਦੀ ਮਿੱਟੀ ਦੀ ਮਹਿਕ ਸੀ।

ਜਗਮੋਹਨ ਕੌਰ ਜੀ, ਇੱਕ ਸਿੰਪਲ ਗਰਾਊਂਡਡ ਤੇ ਸੋਲਫੁਲ ਪਰਸਨੈਲਿਟੀ। ਉਹਨਾਂ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਸੱਚ ਸੀ, ਨਾ ਕੋਈ ਆਰਟੀਫਿਸ਼ੀਅਲ ਟੱਚ, ਨਾ ਕੋਈ ਸ਼ੋਅ ਆਫ, ਬਸ ਇੱਕ ਸਾਫ਼ ਦਿਲ ਦੀ ਆਵਾਜ਼ ਜੋ ਹਰ ਪਿੰਡ ਦੀ ਕੁੜੀ ਦੀ ਆਵਾਜ਼ ਲੱਗਦੀ ਸੀ।

ਕੇਦੀਪ ਸਾਹਿਬ ਸਿਰਫ ਸਿੰਗਰ ਨਹੀਂ ਸਨ, ਐਂਟਰਟੇਨਰ ਸਨ। ਉਹ ਸਟੇਜ ਤੇ ਆਉਂਦੇ ਸੀ ਤੇ ਮਹਿਫਲ ਨੂੰ ਜਗਾ ਦਿੰਦੇ ਸੀ। ਕਾਮੇਡੀ ਐਕਸਪ੍ਰੈਸ਼ਨਸ ਤੇ ਟਾਈਮਿੰਗ ਉਹਨਾਂ ਦੀ ਪਹਿਚਾਣ ਸੀ। ਦੋਸਤੋ, ਹੁਣ ਅਸੀਂ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਨ ਲੱਗੇ ਹਾਂ ਕੇਦੀਪ ਸਾਹਿਬ ਜੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਨਗਮਾ।

ਦੋਸਤੋ, ਹਰ ਜੋੜੀ ਵਿੱਚ ਇੱਕ ਬੈਲੈਂਸ ਹੁੰਦਾ ਏ ਤੇ ਜਗਮੋਹਨ ਕੌਰ ਤੇ ਕੇ ਦੀਪ ਜੀ ਦੀ ਜੋੜੀ ਬਿਲਕੁਲ ਪਰਫੈਕਟ ਬੈਲੈਂਸ ਸੀ। ਜਿੱਥੇ ਜਗਮੋਹਨ ਕੌਰ ਜੀ ਦੀ ਸਿੰਪਲ ਸਿਟੀ ਸੀ, ਉੱਥੇ ਕੇ ਦੀਪ ਸਾਹਿਬ ਜੀ ਦੀ ਮਸਤੀ ਸੀ। ਜਿੱਥੇ ਉਹਨਾਂ ਦੀ ਆਵਾਜ਼ ਵਿੱਚ ਸ਼ਰਮੀਲੀ ਮਿਠਾਸ ਸੀ, ਉੱਥੇ ਕੇ ਦੀਪ ਸਾਹਿਬ ਦੀ ਆਵਾਜ਼ ਵਿੱਚ ਸ਼ਰਾਰਤੀ ਅੰਦਾਜ਼ ਸੀ। ਦੋਸਤੋ, ਇੱਕ ਸੀ ਚੁੱਪ ਚਾਪ ਡਰਿਆ, ਇੱਕ ਸੀ ਚੰਚਲ ਹਵਾ, ਜਦੋਂ ਦੋਨੋਂ ਮਿਲੇ ਬਣ ਗਿਆ ਸੰਗੀਤ ਦਾ ਜਾਦੂ ਨਵਾਂ। ਦੋਸਤੋ, ਇਸ ਜੋੜੀ ਦੀ ਸਭ ਤੋਂ ਵੱਡੀ ਖਾਸੀਅਤ ਸੀ, ਉਹ ਸਿਰਫ ਗਾਣੇ ਨਹੀਂ ਗਾਉਂਦੇ ਸੀ, ਉਹ ਕਹਾਣੀ ਸੁਣਾਉਂਦੇ ਸੀ। ਹਰ ਇੱਕ ਗਾਣਾ ਇੱਕ ਸੀਨ ਹੁੰਦਾ ਸੀ, ਇੱਕ ਡਾਇਲੌਗ ਹੁੰਦਾ ਸੀ, ਇੱਕ ਇਮੋਸ਼ਨਲ ਮੋਮੈਂਟ ਹੁੰਦਾ ਸੀ।

ਜਦੋਂ ਉਹ ਗਾਉਂਦੇ ਸਨ ਲੱਗਦਾ ਸੀ ਜਿਵੇਂ ਪਿੰਡ ਦੀਆਂ ਗਲੀਆਂ ਜੀਵਤ ਹੋ ਗਈਆਂ ਹੋਣ। ਖੇਤ, ਚੱਕੀ, ਚੁੱਲ੍ਹਾ ਸਭ ਅੱਖਾਂ ਦੇ ਸਾਹਮਣੇ ਆ ਜਾਂਦਾ ਸੀ।

ਦੋਸਤੋ, ਜੇ ਅਸੀਂ ਪਰਸਨੈਲਿਟੀ ਦੀ ਗੱਲ ਕਰੀਏ ਤਾਂ ਜਗਮੋਹਨ ਕੌਰ ਜੀ ਇੱਕ ਗਰਾਊਂਡਡ ਸੋਲ ਸਨ, ਧਰਤੀ ਨਾਲ ਜੁੜੇ ਹੋਏ ਸਨ। ਉਹ ਫੇਮ ਤੋਂ ਦੂਰ ਸਿੰਪਲ ਸਿਟੀ ਦੇ ਕਰੀਬ ਸਨ। ਉਹਨਾਂ ਦੀ ਜ਼ਿੰਦਗੀ ਵਿੱਚ ਸ਼ੋਸ਼ਾ ਨਹੀਂ ਸੀ, ਪਰ ਸੱਚਾਈ ਬਹੁਤ ਸੀ।

ਦੋਸਤੋ ਕੇਦੀਪ ਜੀ ਦੀ ਪਰਸਨੈਲਿਟੀ ਬਿਲਕੁਲ ਓਪੋਜ਼ਿਟ ਪਰ ਕੰਪਲੀਮੈਂਟਰੀ ਸੀ। ਉਹ ਲਾਈਵ ਵਾਇਰ ਸਨ, ਐਨਰਜੀ ਨਾਲ ਭਰੇ ਹੋਏ ਸਟੇਜ ਤੇ, ਉਹਨਾਂ ਦਾ ਕੌਨਫੀਡੈਂਸ, ਆਡੀਅੰਸ ਨਾਲ ਕਨੈਕਸ਼ਨ, ਇਹ ਸਭ ਨੈਚੁਰਲ ਸੀ, ਰਿਹਰਸਡ ਨਹੀਂ ਸੀ। ਦੋਸਤੋ ਇਹ ਜੋੜੀ ਸਾਨੂੰ ਇੱਕ ਵੱਡਾ ਜ਼ਿੰਦਗੀ ਦਾ ਲੈਸਨ ਦਿੰਦੀ ਹੈ, ਡਿਫਰੈਂਸ ਵੀਕਨੈਸ ਨਹੀਂ ਹੁੰਦਾ, ਜੇ ਸਮਝ ਆ ਜਾਵੇ ਉਹ ਸਟਰੈਂਥ ਬਣ ਜਾਂਦਾ ਏ।

ਅੱਜ ਵੀ ਜਦੋਂ ਪੰਜਾਬੀ ਡਿਊਟਸ ਦੀ ਗੱਲ ਹੁੰਦੀ ਹੈ ਇਹ ਜੋੜੀ ਆਟੋਮੈਟਿਕਲੀ ਯਾਦ ਆ ਜਾਂਦੀ ਹੈ। ਉਹਨਾਂ ਨੇ ਇੱਕ ਟ੍ਰੈਂਡ ਸੈੱਟ ਕੀਤਾ ਸੀ ਜਿੱਥੇ ਗਾਣਾ ਸਿਰਫ ਮਿਊਜ਼ਿਕ ਨਹੀਂ ਕਨਵਰਸੇਸ਼ਨ ਬਣ ਗਿਆ। ਦੋਸਤੋ, ਅੱਜ ਦੇ ਮਾਡਰਨ ਦੋ ਗਾਣਾ ਗੀਤ ਰੈਪ ਬੀਟਸ ਇਲੈਕਟ੍ਰੋਨਿਕ ਸਾਊਂਡ ਤੇ ਆਧਾਰਿਤ ਹੁੰਦੇ ਨੇ, ਪਰ ਜੋ ਮਿੱਟੀ ਦੀ ਖੁਸ਼ਬੋ ਸੀ ਉਹ ਜਗਮੋਹਨ ਕੌਰ ਤੇ ਕੇ ਦੀਪ ਵਾਲੇ ਗੀਤਾਂ ਵਿੱਚ ਸੀ। ਅੱਜ ਵੀ ਜਦੋਂ ਪੁਰਾਣੇ ਗੀਤ ਵੱਜਦੇ ਨੇ ਦੋਸਤੋ, ਸਮਾਂ ਰੁਕ ਜਾਂਦਾ ਏ, ਉਹ ਆਵਾਜ਼ਾਂ ਵਿੱਚ ਅੱਜ ਵੀ ਇੱਕ ਪੂਰਾ ਜ਼ਮਾਨਾ ਧੜਕਦਾ ਨਜ਼ਰ ਆਉਂਦਾ ਏ।

ਦੋਸਤੋ ਜਿੱਥੇ ਅਸੀਂ ਗੱਲ ਕੀਤੀ ਜਗਮੋਹਨ ਕੌਰ ਤੇ ਕੇ ਦੀਪ ਜੀ ਦੀ ਪਰਸਨੈਲਿਟੀ ਸਟਾਈਲ ਤੇ ਉਹਨਾਂ ਦੀ ਜੋੜੀ ਦੇ ਮੈਜਿਕ ਦੀ, ਅਗਲੇ ਵਾਲੇ ਹਿੱਸੇ ਵਿੱਚ ਅਸੀਂ ਉਹਨਾਂ ਦੇ ਹਿੱਟ ਗੀਤਾਂ ਦਾ ਡੀਪ ਐਨਾਲਿਸਿਸ ਕਰਾਂਗੇ। ਰੇਅਰ ਕਹਾਣੀਆਂ, ਬੈਕ ਸਟੇਜ ਮੋਮੈਂਟਸ ਤੇ ਇਮੋਸ਼ਨਲ ਸਫ਼ਰ। ਦੋਸਤੋ ਸਾਡੇ ਨਾਲ ਬਣੇ ਰਹਿਣਾ ਕਿਉਂਕਿ ਕਹਾਣੀ ਅਜੇ ਬਾਕੀ ਹੈ।

0: ਦੋਸਤੋ ਬਹੁਤ ਹੀ ਆਈਕੋਨਿਕ ਗਾਣਾ, ਉਸ ਬਾਰੇ ਵੀ ਆਪ ਜੀ ਦੇ ਨਾਲ ਸਾਂਝ ਪਾਉਣ ਲੱਗੇ ਹਾਂ। ਬਹੁਤ ਹੀ ਹਿੱਟ ਗੀਤ ਪੋਸਤੀ। ਇਹ ਗਾਣਾ ਸਿਰਫ ਹਸਾਉਂਦਾ ਹੀ ਨਹੀਂ ਸੀ, ਇਹ ਸੋਸਾਇਟੀ ਦਾ ਇੱਕ ਸੱਚ ਵੀ ਦਿਖਾਉਂਦਾ ਏ। ਕੇ ਦੀਪ ਦੀ ਕੌਮਿਕ ਟਾਈਮਿੰਗ, ਉਹਨਾਂ ਦਾ ਅੰਦਾਜ਼, ਇਹ ਸਭ ਕੁਝ ਇਸ ਗਾਣੇ ਵਿੱਚ ਪੀਕ ਤੇ ਸੀ, ਤੇ ਜਗਮੋਹਨ ਕੌਰ ਜੀ ਦੀ ਸਟ੍ਰੇਟ ਰੀਅਲਿਸਟਿਕ ਰਿਸਪੌਂਸ ਪਰਫੈਕਟ ਕੰਟਰਾਸਟ ਕ੍ਰੀਏਟ ਕਰਦਾ ਸੀ ਇਹ ਗੀਤ। ਦੋਸਤੋ ਇਹੀ ਉਹ ਮੈਜਿਕ ਸੀ ਜਿਹਦੇ ਕਰਕੇ ਉਹਨਾਂ ਦੇ ਗੀਤ ਸਿਰਫ ਗਾਣੇ ਨਹੀਂ ਮਿੰਨੀ ਡਰਾਮਾ ਬਣ ਜਾਂਦੇ ਸੀ।
1: ਹਰ ਵਕਤ ਮੇਰੇ ਨਾਲ ਲੜਦਾ ਮਰਦਾ ਰਹਿੰਦਾ।
2: ਮੈਂ ਕਿਹਾ ਨਸੀਬੋ, ਮੈਂ ਤੇਰੇ ਗਿੱਟੇ ਛਾਂਗ ਦੇਣੇ, ਤੇਰਾ ਰੋਜ਼ ਦਾ ਹੀ ਇਹ ਕੰਮ ਹੈ।

ਹਾਸੇ ਵਿੱਚ ਵੀ ਸੱਚ ਛੁੱਪ ਜਾਂਦਾ ਏ, ਹਾਸੇ ਵਿੱਚ ਵੀ ਸੱਚ ਛੁੱਪ ਜਾਂਦਾ ਏ, ਹਾਸੇ ਵਿੱਚ ਵੀ ਸੱਚ ਛੁੱਪ ਜਾਂਦਾ ਏ, ਮਜ਼ਾਕ ਵਿੱਚ ਵੀ ਦਰਦ ਬੋਲ ਜਾਂਦਾ ਹੈ। ਦੋਸਤੋ, ਇਹ ਸੀ ਦੋਸਤੋ ਉਹ ਜੋੜੀ ਜਿੱਥੇ ਹਰ ਲਫ਼ਜ਼ ਰੋਲ ਪਲੇ ਕਰ ਜਾਂਦਾ ਸੀ। ਦੋਸਤੋ, ਹੁਣ ਕੁਝ ਉਹ ਗੱਲਾਂ ਜੋ ਹਰ ਕੋਈ ਨਹੀਂ ਜਾਣਦਾ। ਇਹ ਜੋੜੀ ਆਪਣੇ ਟਾਈਮ ਦੀ ਸਭ ਤੋਂ ਜ਼ਿਆਦਾ ਸਟੇਜ ਡਿਮਾਂਡਡ ਡਿਊਏਟ ਜੋੜੀ ਸੀ। ਲਾਈਵ ਸ਼ੋਜ਼ ਵਿੱਚ ਉਹਨਾਂ ਦੀ ਐਨਰਜੀ ਰਿਕਾਰਡਿੰਗਸ ਤੋਂ ਵੀ ਜ਼ਿਆਦਾ ਪਾਵਰਫੁੱਲ ਹੁੰਦੀ ਸੀ। ਕੇਦੀਪ ਅਕਸਰ ਆਪਣੇ ਗਾਣੇ ਵਿੱਚ ਸਪੌਂਟੇਨੀਅਸ ਲਾਈਨਸ ਐਡ ਕਰਦੇ ਸੀ।

0: ਜਿਸ ਨਾਲ ਹਰ ਪਰਫਾਰਮੈਂਸ ਯੂਨੀਕ ਬਣ ਜਾਂਦੀ ਸੀ।
1: ਵੇ ਪੋਸਤੀਆਂ ਵੇ ਗੱਲ ਸੁਣੋ ਰਹੇ ਆ, ਆ ਕਿੰਨਾ ਚ ਬੈਠਾ ਗਾਈ ਜਾਂਦਾ।
2: ਮੈਂ ਕਿਹਾ ਮਾਈ ਨੂੰ
1: ਵੇ ਪੋਸਤੀਆਂ ਕਿੰਨੇ ਬੱਦਲ ਹੋਏ ਪਏ, ਹਵਾ ਠੰਡੀ ਚੱਲਣ ਲੱਗ ਪਈ, ਮੇਰਾ ਤਾਂ ਸਰਦੀ ਨਾਲ ਬੁਰਾ ਹਾਲ ਹੋ ਗਿਆ, ਮਰ ਜਾਣਿਆ। ਮੈਂ ਤੈਨੂੰ ਕਿਹਾ ਸੀ ਕੱਲ ਵੀ ਕੱਲ ਛਤਰੀਆਂ ਲੈ ਆਈ ਤੂੰ।
2: ਮਾਈ ਮੋਣ ਤੁਹਾਡਾ ਕੀ ਖਿਆਲ ਹੈ, ਬਿਨਾਂ ਛਤਰੀ ਤੋਂ ਹੀ ਤੁਹਾਨੂੰ
1: ਹਾਲ ਸ਼ੁਰੂ ਹੋ ਗਿਆ, ਕਣੀਆਂ ਪੈਣੀਆਂ, ਮਰ ਜਾਣਿਆ।
2: ਮਾਈ ਮੋਣ ਕਣੀਆਂ ਕਾਦੀ, ਹਾਲ ਫੜ ਛਤਰੀ
1: ਲਿਆਇਆ ਨਾਲ,
2: ਇੱਕ ਨੀ ਦੋ।
1: ਮੈਂ ਤਾਂ ਤੈਨੂੰ ਕੱਲ ਇੱਕ ਦੇ ਪੈਸੇ ਦੇ ਕੇ ਭੇਜਿਆ ਸੀਗਾ।
2: ਮਾਈ ਮੋਣੋ ਮੈਂ ਦੋ ਲਿਆ,
1: ਮੈਂ ਤੈਨੂੰ ਭਾ ਕਰਨਾ ਆਉਂਦਾ।
2: ਮਾਈ ਮੋਣੋ ਤੂੰ ਭਾ ਦੀ ਗੱਲ ਕਰ, ਮੈਂ ਜਦੋਂ ਭਾ ਕੀਤਾ ਦੁਕਾਨਦਾਰ ਦੇ ਭਾ ਦੀ ਬਣ ਗਈ। ਹਾਂਜੀ
1: ਕਮਾਲ ਕਰਤੀ
2: ਮਾਈ ਮੋਣੋ, ਕੱਲ ਬੋਣੀ ਵੇਲੇ ਮੈਂ ਉਹਦਾ ਕੰਮ ਕਰਿਆ।
1: ਹਾਂਜੀ
2: ਮੈਂ ਕਿਹਾ ਛਤਰੀ ਲੈਣ, ਮੈਂ ਕਿਹਾ ਜੀ ਛਤਰ ਛਾਤਾ ਛਤਰੀ ਕਿੰਨੇ ਦੀ ਹੈ, ਮੈਨੂੰ ਪਤਾ ਕੀ
1: ਕਹਿੰਦਾ,
2: ਕਹਿੰਦਾ 8 ਰੁਪਏ।
1: ਬਿਲਕੁਲ
2: ਮੈਂ ਕਿਹਾ ਤੂੰ 4 ਲੈਣੇ,
1: ਹਾਂ ਸ਼ਾਬਾਸ਼,
2: ਕਹਿੰਦਾ ਬੋਣੀ ਦਾ ਬਿੱਲ
1: ਬਹੁਤ ਵਧੀਆ,
2: ਤੂੰ 4 ਹੀ ਕੱਢ। ਮੈਂ ਪਤਾ ਕੀ ਕਹਿ, ਮੈਂ ਕਿਹਾ ਤੂੰ 2 ਲੈਣੇ, ਕਹਿੰਦਾ ਬੋਣੀ ਦਾ ਬੇੜਾ ਤੁਸੀਂ 2 ਹੀ ਕੱਢੋ।
1: ਅੱਛਾ
2: ਹਾਂਜੀ, ਮਾਈ ਮੋੜੋ ਸਾਡਾ ਵੀ ਮੂਡ ਸੀ ਖਰਾਬ, ਮੈਂ ਕਿਹਾ 2 ਨੀ, ਮੈਂ ਕਿਹਾ ਤੂੰ ਹੁਣ 1 ਲੈਣ, ਉਹ ਮੂੰਹ ਦੀ ਖਾ ਗਿਆ ਜੀ। ਮਾਈ ਮੋੜੋ ਧੂਫ ਬੁਝਾਤੀ ਉਹਨੇ ਮੇਰੇ ਵੱਲ ਨੂੰ ਆਇਆ, ਕਹਿੰਦਾ ਗੱਲ ਇਹ ਆ, 1 ਦੀ ਗੱਲ ਛੱਡ, ਬੋਣੀ ਦਾ ਬੇੜਾ ਗਾਹਕ ਹੁੰਦਾ ਰੱਬ ਦਾ ਰੂਪ, ਤੂੰ ਰੁਪਈਏ ਛੱਡ, ਤੂੰ ਮੁਫ਼ਤ ਲੈ ਜਾ, ਆ ਲੈ ਫੜ ਛੇਤਰੀ।
1: ਅੱਛਾ
2: ਮੈਂ ਪਤਾ ਕੀ
1: ਕੋਈ ਕਮਾਲ ਕਰ,
2: ਮੈਂ ਕਿਹਾ ਜੇ ਮੁਫ਼ਤ ਲੈਣੀ 1 ਨੀ 2 ਲੈਣੀ।
0: ਜਗਮੋਹਨ ਕੌਰ ਆਪਣੀ ਸਿੰਪਲ ਸਿਟੀ ਕਰਕੇ ਬਹੁਤ ਰਿਸਪੈਕਟ ਅਰਨ ਕਰ ਲੈਂਦੇ ਸਨ, ਉਹਨਾਂ ਨੂੰ ਫੇਮ ਤੋਂ ਜ਼ਿਆਦਾ ਆਪਣੀ ਕਲਾ ਪਿਆਰੀ ਸੀ। ਦੋਸਤੋ ਇਹ ਦੋਨੋਂ ਆਰਟਿਸਟ ਲੋਕਾਂ ਦੇ ਵਿੱਚ ਬਹੁਤ ਹੀ ਮਕਬੂਲ ਸਨ ਤੇ ਜਿਨ੍ਹਾਂ ਨੇ ਆਪਣੀ ਓਰਿਜਨੈਲਿਟੀ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕੀਤਾ, ਨਾ ਟ੍ਰੈਂਡ ਦੇ ਪਿੱਛੇ ਭੱਜੇ, ਨਾ ਆਪਣੀ ਪਹਿਚਾਣ ਬਦਲੀ, ਨਾ ਫੇਮ ਦੀ ਭੁੱਖ ਸੀ, ਨਾ ਪ੍ਰਸਿੱਧੀ ਦੀ ਭੁੱਖ ਸੀ, ਨਾ ਸ਼ੋਅ ਦੀ ਪਿਆਸ ਸੀ। ਉਹ ਗਾਉਂਦੇ ਸੀ ਕਿਉਂਕਿ ਉਹਨਾਂ ਦੇ ਦਿਲ ਵਿੱਚ ਆਵਾਜ਼ ਸੀ, ਅਹਿਸਾਸ ਸੀ।

ਦੋਸਤੋ, ਇਸ ਜੋੜੀ ਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਜੋੜੀ ਸਿਰਫ ਪਰਫਾਰਮ ਨਹੀਂ ਕਰਦੀ ਸੀ, ਇਹ ਕਨੈਕਟ ਕਰਦੀ ਸੀ। ਆਡੀਅੰਸ ਨੂੰ ਲੱਗਦਾ ਸੀ ਇਹ ਸਾਡੇ ਘਰ ਦੀ ਕਹਾਣੀ ਗਾ ਰਹੇ ਨੇ। ਕਿਸੇ ਨੂੰ ਆਪਣੀ ਬੇਟੀ ਯਾਦ ਆਉਂਦੀ ਸੀ, ਕਿਸੇ ਨੂੰ ਆਪਣਾ ਪਿੰਡ ਤੇ ਕਿਸੇ ਨੂੰ ਆਪਣਾ ਬਚਪਨ। ਦੋਸਤੋ, ਗੀਤ ਮੁੱਕ ਜਾਂਦੇ ਨੇ ਪਰ ਯਾਦਾਂ ਨਹੀਂ ਮੁੱਕਦੀਆਂ। ਆਵਾਜ਼ ਚੁੱਪ ਹੋ ਜਾਂਦੀ ਹੈ ਪਰ ਅਹਿਸਾਸ ਨਹੀਂ ਰੁਕਦੇ ਤੇ ਨਾ ਹੀ ਮੁੱਕਦੇ ਨੇ। ਦੋਸਤੋ, ਅੱਜ ਦੇ ਇਸ ਹਿੱਸੇ ਵਿੱਚ ਅਸੀਂ ਸਿਰਫ ਗੀਤ ਨਹੀਂ ਸੁਣੇ, ਅਸੀਂ ਕਹਾਣੀਆਂ ਮਹਿਸੂਸ ਕੀਤੀਆਂ। ਦੋਸਤੋ, ਜਗਮੋਹਨ ਕੌਰ ਜੀ ਤੇ ਕੇ ਦੀਪ ਸਾਹਿਬ ਸਿਰਫ ਸਿੰਗਰਸ ਹੀ ਨਹੀਂ ਸਨ, ਇਹ ਯਾਦਾਂ ਸਨ ਤੇ ਯਾਦਾਂ ਬਣੇ ਰਹਿਣਗੇ। ਦੋਸਤੋ, ਅਗਲਾ ਹਿੱਸਾ ਹੋਰ ਵੀ ਗਹਿਰਾ ਹੋਵੇਗਾ, ਜਿੱਥੇ ਅਸੀਂ ਗੱਲ ਕਰਾਂਗੇ ਉਹਨਾਂ ਦੀ ਲਾਈਫ ਜਰਨੀ, ਸਟਰਗਲ ਤੇ ਲੈਗੈਸੀ ਦੀ। ਤੁਸੀਂ ਕਿਤੇ ਵੀ ਨਹੀਂ ਜਾਣਾ, ਕਿਉਂਕਿ ਅਸਲੀ ਕਹਾਣੀ ਹੁਣ ਸ਼ੁਰੂ ਕਰਾਂਗੇ।

ਦੋਸਤੋ, ਤੁਸੀਂ ਸੁਣ ਰਹੇ ਹੋ ਇੱਕ ਕਹਾਣੀ ਜੋ ਸਿਰਫ ਸੁਰਾਂ ਦੀ ਨਹੀਂ, ਇਹ ਕਹਾਣੀ ਹੈ ਹੌਸਲੇ ਦੀ, ਸੱਚਾਈ ਦੀ ਤੇ ਉਹਨਾਂ ਲਮਹਿਆਂ ਦੀ ਜਿੱਥੇ ਜ਼ਿੰਦਗੀ ਨੇ ਇਮਤਿਹਾਨ ਵੀ ਲਿਆ ਤੇ ਯਾਦਾਂ ਨੇ ਸਹਾਰਾ ਵੀ ਦਿੱਤਾ। ਅੱਜ ਅਸੀਂ ਪਹੁੰਚ ਗਏ ਹਾਂ ਪ੍ਰੋਗਰਾਮ ਦੇ ਸਭ ਤੋਂ ਗਹਿਰੇ ਤੇ ਗੰਭੀਰ ਹਿੱਸੇ ਵਿੱਚ, ਜਿੱਥੇ ਅਸੀਂ ਮਹਿਸੂਸ ਕਰਾਂਗੇ ਜਗਮੋਹਨ ਕੌਰ ਜੀ ਤੇ ਕੇ ਦੀਪ ਸਾਹਿਬ ਜੀ ਦੀ ਜ਼ਿੰਦਗੀ ਦਾ ਅਸਲੀ ਸਫ਼ਰ। ਦੋਸਤੋ, ਹਰ ਵੱਡੀ ਕਹਾਣੀ ਦੀ ਸ਼ੁਰੂਆਤ ਛੋਟੀ ਹੁੰਦੀ ਹੈ ਤੇ ਇਹ ਜੋੜੀ ਦੀ ਕਹਾਣੀ ਵੀ ਮਿੱਟੀ ਤੋਂ ਹੀ ਸ਼ੁਰੂ ਹੋਈ ਸੀ। ਪੰਜਾਬ ਦੀ ਉਹ ਮਿੱਟੀ ਜਿੱਥੇ ਸੁਰ ਜਨਮ ਲੈਂਦੇ ਨੇ, ਜਿੱਥੇ ਹਰ ਗਲੀ ਵਿੱਚ ਕੋਈ ਕਹਾਣੀ ਵਸਦੀ ਹੈ।

0: ਜਗਮੋਹਨ ਕੌਰ ਇੱਕ ਸਿੰਪਲ ਬੈਕਗ੍ਰਾਉਂਡ ਤੋਂ ਇੱਕ ਆਮ ਪਰਿਵਾਰ ਦੇ ਬੇਟੀ ਸਨ, ਪਰ ਅੰਦਰ ਇੱਕ ਖਾਸ ਆਵਾਜ਼, ਇੱਕ ਅਹਿਸਾਸ ਜੋ ਦੁਨੀਆ ਤੱਕ ਪਹੁੰਚਣਾ ਚਾਹੁੰਦਾ ਸੀ। ਤੇ ਕੇ ਦੀਪ, ਉਹ ਬਚਪਨ ਤੋਂ ਹੀ ਐਕਸਪ੍ਰੈਸਿਵ ਸੀ, ਮਮਿਕਰੀ, ਬੋਲਚਾਲ ਤੇ ਸਟੇਜ ਦਾ ਸ਼ੌਂਕ। ਦੋਸਤੋ, ਇਹ ਸਿਰਫ ਟੈਲੈਂਟ ਨਹੀਂ ਸੀ, ਇਹ ਇੱਕ ਨੈਚੁਰਲ ਕਾਲਿੰਗ ਸੀ। ਦੋਸਤੋ, ਮਿੱਟੀ ਦੀ ਖੁਸ਼ਬੂ ਵਿੱਚ ਪਲੀ ਕਹਾਣੀ ਸੀ, ਨਾ ਸ਼ਹਿਰ ਦਾ ਸ਼ੋਰ, ਨਾ ਨਾਮ ਦੀ ਨਿਸ਼ਾਨੀ ਸੀ, ਪਰ ਦਿਲ ਵਿੱਚ ਇੱਕ ਸੁਰ ਜਗਦਾ ਸੀ ਜਿਸ ਨੇ ਦੁਨੀਆ ਤੱਕ ਆਪਣੀ ਪਹਿਚਾਨ ਬਣਾਉਣੀ ਸੀ ਤੇ ਉਹਨਾਂ ਤੱਕ ਜਾਣਾ ਸੀ।
1: ਅੱਡੀ ਤਾਂ ਮੇਰੀ ਕੋਲ ਕੱਚ ਦੀ, ਗੂਠੇ

0: ਨੀ ਅੱਖੀਆਂ ਚ ਤੂੰ ਵਸਦੀ ਦਿਲ ਵਿੱਚ ਤੇਰਾ ਡੇਰਾ।
1: ਦੋਸਤੋ, ਅੱਜ ਜਦੋਂ ਅਸੀਂ ਸਕਸੈਸ ਵੇਖਦੇ ਹਾਂ ਅਸੀਂ ਅਕਸਰ ਸਟਰਗਲ ਨੂੰ ਭੁੱਲ ਜਾਂਦੇ ਹਾਂ, ਪਰ ਹਰ ਸੁਰ ਦੇ ਪਿੱਛੇ ਇੱਕ ਖਾਮੋਸ਼ ਦਰਦ ਹੁੰਦਾ ਏ। ਇਸ ਜੋੜੀ ਦਾ ਸਫ਼ਰ ਵੀ ਆਸਾਨ ਨਹੀਂ ਸੀ ਦੋਸਤੋ, ਨਾ ਰਿਸੋਰਸਿਸ ਨਾ ਸਪੋਰਟ ਸਿਸਟਮ ਜਿਵੇਂ ਅੱਜ ਕੱਲ੍ਹ ਹੁੰਦਾ ਏ। ਸਟੇਜ ਮਿਲਣਾ, ਰਿਕੋਗਨੀਸ਼ਨ ਮਿਲਣਾ, ਇਹ ਸਭ ਇੱਕ ਲੰਮੀ ਜਰਨੀ ਸੀ। ਕਈ ਵਾਰ ਮਹਿਫਲਾਂ ਵਿੱਚ ਗਾਉਣਾ ਪਰ ਐਪਰੀਸੀਏਸ਼ਨ ਨਾ ਮਿਲਣਾ, ਕਈ ਵਾਰ ਟੈਲੈਂਟ ਹੋਣ ਦੇ ਬਾਵਜੂਦ ਇਗਨੋਰ ਹੋ ਜਾਣਾ। ਰਾਹਾਂ ਵਿੱਚ ਕੰਡੇ ਵੀ ਸਨ ਤੇ ਹੌਸਲਾ ਵੀ ਘੱਟ ਨਹੀਂ ਸੀ। ਦੁਨੀਆਂ ਨੇ

0: ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸੁਪਨਾ ਉਹਨਾਂ ਦਾ ਥੰਮ ਨਹੀਂ ਸੀ ਪਰ ਸੁਪਨਾ ਉਹਨਾਂ ਦਾ ਥੰਮ ਨਹੀਂ ਸੀ
1: ਰਾਣਾ ਲਾ ਕੇ ਪੱਟਦਾ।

0: ਦੋਸਤੋ, ਜਦੋਂ ਕਿਸਮਤ ਤੇ ਮਿਹਨਤ ਇਕੱਠੇ ਹੋ ਜਾਣ ਤਾਂ ਕਹਾਣੀ ਬਦਲ ਜਾਂਦੀ ਹੈ। ਇਹ ਹੀ ਹੋਇਆ ਜਦੋਂ ਜਗਮੋਹਨ ਕੌਰ ਜੀ ਤੇ ਕੇ ਦੀਪ ਸਾਹਿਬ ਇਕੱਠੇ ਹੋਏ। ਦੋਸਤੋ, ਇਹ ਸਿਰਫ ਕੋਲੈਬੋਰੇਸ਼ਨ ਨਹੀਂ ਸੀ, ਇਹ ਡੈਸਟਨੀ ਸੀ। ਜਦੋਂ ਦੋ ਅਲੱਗ ਅਲੱਗ ਸ਼ਖਸੀਅਤਾਂ ਇੱਕ ਹੀ ਸੁਰ ਵਿੱਚ ਜੁੜ ਜਾਂਦੀਆਂ ਨੇ ਤਾਂ ਜਾਦੂ ਪੈਦਾ ਹੁੰਦਾ ਏ। ਉਹਨਾਂ ਦਾ ਪਹਿਲਾ ਇੰਪੈਕਟ ਹੀ ਲੋਕਾਂ ਦੇ ਦਿਲਾਂ ਵਿੱਚ ਵਸ ਗਿਆ। ਲੋਕ ਕਹਿੰਦੇ ਇਹ ਜੋੜੀ ਵਿੱਚ ਕੁਛ ਖਾਸ ਹੈ। ਦੋ ਆਵਾਜ਼ਾਂ ਮਿਲੀਆਂ ਜਦੋਂ ਇੱਕ ਕਹਾਣੀ ਬਣ ਗਈ। ਸੁਰਾਂ ਦੀ ਦੁਨੀਆ ਵਿੱਚ ਇੱਕ ਨਵੀਂ ਨਿਸ਼ਾਨੀ ਬਣ ਗਈ। ਸੁਰਾਂ ਦੀ ਦੁਨੀਆ ਵਿੱਚ ਇੱਕ ਨਵੀਂ ਨਿਸ਼ਾਨੀ ਬਣ ਗਈ।
1: ਮੇਰੀ ਗੱਲ ਸੁਣੋ ਸਰਦਾਰ ਜੀ, ਮੈਨੂੰ ਸਾੜੀ ਇੱਕ ਲਿਆ ਦਿਓ ਨਖਰੇ।

0: ਦੱਸੋ ਕੀ ਲੈਣਾ ਬਾਦਸ਼ਾਹ?
1: ਸਾੜੀ, ਜੈਂਪਰ, ਸੁਰਖੀ, ਬਾਰਡਰ, ਕੋਟੀਆ, ਕੱਜਲ, ਸੱਤ ਜਾਲੀਆਂ, ਨੌ ਪਰਾਂਦੇ, ਅੱਠ ਜੁਰਾਬਾਂ, ਨਕਲੀ ਜ਼ੁਲਫਾਂ, ਅਸਲੀ ਸੂਈਆਂ, ਇੱਕ ਦੁਪੱਟਾ ਪਤਲਾ ਪਤਲਾ, ਮੋਤੀਆਂ ਆਲਾ, ਸੈਂਟ ਜਮੇਲੀ, ਨੌ ਪਾਲਿਸ਼ ਤੇ

0: ਅਤੇ ਤੂੰ ਬਹਿ ਜਾਈ ਕੱਟੇ ਉੱਤੇ ਬਣ ਕੇ ਨਵਾਬ ਗੋਰੀਏ ਤੈਨੂੰ ਮਿਲੂ ਤੇਰੀ ਗੱਲ ਦਾ ਜਵਾਬ ਗੋਰੀਏ।
1: ਦੋਸਤੋ ਮਸ਼ਹੂਰੀ ਫੇਮ ਸੁੰਦਰ ਲੱਗਦਾ ਏ, ਸਭ ਨੂੰ ਵਧੀਆ ਲੱਗਦਾ ਏ, ਪਰ ਹਰ ਚਮਕ ਦੇ ਪਿੱਛੇ ਇੱਕ ਤਨਹਾਈ ਵੀ ਹੁੰਦੀ ਹੈ। ਸਟੇਜ 'ਤੇ ਤਾਲੀਆਂ ਵੱਜਦੀਆਂ ਨੇ ਪਰ ਬੈਕ ਸਟੇਜ ਖਾਮੋਸ਼ ਹੁੰਦੀ ਹੈ। ਜਗਮੋਹਨ ਕੌਰ ਜੀ ਦੀ ਪਰਸਨੈਲਿਟੀ ਫੇਮ ਤੋਂ ਦੂਰ ਰਹਿਣਾ ਪਸੰਦ ਕਰਦੀ ਸੀ, ਉਹਨਾਂ ਨੂੰ ਸ਼ੋਅ ਨਹੀਂ ਸੱਚ ਪਸੰਦ ਸੀ। ਕੇਦੀਪ ਦੀ ਐਨਰਜੀ ਲੋਕਾਂ ਲਈ ਸੀ ਪਰ ਅੰਦਰ ਇੱਕ ਆਰਟਿਸਟ ਦੀ ਸੈਂਸਿਟੀਵਿਟੀ ਵੀ ਸੀ। ਚਿਹਰੇ 'ਤੇ ਮੁਸਕਾਨ ਸੀ ਪਰ ਦਿਲਾਂ ਵਿੱਚ ਕਹਾਣੀ ਸੀ। ਚਿਹਰੇ 'ਤੇ ਮੁਸਕਾਨ ਸੀ ਪਰ ਦਿਲ ਵਿੱਚ ਕਹਾਣੀ ਸੀ, ਜਿਸ ਨੂੰ ਦੁਨੀਆ ਨੇ ਤਾਲੀਆਂ ਦਿੱਤੀਆਂ, ਜਿਸ ਨੂੰ ਦੁਨੀਆ ਨੇ ਤਾਲੀਆਂ ਦਿੱਤੀਆਂ, ਵਾਹ ਵਾਹੀ ਦਿੱਤੀ। ਉਹ ਅੰਦਰ ਤੋਂ ਵੀ ਇਨਸਾਨੀ ਸੀ, ਉਹ ਅੰਦਰ ਤੋਂ ਵੀ ਇਨਸਾਨੀ ਸੀ।
0: ਹਰੀਆਂ ਕਣਕਾਂ ਹਰੀਆਂ ਪੈਲੀਆਂ, ਹਰੀਆਂ ਕਣਕਾਂ ਹਰੀਆਂ ਪੈਲੀਆਂ, ਵਿੱਚ ਸਰੋਂ ਦਾ ਫੁੱਲ ਤੁੜੇ ਮੈਂ ਵਿਰਦਾ ਵੇਖਣ ਨੂੰ, ਮੈਨੂੰ ਲੈ ਲੈ ਮੈਨੂੰ ਲੈ ਲੈ ਮੁੱਲ ਤੁੜੇ ਮੈਂ ਵਿਰਦਾ ਵੇਖਣ ਨੂੰ।

0: ಕಣ್ಣು ನೆಲ ಮುಲ್ಲು ಕೊಡೆ ಮ್ಯಾಗಿರುವರು ಕಣ್ಣು
1: ಹರಿಯ ಕಣಕ ಹರಿಯ ಪೈಲಿಯ ಹರಿಯ ಕಣಕ ಹರಿಯ ಪೈಲಿಯ ಬಿಟ್ಟಿ ಲಂಗದಿ ಗಂಗಿ ಬೇತೆರೆ ಗಾಕ ಬಥೇರೇ ಜಾಮೋಯಾಂದಿ ಮಂಡಿ ಬೇತೆರೆ ಗಾಕ ಬಥೇರೇ ಜಾಮೋಯಾಂದಿ ಮಂಡಿ ಬೇತೆರೆ ಗಾಕ ಬಥೇರೇ.
2: ਦੋਸਤੋ, ਕੁਝ ਲੋਕ ਸਿਰਫ ਆਪਣੇ ਟਾਈਮ ਲਈ ਜਿਉਂਦੇ ਨੇ ਤੇ ਕੁਝ ਲੋਕ ਹਿਸਟਰੀ ਬਣ ਜਾਂਦੇ ਨੇ। ਇਹ ਜੋੜੀ ਦੋਸਤੋ ਹਿਸਟਰੀ ਸੀ, ਇਤਿਹਾਸ ਸੀ। ਦੋਸਤੋ, ਉਹਨਾਂ ਨੇ ਪੰਜਾਬੀ ਦੋ ਗਾਣਾ ਸਿੰਗਿੰਗ ਦਾ ਇੱਕ ਸਟੈਂਡਰਡ ਸੈੱਟ ਕੀਤਾ ਜਿਸ ਨੂੰ ਅੱਜ ਵੀ ਫੋਲੋ ਕੀਤਾ ਜਾਂਦਾ ਹੈ। ਕਨਵਰਸੇਸ਼ਨ ਸਟਾਈਲ ਸਿੰਗਿੰਗ, ਰੀਅਲ ਲਾਈਫ ਸਟੋਰੀ ਟੈਲਿੰਗ, ਇਹ ਸਭ ਉਹਨਾਂ ਦੀ ਦੇਣ ਹੈ। ਦੋਸਤੋ, ਅੱਜ ਦੇ ਕਈ ਆਰਟਿਸਟ ਉਹਨਾਂ ਤੋਂ ਇੰਸਪਾਇਰ ਨੇ, ਚਾਹੇ ਉਹ ਇਨਡਾਇਰੈਕਟਲੀ ਹੀ ਕਿਉਂ ਨਾ ਹੋਣ। ਦੋਸਤੋ, ਨਾ ਸਿਰਫ ਗੀਤ ਛੱਡ ਕੇ ਗਾਏ ਨੇ ਨਾ ਸਿਰਫ ਆਵਾਜ਼ ਦੀ ਨਿਸ਼ਾਨੀ, ਉਹ ਛੱਡ ਗਏ ਨੇ ਇੱਕ ਰਾਹ ਜਿੱਥੇ ਹਰ ਨਵਾਂ ਕਲਾਕਾਰ ਭਰੇਗਾ ਉਹਨਾਂ ਦਾ ਪਾਣੀ, ਜਗਮੋਹਨ ਕੌਰ ਜੀ ਤੇ ਕੇ ਦੀਪ ਜੀ ਦਾ ਪਾਣੀ।

ਦੋਸਤੋ, ਜ਼ਿੰਦਗੀ ਹਮੇਸ਼ਾ ਸੁਖਾਵੀ ਨਹੀਂ ਹੁੰਦੀ। ਇਹ ਹੱਸਦੀ ਖੇਡਦੀ ਜੋੜੀ ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਦੋਂ ਉਹਨਾਂ ਦੇ ਜਵਾਨ ਪੁੱਤਰ ਰਾਜਾ ਦੀ ਮੌਤ ਹੋ ਗਈ। ਇਸ ਸਦਮੇ ਨੇ ਜਗਮੋਹਨ ਕੌਰ ਜੀ ਨੂੰ ਅੰਦਰੋਂ ਤੋੜ ਦਿੱਤਾ। ਉਹਨਾਂ ਦੀ ਸਿਹਤ ਵਿਗੜਨ ਲੱਗੀ। ਆਪਣੀ ਧੀ ਬੈਲੀਨਾ ਬਿੱਲੀ ਦੇ ਹੁੰਦਿਆਂ ਹੋਇਆਂ ਵੀ ਪੁੱਤਰ ਦਾ ਵਿਛੋੜਾ ਉਹਨਾਂ ਤੋਂ ਸਹਾਰਿਆ ਨਾ ਗਿਆ। ਜਗਮੋਹਨ ਕੌਰ ਜੀ ਦੀ 1997 ਦੇ ਵਿੱਚ ਮੌਤ ਹੋ ਗਈ ਤੇ ਕੇ ਦੀਪ ਜੀ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਇਕੱਲੇ ਸੰਘਰਸ਼ ਕਰਨਾ ਪਿਆ। ਦੋਸਤੋ, ਕੇ ਦੀਪ ਜੀ ਨੇ ਅੰਤ ਤੱਕ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਉਹਨਾਂ ਨੂੰ PTC ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ। 2020 ਵਿੱਚ ਉਹ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ, ਪਰ ਉਹਨਾਂ ਦੀ ਵਿਰਾਸਤ

ਦੋਸਤੋ, ਹਿਸਟਰੀ ਸਿਰਫ ਕਿਤਾਬਾਂ ਵਿੱਚ ਨਹੀਂ ਹੁੰਦੀ, ਹਿਸਟਰੀ ਉਹ ਹੁੰਦੀ ਹੈ ਜੋ ਲੋਕਾਂ ਦੇ ਦਿਲ ਵਿੱਚ ਲਿਖੀ ਜਾਵੇ। ਜਗਮੋਹਨ ਕੌਰ ਜੀ ਤੇ ਕੇ ਦੀਪ, ਇਹ ਨਾਮ ਪੰਜਾਬੀ 뮤직 ਦੀ ਹਿਸਟਰੀ ਦਾ ਇੱਕ ਗੋਲਡਨ ਚੈਪਟਰ ਨੇ। ਉਹਨਾਂ ਨੇ ਸਾਨੂੰ ਦਿਖਾਇਆ ਕਿ ਸਾਦਗੀ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਉਹਨਾਂ ਨੇ ਸਾਨੂੰ ਸਿਖਾਇਆ ਕਿ ਅਸਲੀ ਕਲਾ ਦਿਲ ਤੋਂ ਨਿਕਲਦੀ ਹੈ। ਨਾ ਉਹਨਾਂ ਨੂੰ ਅਵਾਰਡ ਦੀ ਲੋੜ ਸੀ, ਨਾ ਉਹ ਫੇਮ ਦੀ ਪਿਆਸ ਰੱਖਦੇ ਸਨ। ਉਹ ਤਾਂ ਬਸ ਆਵਾਜ਼ ਸਨ ਜਿਨ੍ਹਾਂ ਵਿੱਚ ਰੱਬ ਦੀ ਮਿਹਰ ਦੀ ਆਸ ਸੀ।

ਦੋਸਤੋ, ਜਦੋਂ ਅਸੀਂ ਇਸ ਪ੍ਰੋਗਰਾਮ ਦੇ ਅੰਤਿਮ ਮੋੜ ਤੇ ਖੜੇ ਹਾਂ ਤੇ ਪਹੁੰਚ ਚੁੱਕੇ ਹਾਂ, ਇੱਕ ਅਜੀਬ ਜਿਹਾ ਸਕੂਨ ਵੀ ਸਾਨੂੰ ਸਾਰਿਆਂ ਨੂੰ ਮਿਲ ਰਿਹਾ ਏ ਤੇ ਇੱਕ ਹਲਕਾ ਜਿਹਾ ਦਰਦ ਵੀ ਅਸੀਂ ਮਹਿਸੂਸ ਕਰ ਰਹੇ ਹਾਂ। ਸਕੂਨ ਇਸ ਗੱਲ ਦਾ ਕਿ ਅਸੀਂ ਇੱਕ ਖੂਬਸੂਰਤ ਸਫ਼ਰ ਨੂੰ ਯਾਦ ਕੀਤਾ, ਤੇ ਦਰਦ ਇਸ ਗੱਲ ਦਾ ਕਿ ਉਹ ਸਮਾਂ ਦੁਬਾਰਾ ਨਹੀਂ ਮੁੜ ਕੇ ਆਉਣਾ। ਪਰ ਸ਼ਾਇਦ ਯਾਦਾਂ ਦਾ ਮਤਲਬ ਹੀ ਇਹ ਹੁੰਦਾ ਹੈ, ਜੋ ਲੌਟ ਕੇ ਨਹੀਂ ਆਤੇ ਵੋ ਦਿਲ ਮੇ ਹਮੇਸ਼ਾ ਬਸ ਜਾਤੇ ਹੈ। ਨਾ ਉਹ ਦਿਨ ਵਾਪਸ ਆਉਣੇ ਨੇ, ਨਾ ਉਹ ਮਹਿਫਲ ਸਜਣੀ ਹੈ, ਪਰ ਉਹ ਆਵਾਜ਼ ਅੱਜ ਵੀ ਸਾਡੇ ਦਿਲ ਵਿੱਚ ਵਸਦੀ ਰਹਿਣੀ ਹੈ। ਉਹ ਹੈ ਕੇਦੀਪ ਸਾਹਿਬ ਤੇ ਜਗਮੋਹਨ ਕੌਰ ਜੀ ਦੀ। ਇੱਕ ਹੱਸਣਾ ਸਿਖਾਇਆ ਤੁਸੀਂ, ਇੱਕ ਰੋਣਾ ਵੀ ਸਿਖਾ ਗਏ, ਜ਼ਿੰਦਗੀ ਦੇ ਹਰ ਰੰਗ ਨੂੰ ਸੁਰਾਂ ਵਿੱਚ ਤੁਸੀਂ ਦੋਨੋਂ ਸਜਾ ਗਏ।

ਅੱਜ ਵੀ ਜਦੋਂ ਕੋਈ ਗੀਤ ਵੱਜਦਾ ਏ ਦਿਲ ਚੁੱਪ ਹੋ ਜਾਂਦਾ ਏ, ਅੱਖ ਭਾਰੇ ਆਉਂਦੀ ਹੈ ਤੇ ਸਮਾਂ ਰੁਕ ਜਾਂਦਾ ਏ। ਦੋਸਤੋ, ਇਹੀ ਕੇ ਦੀਪ ਸਾਹਿਬ ਤੇ ਜਗਮੋਹਨ ਕੌਰ ਜੀ ਦੀ ਜਿੱਤ ਹੈ, ਇਹੀ ਤੁਹਾਡੀ ਪਹਿਚਾਣ ਹੈ। ਜਗਮੋਹਨ ਕੌਰ ਜੀ ਤੇ ਕੇ ਦੀਪ ਸਾਹਿਬ, ਤੁਸੀਂ ਅੱਜ ਵੀ ਜਿੰਦਾ ਹੋ ਕਿਉਂਕਿ ਤੁਸੀਂ ਦਿਲਾਂ ਵਿੱਚ ਸਾਡੇ ਮਹਿਮਾਨ ਬਣ ਕੇ ਅੱਜ ਵੀ ਜਿਉਂ ਰਹੇ ਹੋ ਤੇ ਧੜਕ ਰਹੇ ਹੋ।

ਦੋਸਤੋ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਸਾਥੀਆਂ ਸਤਪਾਲ ਬਰਾੜ ਸਾਹਿਬ, ਮਮਤਾ ਅਰੋੜਾ ਜੀ ਤੇ ਸੀਮਾ ਮਹਿਰਾ ਜੀ ਨੂੰ ਇਹ ਵਿਸ਼ੇਸ਼ ਪ੍ਰੋਗਰਾਮ ਜੋ ਕਿ ਅਸੀਂ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਅੰਤਰਗਤ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕੀਤਾ, ਇਸ ਨੂੰ ਸੰਪੂਰਨ ਕਰਨ ਦੀ ਦਿਓ ਆਗਿਆ। ਦੋਸਤੋ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੇਂ ਰੰਗ ਦੇ ਨਾਲ, ਇੱਕ ਨਵੇਂ ਅਹਿਸਾਸਾਂ ਦੇ ਨਾਲ ਆਪ ਜੀ ਦੀ ਖਿਦਮਤ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ। ਦਿਓ ਆਗਿਆ, ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ, ਮਮਤਾ ਅਰੋੜਾ ਤੇ ਸੀਮਾ ਮਹਿਰਾ ਜੀ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਮੂਹ ਟੈਕਨੀਕਲ ਸਟਾਫ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏਆਈਆਰ ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਨਾਂ ਨਾਲ। ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਤੁਸੀਂ ਆਨੰਦ ਮਾਣਿਆ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਤੇ ਤੁਸੀਂ ਸੁਣ ਰਹੇ ਸੀ ਵਿਸ਼ਾ ਪੰਜਾਬੀ ਲੋਕ ਗਾਇਕੀ ਦੀ ਮਹਾਨ ਜੋੜੀ ਜਗਮੋਹਨ ਕੌਰ ਤੇ ਕੇ ਦੀਪ। ਇਸ ਦੇ ਵਾਚਕ ਸੀ ਬਲਜੀਤ ਸ਼ਰਮਾ। ਪ੍ਰੋਗਰਾਮ ਪ੍ਰਸਾਰਣ ਸੰਬੰਧੀ ਇੱਕ ਸੂਚਨਾ, ਕੱਲ੍ਹ ਸਵੇਰ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੱਡ ਬੀਤੀਆਂ ਜੱਗ ਬੀਤੀਆਂ, ਤੇ ਕੱਲ੍ਹ ਤੁਸੀਂ ਆਨੰਦ ਮਾਣੋਗੇ ਅਜਮੇਰ ਔਲਖ ਦੀ ਲਿਖੀ ਕਹਾਣੀ ਮੇਰੀ ਮੰਗਣੀ ਤੇ ਮੇਰਾ ਵਿਆਹ। ਕੱਲ੍ਹ ਤੁਸੀਂ ਇਸਦਾ ਪਹਿਲਾ ਭਾਗ ਮੇਰੀ ਮੰਗਣੀ ਦਾ ਬਿਰਤਾਂਤ ਸੁਣੋਗੇ। ਕਹਾਣੀ ਦੇ ਵਾਚਕ ਹੋਣਗੇ ਅਣਮੀਤ ਕੌਰ ਸਿੱਧੂ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਸੀਰਤ, ਇਸ ਵਾਰ ਚਾਦਰਾਂ ਤੇ ਮੋਰ ਕੱਢੀਏ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਫੋਰੈਕਸ ਟ੍ਰੇਡਿੰਗ ਹੁਣ
4: ਇੱਕ ਟ੍ਰੇਡ ਵਿੱਚ ਸਿਕਸਰ
5: ਇਹ ਅਟਕਿਆ।
6: ਪ੍ਰਸਿੱਧ ਪਹਿਲਾਂ ਸੁਰੱਖਿਆ, ਨਹੀਂ ਤਾਂ ਕਲੀਨ ਬੋਰਡ। ਅਨਆਥੋਰਾਈਜ਼ਡ ਪਲੇਟਫਾਰਮਾਂ ਤੇ ਫੋਰੈਕਸ ਟ੍ਰੇਡਿੰਗ, ਮਤਲਬ ਨੁਕਸਾਨ, ਧੋਖਾਧੜੀ ਅਤੇ ਕਾਨੂੰਨੀ ਕਾਰਵਾਈ ਦਾ ਡਰ,
7: ਮਤਲਬ ਨੁਕਸਾਨ ਦੀ ਹੈਟ੍ਰਿਕ। ਇਸ ਲਈ RBI ਦੀ ਵੈਬਸਾਈਟ ਤੇ ਜਾਓ, ਅਧਿਕਾਰਿਤ ਸੂਚੀ ਦੀ ਜਾਂਚ ਕਰੋ।
6: RBI ਕਹਿੰਦਾ ਹੈ,
8: ਜਾਣਕਾਰ ਬਣੋ, ਸੁਚੇਤ ਰਹੋ।
9: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨੇਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਪੰਜਾਬ ਨੇ ਮਈ 2026 ਦੌਰਾਨ GST ਸੰਗ੍ਰਹਿ ਵਿੱਚ 14.59% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਤੇ ਮੌਸਮ ਵਿਭਾਗ ਵੱਲੋਂ 4 ਜੂਨ ਤੱਕ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਦੇ ਰਾਮਸੀਆ ਪਿੰਡ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਕਿ ਇਹ ਮੁਹਿੰਮ 1 ਮਹੀਨੇ ਤੱਕ ਚੱਲੇਗੀ। 1 ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਦੇਸ਼ ਦੀ ਖੇਤੀਬਾੜੀ ਜ਼ਮੀਨ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਬਾਰੇ ਜਾਗਰੂਕ ਕਰਨ ਲਈ ਇੱਕ ਵੱਡੀ ਪਹਿਲ ਹੈ। ਸਮਾਗਮ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ,
10: ये खेत बचाओ कार्यक्रम इसलिए कि हमारी माटी बर्बाद ना हो जाए, हमारे खेत बर्बाद ना हो जाए। धरती कहे पुकार के कि इतना खाद मत डालो, इतना कीटनाशक मत डालो।
9: ਖੇਤੀਬਾੜੀ ਯੂਨੀਵਰਸਿਟੀਆਂ, ਭਾਰਤੀ ਖੇਤੀਬਾੜੀ ਖੋਜ ਕੌਂਸਲ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਜਨਤਕ ਪ੍ਰਤੀਨਿਧੀ ਇਸ ਮੁਹਿੰਮ ਵਿੱਚ ਹਿੱਸਾ ਲੈ ਰਹੇ ਨੇ। ਮੁਹਿੰਮ ਤਹਿਤ ਕਿਸਾਨਾਂ ਨੂੰ ਮਿੱਟੀ ਦੀ ਪਰਖ, ਮਿੱਟੀ ਸਿਹਤ ਕਾਰਡ, ਕੁਦਰਤੀ ਖੇਤੀ, ਸੰਤੁਲਿਤ ਖਾਦ ਦੀ ਵਰਤੋਂ ਅਤੇ ਪਾਣੀ ਸੰਭਾਲ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਏਗੀ। ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, PM ਕਿਸਾਨ, ਫਸਲ ਬੀਮਾ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਸਰਕਾਰੀ ਯੋਜਨਾਵਾਂ ਦੇ ਲਾਭ ਵੀ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਣਗੇ। ਪੰਜਾਬ ਮੰਤਰੀ ਮੰਡਲ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨੇਮਾਂ ਵਿੱਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਏ। ਇਸ ਫੈਸਲੇ ਨਾਲ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਹੋਣਗੀਆਂ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ, SIR ਨੂੰ ਸੁਚਾਰੂ ਅਤੇ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਨ ਵਿੱਚ ਮਦਦ ਮਿਲੇਗੀ ਅਤੇ ਚੋਣਾਂ ਨਾਲ ਸਬੰਧਿਤ ਕਾਰਜਾਂ ਲਈ ਲੋੜੀਂਦਾ ਸਟਾਫ ਯਕੀਨੀ ਬਣਾਉਣ ਲਈ ਖਾਲੀ ਪਈਆਂ ਮਹੱਤਵਪੂਰਨ ਅਸਾਮੀਆਂ ਨੂੰ ਭਰਨ ਲਈ ਰਾਹ ਪੱਧਰਾ ਹੋਏਗਾ। ਇਹ ਫੈਸਲੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ

0: ਠੀਕ ਹੈ ਜੀ। ਇਹ ਸੋਧ ਵਿਭਾਗ ਵਿੱਚ ਚੋਣ ਤਹਿਸੀਲਦਾਰ ਦੀਆਂ 7 ਖਾਲੀ ਅਸਾਮੀਆਂ ਹੋਣ ਕਾਰਨ ਜ਼ਰੂਰੀ ਹੋ ਗਈ ਸੀ। ਜਲ ਸਰੋਤ ਵਿਭਾਗ ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਮਨਜ਼ੂਰੀ। ਇਸ ਦੌਰਾਨ ਮੰਤਰੀ ਮੰਡਲ ਨੇ ਸਾਲ 2025 ਲਈ ਜਲ ਸਰੋਤ ਵਿਭਾਗ ਦੀ ਸਾਲਾਨਾ ਪ੍ਰਸ਼ਾਸਨਿਕ ਰਿਪੋਰਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਏ। ਇਸ ਰਿਪੋਰਟ ਦੀ ਪ੍ਰਵਾਨਗੀ ਨਾਲ ਮਾਲੀ ਸਾਲ ਦੌਰਾਨ ਵਿਭਾਗ ਦੇ ਪ੍ਰਸ਼ਾਸਨਿਕ ਕੰਮਕਾਜ ਅਤੇ ਪ੍ਰਾਪਤੀਆਂ ਦੇ ਦਸਤਾਵੇਜ਼ੀਕਰਨ ਅਤੇ ਸਮੀਖਿਆ ਕਰਨ ਵਿੱਚ ਮਦਦ ਮਿਲੇਗੀ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਸਾਰੀਆਂ ਫੀਲਡ ਯੂਨਿਟਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਅਤੇ ਜਨਤਾ ਦੇ ਵਿਸ਼ਵਾਸ ਨੂੰ ਵਧਾਉਣ ਲਈ ਰਣਨੀਤਿਕ ਨਾਕਿਆਂ, ਮੋਬਾਈਲ ਗਸ਼ਤ, ਵਾਹਨ ਜਾਂਚ ਅਤੇ ਖੇਤਰ 'ਚ ਪ੍ਰਭਾਵਸ਼ਾਲੀ ਦਬਦਬੇ ਰਾਹੀਂ ਪੁਲਿਸ ਦੀ ਮੌਜੂਦਗੀ ਅਤੇ ਪੁਲਿਸ ਗਸ਼ਤ ਨੂੰ ਮਜ਼ਬੂਤ ਕਰਨ। ਉਹ ਚੰਡੀਗੜ੍ਹ ਵਿੱਚ ਆਪਣੇ ਦਫ਼ਤਰ ਵਿਖੇ ਸੀਨੀਅਰ ਪੁਲਿਸ ਅਧਿਕਾਰੀਆਂ, ਰੇਂਜ IG, PDIG, ਸਾਰੇ ਪੁਲਿਸ ਕਮਿਸ਼ਨਰਾਂ ਅਤੇ ਸਾਰੇ ਸੀਨੀਅਰ ਪੁਲਿਸ ਸੁਪਰਿਟੈਂਡਾਂ ਨਾਲ ਵਰਚੁਅਲ ਮੋਡ ਵਿੱਚ ਰਾਜ ਪੱਧਰੀ ਅਮਨ ਕਾਨੂੰਨ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਵਿਚਾਰ ਵਟਾਂਦਰੇ ਦਾ ਮੁੱਖ ਕੇਂਦਰ ਪੰਜਾਬ ਸਰਕਾਰ ਦੀਆਂ ਮੁੱਖ ਪੁਲਿਸਿੰਗ ਤਰਜੀਹਾਂ ਤੇ ਜ਼ੋਰ ਦੇਣਾ, ਅਪਰਾਧ ਸਥਿਤੀ ਦੀ ਸਮੀਖਿਆ ਕਰਨਾ ਅਤੇ ਰਾਜ ਭਰ ਵਿੱਚ ਖੇਤਰਾਂ 'ਚ ਦਬਦਬਾ ਵਧਾਉਣਾ ਸੀ। ਮੀਟਿੰਗ ਦੌਰਾਨ DGP ਨੇ ਪੰਜਾਬ ਸਰਕਾਰ ਦੀਆਂ 2 ਪ੍ਰਮੁੱਖ ਪਹਿਲਕਦਮੀਆਂ, ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ਤੇ ਵਾਰ ਦੀ ਪ੍ਰਗਤੀ ਦੀ ਵਿਆਪਕ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਗੈਰ ਕਾਨੂੰਨੀ ਹਵਾਲਾ ਸੰਚਾਲਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਨਸ਼ੀਲੇ ਪਦਾਰਥਾਂ ਦੇ ਵਪਾਰ ਦੀ, ਪੈਸੇ ਦੀ ਸਪਲਾਈ ਨੂੰ ਰੋਕਣ ਤੇ ਧਿਆਨ ਕੇਂਦਰਿਤ ਕਰ ਰਹੀ ਏ।
1: ਸਾਰੇ ਸਟੇਟ ਦੇ ਵਿੱਚ ਪੁਲਿਸ ਫੋਰਸ ਦੀ ਪ੍ਰੈਜੈਂਸ ਜਿਹੜੀ ਹੈਗੀ ਤੇ ਏਰੀਆ ਡੋਮੀਨੇਸ਼ਨ ਪ੍ਰੋਪਰ ਹੋਣੀ ਚਾਹੀਦੀ। ਜਿਹੜੇ ਸਾਡੇ ਨਾਕੇ ਹੈਗੇ ਮੋਬਾਈਲ ਪੈਟਰੋਲਿੰਗ, ਪਰਮਾਨੈਂਟ ਨਾਕਾਜ਼, ਉਹਨਾਂ ਤੇ ਪੁਲਿਸ ਦੀ ਪ੍ਰੈਜੈਂਸ ਹੋਵੇ, ਵਹੀਕਲਸ ਦੀ ਚੈਕਿੰਗ ਹੋਵੇ, ਲੋਕਾਂ ਦੇ ਵਿੱਚ ਇੱਕ ਫੀਲਿੰਗ ਆਫ ਕੰਫੀਡੈਂਸ ਹੋਣਾ ਚਾਹੀਦਾ। ਪੁਲਿਸਿੰਗ ਨੂੰ ਪੀਪਲ ਫਰੈਂਡਲੀ ਬਣਾਇਆ ਜਾਊਗਾ, ਲੋਕਾਂ ਦੇ ਨਾਲ ਪੁਲਿਸ ਦਾ ਰਾਬਤਾ, ਪੁਲਿਸ ਦਾ ਤਾਲਮੇਲ ਹੋਰ ਬਿਹਤਰ ਕੀਤਾ ਜਾਊਗਾ। ਆਉਣ ਵਾਲੇ ਦਿਨਾਂ 'ਚ ਫੋਕਸ ਜਿਹੜਾ ਹੈਗਾ ਡਰੱਗ ਟ੍ਰੇਡ ਦੀ ਮਨੀ ਸਪਲਾਈ ਨੂੰ ਚੋਕ ਕਰਨ ਲਈ ਹੋਊਗਾ, ਤੇ ਜਿਹੜੇ ਇਹਨਾਂ ਦੇ ਮਨੀ ਸਪਲਾਇਰਸ ਹੈਗੇ ਜਿਹੜੇ ਹਵਾਲਾ ਦੇ ਥਰੂ ਪੈਸੇ ਜਿਹੜੇ ਇਹ ਰੂਟ ਕਰਕੇ ਥਰੂ ਮਿਡਲ ਈਸਟ ਕੰਟਰੀਜ਼, ਪਾਕਿਸਤਾਨ, ਅਦਰ ਕੰਟਰੀਜ਼ ਦੇ ਵਿੱਚ ਭੇਜਦੇ ਹੈਗੇ, ਉਹਨਾਂ ਤੇ ਲੋਫੁਲ ਸ਼ਿਕੰਜਾ ਜਿਹੜਾ ਉਹ ਕੱਸਿਆ ਜਾਊਗਾ, ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਊਗਾ।
0: ਉਧਰ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕੇ ਜੰਡਿਆਲਾ ਗੁਰੂ ਅਧੀਨ ਭੈਣ ਦੇ ਪਿੰਡ ਨੇੜੇ ਅੱਜ ਇੱਕ ਸਰਕਾਰੀ ਅਧਿਆਪਕ ਦਾ ਕੁਝ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ, ਜੋ ਪਿੰਡ ਤਲਵੰਡੀ ਨੇੜੇ ਮਾਲੋਵਾਲ ਦਾ ਰਹਿਣ ਵਾਲਾ ਸੀ। ਉਹ ਆਪਣੀ ਧੀ ਨੂੰ ਟਿਊਸ਼ਨ ਛੱਡਣ ਲਈ ਜਾ ਰਹੇ ਸਨ ਜਦੋਂ ਉਨ੍ਹਾਂ ਤੇ ਹਮਲਾ ਹੋਇਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਏ। DSP ਬਲਜੀਤ ਸਿੰਘ ਨੇ ਦੱਸਿਆ ਕਿ ਜਲਦ ਹੀ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਰੋਤਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਕਾਸ਼ਵਾਣੀ ਦਾ ਸ਼ਾਮੀ 7:30 ਵਜੇ ਤੋਂ 7:40 ਤੱਕ ਪ੍ਰਸਾਰਿਤ ਹੋਣ ਵਾਲਾ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਅੱਜ 1 ਜੂਨ 2026 ਤੋਂ 21 ਜੂਨ 2026 ਤੱਕ ਸ਼ਾਮੀ 7 ਵਜੇ ਤੋਂ 7:10 ਤੱਕ ਪ੍ਰਸਾਰਿਤ ਕੀਤਾ ਜਾਏਗਾ। ਅੱਜ ਮਜੀਠਾ ਥਾਣੇ ਵਿੱਚ ਪੁਲਿਸ ਹਿਰਾਸਤ ਦੌਰਾਨ ਵਾਪਰੀ ਘਟਨਾ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ। ਅੰਮ੍ਰਿਤਸਰ SSP ਦਿਹਾਤੀ ਸੁਹੇਲ ਮੀਰ ਕਾਸਿਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਮਜੀਠਾ ਥਾਣੇ ਵਿੱਚ ਕਾਨੂੰਨੀ ਹਿਰਾਸਤ ਵਿੱਚ ਰੱਖੇ ਗਏ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਛੁਡਾਉਣ ਲਈ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਭੀੜ ਨੇ ਥਾਣੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪੁਲਿਸ ਕਾਰਵਾਈ ਵਿੱਚ ਰੁਕਾਵਟ ਪਾਈ। SSP ਨੇ ਦੱਸਿਆ ਕਿ 30 ਮਈ ਨੂੰ ਇੱਕ ਮਾਮਲੇ ਵਿੱਚ ਜੋਬਨਪ੍ਰੀਤ ਸਿੰਘ ਨੂੰ ਮਜੀਠਾ ਪੁਲਿਸ ਨੇ ਕਾਨੂੰਨੀ ਤੌਰ ਤੇ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਦੌਰਾਨ ਅੱਜ ਸਵੇਰੇ ਕਰੀਬ 10:30 ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜਿਸ ਵਿੱਚ ਮਜੀਠਾ ਤੋਂ ਸਾਬਕਾ ਵਿਧਾਇਕ ਵਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ ਅਤੇ ਭੀੜ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਅੰਦਰ ਥਾਣੇ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਇਸ ਭੀੜ ਦਾ ਮੁੱਖ ਮਕਸਦ ਪੁਲਿਸ ਹਿਰਾਸਤ ਵਿੱਚ ਮੌਜੂਦ ਮੁਲਜ਼ਮ ਨੂੰ ਛੁਡਾਉਣਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੇ ਸੂਝਬੂਝ ਅਤੇ ਬਹਾਦਰੀ ਨਾਲ ਸਥਿਤੀ ਨੂੰ ਕਾਬੂ ਕੀਤਾ ਅਤੇ ਮੁਲਜ਼ਮ ਨੂੰ ਮੁੜ ਪੁਲਿਸ ਹਿਰਾਸਤ ਵਿੱਚ ਲਿਆ। ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਿਸ ਵੱਲੋਂ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ। SSP ਸੁਹੇਲ ਮੀਰ ਕਾਸਿਮ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਅਤੇ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ।
2: ਇਹਦੇ ਵਿੱਚ ਸਾਡੀ ਜਿਹੜੀ ਰੇਟਸ ਹੈ ਇਹ ਚੱਲਦੀਆਂ ਪਈਆਂ, ਤਾਂ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਆਪਾਂ ਗ੍ਰਿਫਤਾਰ ਕਰ ਲਾਂਗੇ। ਐਂਡ ਇਨ ਦ ਮੀਨ ਟਾਈਮ ਇਹਦੇ ਵਿੱਚ ਅਸੀਂ ਸਿੱਟ ਬਣਾਈ ਹੈ ਵਿਚ ਇਜ਼ ਲੈਡ ਬਾਈ SP PBI, ਤਾਂ ਹੋਰ ਇਹਦੇ 'ਚ 3 ਮੈਂਬਰਸ ਹੈਗੇ ਨੇ, 2 DSPs ਐਂਡ 1 SHO ਰੈਂਕ ਆਫਿਸਰ। ਤਾਂ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੋਈ ਵੀ ਸ਼ਖਸ, ਨੋ ਮੈਟਰ ਹਾਓ ਹਾਈਲੀ ਹੀ ਇਜ਼ ਪਲੇਸਡ, ਜੇ ਤੁਸੀਂ ਕਾਨੂੰਨ ਤੋੜਦੇ ਹੋ ਦੈਨ ਲਾਅ ਵਿਲ ਟੇਕ ਇਟਸ ਓਨ ਕੋਰਸ ਐਂਡ ਐਕਸ਼ਨ ਵਿਲ ਫਾਲੋ।
0: ਸੂਬੇ ਦੇ ਟੈਕਸ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਕਿ ਸੂਬੇ ਨੇ ਮਈ 2026 ਦੌਰਾਨ ਵਸਤੂ ਤੇ ਸੇਵਾ ਟੈਕਸ GST ਸੰਗ੍ਰਹਿ ਵਿੱਚ 14.59% ਦਾ ਸ਼ਾਨਦਾਰ ਵਾਧਾ ਦਰਜ ਕੀਤਾ ਹੈ। ਖਜ਼ਾਨਾ ਮੰਤਰੀ ਨੇ ਦੱਸਿਆ ਕਿ ਇਸ ਮਹੀਨੇ ਤੇ ਕੁੱਲ GST ਵਸੂਲੀ 2,400.52 ਕਰੋੜ ਰੁਪਏ ਤੱਕ ਪਹੁੰਚ ਗਈ ਏ।

0: ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਬੀਤੇ 2 ਤੋਂ 3 ਦਿਨਾਂ ਤੋਂ ਹੋਈ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਮੌਸਮ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਏ। ਤਾਪਮਾਨ ਵਿੱਚ ਗਿਰਾਵਟ ਆਉਣ ਨਾਲ ਬਿਜਲੀ ਦੀ ਖਪਤ ਵਿੱਚ ਵੀ ਕਮੀ ਆਈ ਏ। ਮੌਸਮ ਵਿਭਾਗ ਨੇ ਅੱਜ ਤੋਂ 4 ਜੂਨ ਤੱਕ ਦੋਵਾਂ ਸੂਬਿਆਂ ਤੇ ਚੰਡੀਗੜ੍ਹ ਵਿੱਚ ਕਈ ਥਾਵਾਂ ਤੇ ਹਲਕੀ ਬਾਰਿਸ਼ ਨਾਲ ਗਰਜ ਚਮਕ ਸਮੇਤ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਏ। ਆਖਿਰ ਚ ਖਾਸ ਖਬਰਾਂ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਅੱਜ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ। ਪੰਜਾਬ ਮੰਤਰੀ ਮੰਡਲ ਵੱਲੋਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਚੋਣ ਮਸ਼ੀਨਰੀ ਨੂੰ ਮਜ਼ਬੂਤ ਕਰਨ ਲਈ ਚੋਣ ਵਿਭਾਗ ਦੇ ਸੇਵਾ ਨਿਯਮਾਂ ਵਿੱਚ ਸੋਧ ਨੂੰ ਮਨਜ਼ੂਰੀ। ਪੰਜਾਬ ਪੁਲਿਸ ਮੁਖੀ ਵੱਲੋਂ ਸਾਰੀਆਂ ਫੀਲਡ ਯੂਨਿਟਾਂ ਨੂੰ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਕਦਮ ਉਠਾਉਣ ਦੇ ਨਿਰਦੇਸ਼। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸਹੈਂਡਲੇ @AIRRN ਜਲੰਧਰ। ਨਮਸਕਾਰ।
1: ਪਾਪਾ, ਫੀਸ ਜ਼ਿਆਦਾ ਹੈ।
2: ਬੇਟਾ,
3: ਯਾਦ ਹੈ ਬੋਨਸ ਦੇ ਕੁਝ ਪੈਸੇ ਅਸੀਂ ਕਿਸੇ ਹੋਰ ਖਾਤੇ ਵਿੱਚ ਰੱਖੇ ਸਨ?
2: 2 ਸਾਲਾਂ ਤੋਂ ਖਾਤੇ ਵਿੱਚ ਕੋਈ ਲੈਣ ਦੇਣ ਨਹੀਂ ਹੋਇਆ ਹੈ। ਹੋ ਸਕਦਾ ਹੈ ਇਹ ਇਨਓਪਰੇਟਿਵ ਹੋ ਗਿਆ ਹੋਵੇ।
4: ਤਾਂ ਹੁਣ ਬੈਂਕ ਜਾਓ ਜਾਂ ਵੀਡੀਓ KYC ਰਾਹੀਂ KYC ਅਪਡੇਟ ਕਰਵਾਓ। ਖਾਤਾ ਹੋਵੇਗਾ ਐਕਟਿਵ ਬਿਲਕੁਲ ਮੁਫਤ। ਚਲੋ,
3: ਕਿੱਥੇ?
4: ਐਡਮਿਸ਼ਨ ਲੈਣ ਲਈ। ਖਾਤਾ ਹੋਇਆ ਐਕਟਿਵ।
3: RBI ਕਹਿੰਦਾ ਹੈ
5: ਜਾਣਕਾਰ ਬਣੋ, ਸੁਚੇਤ ਰਹੋ।
6: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 6:30 ਤੇ 50 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ। ਅੱਜ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਸੁਣੋਗੇ ਇੱਕ ਖਾਸ ਮੁਲਾਕਾਤ ਨੌਜਵਾਨ ਸ਼ਾਇਰ ਤੇ ਡਾਕਟਰ ਕਾਰਤਿਕ ਮਣੀ ਨਾਲ। ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਮਨਦੀਪ ਰਜੌਰਾ।

0: तीनों कॉलेज विच।
1: चिंता ना कर,
0: फीस ना देखो।
2: हे हे, ये आला है? क्यों है?
1: फीस दी चिंता।
0: राहुल दा बैंक अकाउंट दा है ही, ता रस्ता क्लियर। बैंक तो लोड़ींदा स्टूडेंट एजुकेशन लोन आसानी नाल मिल जावेगा। अते 4 लाख तक नो कोलेटरल। ओ किथे है? मिठाई।
3: आरबीआई कहिंदा है।
4: करो सही शुरुआत, बनो वित्तीय तौर ते स्मार्ट।
5: ਸਰੋਤਿਓ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੁਵਾਣੀ ਦੇ ਵਿੱਚ। ਨੌਜਵਾਨ ਸਾਥੀ ਜਦੋਂ ਆਪਣੇ ਸ਼ੌਂਕ ਨੂੰ ਪਰਨਾਏ ਜਾਂਦੇ ਨੇ ਤਾਂ ਉਹ ਬਹੁਤ ਕੁਝ ਅਜਿਹਾ ਕਰਦੇ ਨੇ ਜੋ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੈ, ਹੁੰਗਾਰਾ ਦਿੰਦਾ ਹੈ। ਅੱਜ ਅਜਿਹੇ ਹੀ ਇੱਕ ਨੌਜਵਾਨ, ਦੰਦਾਂ ਦੇ ਡਾਕਟਰ ਕਹਿ ਲਓ, ਉਹ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ। ਇੱਕ ਯੰਗ ਡੈਂਟਿਸਟ ਜੋ ਸ਼ਾਇਰੀ ਦਾ ਸ਼ੌਂਕ ਰੱਖਦੇ ਨੇ ਅਤੇ ਉਹ ਸ਼ਾਇਰੀ ਇਹਨਾਂ ਨੂੰ ਇਹਨਾਂ ਦੇ ਪ੍ਰੋਫੈਸ਼ਨ ਦੇ ਵਿੱਚ ਠੰਡੇ ਰਹਿ ਕੇ ਮਦਦ ਕਰਨ ਦੀ, ਲੋਕਾਂ ਦਾ ਇਲਾਜ ਕਰਨ ਦੇ ਵਿੱਚ ਬਹੁਤ ਮਦਦ ਕਰਦੀ ਹੈ। ਸਾਡੇ ਨਾਲ ਨੇ ਕਾਰਤਿਕ ਮਣੀ ਜੀ। ਕਾਰਤਿਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
6: ਹਾਂਜੀ, ਬੜੀ ਮਿਹਰਬਾਨੀ ਤੁਹਾਡੀ। ਮੈਂ ਆਦੇਸ਼ ਹਸਪਤਾਲ ਦੇ ਵਿੱਚ ਇਸ ਟਾਈਮ ਡਾਕਟਰ ਦੀ ਜੋਬ ਕਰ ਰਿਹਾ ਜੀ, ਡੈਂਟਿਸਟ ਹੈ ਮੈਂ
5: ਜੀ।
6: ਅਤੇ 18 ਬੈਚ ਹੈ ਮੇਰਾ, 18 ਬੈਚ ਮੈਂ ਪਾਸ ਆਊਟ ਹੈ। ਲਿਖਣ ਦਾ ਮੈਨੂੰ ਸ਼ੌਂਕ ਹੈ ਜੀ ਥੋੜ੍ਹਾ। ਜਿਹੜੀ ਕਲਮ ਹੈ ਉਹ ਮੈਨੂੰ ਮਤਲਬ ਮੇਰੇ ਫਾਦਰ ਸਾਹਿਬ ਤੋਂ ਮਿਲੀ ਹੈ। ਮੇਰੇ ਫਾਦਰ ਸਾਹਿਬ ਵੀ ਥੋੜ੍ਹਾ ਲਿਖਣ ਦਾ ਸ਼ੌਂਕ ਰੱਖਦੇ ਸੀ
5: ਜੀ।
6: ਉਹ ਸਰਕਾਰੀ ਟੀਚਰ ਰਿਟਾਇਰ ਨੇ
5: ਜੀ।
6: ਹਾਂਜੀ,
5: ਸੋ ਬਹੁਤ ਅੱਛੀ ਗੱਲ ਹੈ ਡਾਕਟਰ ਸਾਹਿਬ। ਪਹਿਲਾਂ ਤਾਂ ਅਸੀਂ ਤੁਹਾਡੀ BDS ਦੀ ਗੱਲ ਕਰਨਾ ਚਾਹਾਂਗੇ। BDS ਤੁਸੀਂ 2018 ਬੈਚ ਦੇ ਵਿੱਚ ਸ਼ੁਰੂ ਕੀਤਾ ਅਤੇ ਇਹ ਕਿੰਨੇ ਸਾਲਾਂ ਦਾ ਕੋਰਸ ਹੁੰਦਾ ਅਤੇ ਕਦੋਂ ਕੰਪਲੀਟ ਹੋ ਗਿਆ? ਤੁਸੀਂ ਜੁਆਇਨ ਕਦੋਂ ਕੀਤਾ ਬਤੌਰ ਡਾਕਟਰ?
6: BDS ਜਿਹੜਾ ਜੀ 5 ਸਾਲ ਦਾ ਕੋਰਸ ਹੈ ਅਤੇ ਮੈਂ 2018 ਦੇ ਵਿੱਚ ਜਿਹੜਾ ਕਾਲਜ ਜੁਆਇਨ ਕਰਿਆ ਸੀ ਅਤੇ 2023 ਵਿੱਚ ਮੇਰੀ ਡਿਗਰੀ ਜਿਹੜੀ ਹੈ ਕੰਪਲੀਟ ਹੋ ਗਈ ਸੀ। ਅਤੇ ਉਸ ਤੋਂ ਬਾਅਦ 2024 ਦੇ ਵਿੱਚ 26 ਮਾਰਚ ਨੂੰ ਮੈਂ ਜੋ ਹੈ ਆਦੇਸ਼ ਵਿੱਚ ਬਕਾਇਦਾ ਆਪਣਾ BDS ਲੈਕਚਰਰ ਜੂਨੀਅਰ ਰੀਡਰ ਦੀ ਪੋਸਟ ਉੱਤੇ ਜੁਆਇਨ ਕੀਤਾ ਅਤੇ ਹੁਣ ਮੈਂ 2 ਸਾਲਾਂ ਤੋਂ ਉੱਥੇ ਹੀ ਕੰਮ ਕਰ ਰਿਹਾ
5: ਜੀ। ਬਹੁਤ ਅੱਛੇ। ਲਿਖਣ ਦਾ ਸ਼ੌਂਕ ਕਦੋਂ ਤੁਹਾਨੂੰ ਲੱਗਿਆ ਵੀ ਮੇਰੇ ਦੇ ਵਿੱਚ ਹੈ ਜਾਂ ਮੈਨੂੰ ਇਹ ਚਣਗ ਹੈ? ਤੁਸੀਂ

0: ਫਾਦਰ ਸਾਹਿਬ ਦਾ ਜ਼ਿਕਰ ਤਾਂ ਕੀਤਾ ਹੀ ਹੈ, ਪਰ ਤੁਹਾਨੂੰ ਖੁਦ ਨੂੰ ਕਦੋਂ ਲੱਗਿਆ ਕਿ ਮੈਂ ਵੀ ਇਸ ਤਰ੍ਹਾਂ ਲਿਖ ਸਕਦਾ ਹੈਗਾ, ਮੇਰੇ 'ਚ ਇਹ ਹੁਨਰ ਹੈ?
1: ਮੇਰੇ ਮਦਰ ਨੇ ਜੀ ਜੋ ਉਹ MA ਪੰਜਾਬੀ ਦੇ ਵਿੱਚ ਨੇ
0: ਜੀ,
1: ਪਟਿਆਲਾ ਯੂਨੀਵਰਸਿਟੀ ਤੋਂ ਪਾਸ ਆਊਟ ਨੇ
0: ਜੀ,
1: ਅਤੇ ਘਰੇ ਵੀ ਟੀਚਰ ਸੀਗੇ ਫਾਦਰ ਸਾਹਿਬ, ਅਤੇ ਜਿਹੜੇ ਮੇਰੇ ਮਦਰ ਹੈ ਉਹ ਪ੍ਰਿੰਸੀਪਲ ਨੇ
0: ਜੀ
1: ਪ੍ਰਾਈਵੇਟ ਸਕੂਲ ਦੇ ਵਿੱਚ। ਤਾਂ ਘਰੇ ਮਤਲਬ ਸਟਾਰਟਿੰਗ ਤੋਂ ਹੀ ਮਾਹੌਲ ਹੀ ਇੱਦਾਂ ਦਾ ਸੀ ਪੜ੍ਹਾਈ ਦੇ ਰਿਲੇਟਡ, ਕੁਛ ਮਤਲਬ ਮੈਨੂੰ ਸਟਾਰਟਿੰਗ ਤੋਂ ਬੋਲਣ ਦਾ ਅਤੇ ਲਿਖਣ ਦਾ ਸ਼ੌਂਕ ਰਿਹਾ।
0: ਬਹੁਤ ਅੱਛੇ, ਅਸੀਂ ਗੱਲਾਂ ਜ਼ਰੂਰ ਕਰਾਂਗੇ, ਪਰ ਗੱਲਾਂ ਦੇ ਨਾਲ ਨਾਲ ਤੁਹਾਡੀ ਸ਼ਾਇਰੀ ਵੀ ਅਸੀਂ ਜ਼ਰੂਰ ਸੁਣਨਾ ਚਾਹਾਂਗੇ। ਪਹਿਲੇ ਪਹਿਲ ਸ਼ਾਇਰੀ ਦੇ ਰੂਪ 'ਚ ਕੀ ਸ਼ਾਮਿਲ ਕਰ ਰਹੇ ਹੋ ਜੀ?
1: ਇਹ ਪਹਿਲਾ ਵਾਰੀ ਮੈਂ ਤੁਹਾਨੂੰ ਜਿਹੜੀ ਹੈ ਆਪਦੀ ਇੱਕ ਲਿਖਤ ਜਿਹੜੀ ਹੈ ਉਹ ਸੁਣਾਉਣੀ ਜਾ ਰਹੀ।
0: ਹਾਂਜੀ
1: ਹਾਂਜੀ, ਇਹ ਥੋੜ੍ਹੀ ਜਿਹੀ ਮਤਲਬ ਰੋਮਾਂਟਿਕ ਟੱਚ
0: ਜੀ
1: ਲਿਖਤ ਹੈ
0: ਜੀ।
1: ਹਾਂਜੀ, ਨਖਰੇ ਸਭ ਚੇਤੇ ਤੇਰੇ, ਚੇਤੇ ਨਾਲੇ ਢੰਗ ਗੁੜੇ
0: ਜੀ,
1: ਜਾਦੂ ਜਿਹਾ ਕਰਦੀ ਅੱਜ ਵੀ ਨੈਣਾਂ ਦੀ ਸੰਗ ਗੁੜੇ, ਚਿਹਰਾ ਮੇਰਾ ਕਣਕ ਪਿੰਨਾ ਜਿਹਾ ਤੇ ਨਰਗ ਸੀ ਤੇਰਾ ਰੰਗ ਗੁੜੇ, ਦਿਲ ਦੇ ਵਿੱਚ ਰੱਖ ਲਾਂ ਤੈਨੂੰ ਮੈਂ ਕਰਕੇ ਕਿਧਰੇ ਬੰਦ ਗੁੜੇ, ਸੁਣਦੀ ਉਹ ਗੀਤ ਰੋਮਾਂਟਿਕ ਚਿੰਨਾਂ ਨੂੰ ਪੈੜ ਕਹੇ, ਪਰ ਲਾ ਗਈ ਆ ਮੈਨੂੰ ਲਿਖਣੇ ਗੀਤ ਉਹ ਸੈਡ ਜਿਹੇ, ਕਿ ਜਿੱਥੋਂ ਦੀ ਗੱਲ ਕਰਦਾ ਮੈਂ ਉਹ ਸ਼ਹਿਰ ਬਠਿੰਡਾ ਜੀ, ਉਦੋਂ ਵੀ ਐਗਜੈਕਟ ਲੋਕੇਸ਼ਨ ਰੋਡ ਪਰਿੰਦਾ ਜੀ, ਇਕੱਠੇ ਉੱਥੇ ਬੈਠ ਸੀ ਮਿਲਦੇ, ਟੁਕੜੇ ਅੱਜ ਹੋ ਗਏ ਦਿਲ ਦੇ, ਉਧੜੇ ਜੋ ਤੰਦ ਇਸ਼ਕੇ ਦੇ ਹੁਣ ਉਹੀ ਬੱਟੀ ਜਾਂਦੇ ਹਾਂ, ਉਹ ਜ਼ਿੰਦਗੀ ਤਾਂ ਤੇਰੇ ਨਾਲ ਸੀ ਜਿਉਣੀ ਬਸ ਹੁਣ ਤਾਂ ਕੱਟੀ ਹੋਈ ਜਾਂਦੇ ਹਾਂ, ਐਵੇਂ ਹੀ ਰੱਖੇ ਨਹੀਂ ਸੀ ਲੱਗਦੇ ਉਹਨੂੰ ਚੰਗੇ ਸੀ, ਦਾੜੀ ਵੀ ਰੱਖੀ ਸੀ ਮੈਂ ਤੇ ਬਾਲ ਵੀ ਲੰਬੇ ਸੀ, ਫੁੱਟਦੀ ਸੀ ਮੁੱਛ ਵੀ ਉਦੋਂ, ਦਿਲ ਦੇ ਵਿੱਚ ਤੁੱਛ ਸੀ ਉਦੋਂ, ਪਰ ਹੋ ਗਈ ਥੋੜ੍ਹੀ ਕਾਹਲੀ ਸੀ, ਮੈਂ ਸੀ ਥੋੜ੍ਹਾ ਪੇਂਡੂ ਮੱਤ ਦਾ ਅਤੇ ਉਹਦੀ ਥਿੰਕਿੰਗ ਸ਼ਹਿਰਾਂ ਵਾਲੀ ਸੀ, ਕਿ 62808 ਅੱਗੇ ਨਹੀਂ ਦੱਸਣਾ ਮੈਂ, ਸਾਲਾਂ ਤੋਂ ਵੇਖਿਆ ਨਹੀਂ ਉਹ ਚਿਹਰਾ ਤੇਰਾ ਤੱਕਣਾ ਮੈਂ, ਰਾਮੇ ਵਾਲਾ ਮਣੀ ਹੈ ਕੁੜੀਏ ਤੇਰਾ ਅੱਜ ਵੀ ਫੋਨ ਮਿਲਾਉਂਦਾ ਏ, ਅੱਗੋਂ ਕੋਈ ਸੁਣਦਾ ਨਹੀਂ ਉਹ ਤਾਂ ਵੀ ਗੀਤ ਸੁਣਾਉਂਦਾ ਏ, ਤੇਰੇ ਬਿਨ ਕਿਸੇ ਹੋਰ ਲਈ ਹੁਣ ਦਿਲ ਮੇਰੇ ਵਿੱਚ ਥਾਂ ਨਹੀਂ ਹੈ, ਜਿੱਥੇ ਤੈਨੂੰ ਉਡੀਕੀਏ ਐਸੀ ਸੱਜਣਾ ਕੋਈ ਰਾਹ ਨਹੀਂ ਹੈ, ਤਿਉਹਾਰਾਂ ਲਈ ਵੀ ਮੇਰੇ ਅੰਦਰ ਹੁਣ ਤਾਂ ਬਚਿਆ ਕੋਈ ਚਾਹ ਨਹੀਂ ਹੈ, ਉਹ ਥੋੜ੍ਹੀ ਠੰਡੀ ਕਰਕੇ ਰੱਖਿਓ ਕਿਉਂਕਿ ਗਰਮ ਪੀਂਦੀ ਉਹ ਚਾਹ ਨਹੀਂ ਹੈ, ਚੰਗਾ ਸਮਾਂ ਸੀ ਉਹ ਜਦੋਂ ਤੂੰ ਮੇਰਾ ਯਾਰ ਹੁੰਦਾ ਸੀ, ਸੱਚ ਦੱਸਾਂ ਤਾਂ ਉਦੋਂ ਹਰ ਇੱਕ ਦਿਨ ਹੀ ਤਿਉਹਾਰ ਹੁੰਦਾ ਸੀ
0: ਜੀ। ਬਹੁਤ ਅੱਛੇ, ਬਹੁਤ ਅੱਛੇ, ਸੋ ਬਹੁਤ ਉਮਦਾ ਹੈ ਕਲਮ ਤੁਹਾਡੀ, ਅਤੇ ਇਸ ਕਲਮ ਦੇ ਵਿੱਚ ਭਵਿੱਖੀ ਗੁੰਜਾਇਸ਼ ਬੜੀ ਸਾਨੂੰ ਲੱਗ ਰਹੀ ਹੈ। ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਕਿੱਥੇ ਕਿੱਥੇ ਤੁਹਾਨੂੰ ਮੌਕੇ ਜਿਹੜੇ ਉਹ ਮਿਲਦੇ ਰਹੇ, ਜਾਂ ਕਿੱਥੇ ਤੁਸੀਂ ਸਟੇਜ ਜਿਹੜੀ ਹੈ ਉਹ ਕੀਤੀ ਹੈ, ਅਤੇ ਕਿਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਆਪਣੀਆਂ ਨਜ਼ਮਾਂ ਸ਼ਾਇਰੀ ਪੜ੍ਹਦੇ ਰਹੇ ਹੋ?
1: ਇਸ ਤੋਂ ਪਹਿਲਾਂ ਜੀ ਮੈਂ ਸ਼ਾਇਰੀ ਵਗੈਰਾ ਜਿਵੇਂ ਆਪਣੇ ਕਾਲਜ ਦੇ ਵਿੱਚ ਫੰਕਸ਼ਨਸ ਹੁੰਦੇ ਆ ਜਾਂ ਸਕੂਲ ਦੇ ਵਿੱਚ ਫੰਕਸ਼ਨ ਹੁੰਦੇ ਆ, ਤਾਂ ਉੱਦਾਂ ਮੈਂ ਫੰਕਸ਼ਨਸ ਉੱਤੇ ਮਤਲਬ ਸ਼ਾਇਰੀ ਜੋ ਹੈ ਆਪਦੀ ਪੇਸ਼ ਕੀਤੀ ਹੈ ਕਈ ਵਾਰੀ, ਅਤੇ ਬਾਕੀ ਮੈਨੂੰ ਥੋੜ੍ਹਾ ਕਮੈਂਟਰੀ ਦਾ ਸ਼ੌਂਕ ਹੈ ਵੀ ਜਿਵੇਂ ਆਪਣੇ ਕਬੱਡੀ ਦੇ ਮੈਚ ਹੈ ਜਾਂ ਕ੍ਰਿਕਟ ਦੇ ਮੈਚ ਹੈ ਤਾਂ ਉਹ ਮੈਂ ਜਿਵੇਂ ਪਿੰਡ ਮੇਲੇ ਹੁੰਦੇ ਆ ਵੀ ਉੱਥੇ ਜੇ ਕਿਤੇ ਮੌਕਾ ਮਿਲਦਾ ਤਾਂ ਉੱਥੇ ਮੈਂ ਮਤਲਬ ਉਹ ਜਿਹੜੀ ਆਪਦੀ ਟਰਾਈ ਕਰਦਾ ਵੀ ਮੈਂ ਬੋਲਾਂ ਉੱਥੇ
0: ਜੀ। ਸੋ ਬਹੁਤ ਅੱਛੇ, BDS ਦੀ ਗੱਲ ਵੀ ਨਾਲੋਂ ਨਾਲ ਸਾਡੀ ਚੱਲਦੀ ਰਹੇਗੀ, ਅਤੇ ਇਹ ਜੋ ਕੋਰਸ ਹੈ BDS ਦਾ, ਇਸ ਦੇ ਸਕੋਪ ਦੀ ਵੀ ਅਸੀਂ ਗੱਲ ਕਰਨਾ ਚਾਹਾਂਗੇ, ਕਿਉਂਕਿ ਇਹਨਾਂ ਦਿਨੀ ਅਸੀਂ ਵੇਖ ਰਹੇ ਹਾਂ ਇਸ ਦੇ ਵਿੱਚ ਕੰਪੀਟੀਸ਼ਨ ਬਹੁਤ ਹੈ BDS, ਕਿਉਂਕਿ ਪ੍ਰਾਈਵੇਟ ਕਾਲਜਾਂ ਦੇ ਵਿੱਚ ਸੀਟਾਂ ਜਿਹੜੀਆਂ ਹੈ ਉਹ ਵੀ ਹੈਗੀਆਂ ਨੇ ਅਤੇ ਕੰਪੀਟੀਸ਼ਨ ਵੀ ਬਹੁਤ ਹੈ, ਇਹਦੇ 'ਚ ਸਕੋਪ ਦੀ ਅਸੀਂ ਗੱਲ ਕਰਾਂਗੇ, ਕਿਵੇਂ ਕੋਈ ਨੌਜਵਾਨ ਜਿਹੜਾ BDS ਕਰਨਾ ਚਾਹੁੰਦਾ ਹੈ ਉਹ ਅੱਗੇ ਵਧੇ ਆਪਣੀ ਜ਼ਿੰਦਗੀ 'ਚ।
1: BDS ਕਰਨ ਵਾਸਤੇ ਜੀ ਨੀਟ ਨਾਂ ਦਾ ਜਿਹੜਾ ਪੇਪਰ ਹੈ ਐਗਜ਼ਾਮ ਹੈ ਉਹ ਹੋ ਰਿਹਾ NEET UG,
0: ਠੀਕ ਹੈ,
1: ਹੁਣੇ ਪਿੱਛੇ ਜੀ ਉਹ ਐਗਜ਼ਾਮ ਜਿਹੜਾ ਹੈ ਉਹ ਹੋਇਆ ਸੀਗਾ ਕੰਡਕਟ
0: ਜੀ,
1: ਪਰ ਉਹ ਕਿਸੇ ਕਾਰਨਾਂ ਕਰਕੇ ਰੱਦ ਹੋ ਗਿਆ, ਅਤੇ ਉਹ ਪੇਪਰ ਜੋ ਉਹ ਦੁਬਾਰੇ ਹੋਵੇਗਾ
0: ਜੀ,
1: ਅਤੇ ਜੋ ਵੀ ਮਤਲਬ ਬੱਚਾ ਜਿਹੜੇ ਨੇ NEET ਦੀ ਮਤਲਬ ਤਿਆਰੀ ਕਰਕੇ BDS ਜੋ ਹੈ ਕਰ ਸਕਦਾ,
0: ਠੀਕ ਹੈ ਜੀ,
1: +2 ਤੋਂ ਬਾਅਦ ਜਿਹੜਾ ਇਹ ਪੇਪਰ ਹੈ ਮਤਲਬ ਉਹ ਬੱਚਾ ਉਹਦੇ ਵਾਸਤੇ ਐਲੀਜੀਬਲ ਹੁੰਦਾ 12ਵੀਂ ਦੇ ਪੇਪਰ ਤੋਂ ਬਾਅਦ, ਮੈਡੀਕਲ ਰੱਖਿਆ ਹੋਣਾ ਮਤਲਬ ਜ਼ਰੂਰੀ ਹੈ ਜੀ ਇਸ ਵਾਸਤੇ
0: ਜੀ। ਸੋ ਬਹੁਤ ਸਾਰੇ BDS ਕੈਂਡੀਡੇਟ ਜਿਹੜੇ ਹੁੰਦੇ ਨੇ ਉਹ ਪਹਿਲ ਦਿੰਦੇ ਨੇ ਆਪਣਾ ਕਲੀਨਿਕ ਕਰਕੇ ਸੇਵਾਵਾਂ ਦੇਣ ਦੀ, ਤਾਂ ਉਹਦੇ 'ਚ ਕਿਸ ਤਰ੍ਹਾਂ ਦਾ ਸਕੋਪ ਹੈ ਅਤੇ ਇਹ ਕਿਸ ਤਰ੍ਹਾਂ ਦੀ ਇਨਵੈਸਟਮੈਂਟ ਫਿਰ ਉਹਨਾਂ ਦੀ ਹੁੰਦੀ ਹੈ ਉਸ ਕੇਸ 'ਚ?
1: BDS ਕਰਨ ਤੋਂ ਬਾਅਦ ਜੀ ਆਪਣੇ ਕੋਲ ਆਪਸ਼ਨਸ ਹੈ, ਜਿਵੇਂ ਕਿ ਮੰਨ ਲਓ ਕਾਲਜ ਦੇ ਵਿੱਚ ਜਿੱਦਾਂ ਕਿ ਮੈਂ ਜੁਆਇਨ ਕੀਤਾ ਹੋਇਆ ਵੀ ਅਸੀਂ ਬਤੌਰ BDS ਲੈਕਚਰਾਰ
0: ਜੀ
1: ਜੂਨੀਅਰ ਰੈਜੀਡੈਂਸੀ ਨੂੰ ਆਪਾਂ ਕਹਿ ਦਿੰਦੇ ਹਾਂ ਉਸ ਪੋਸਟ ਉੱਤੇ ਆਪਾਂ ਲੱਗ ਸਕਦੇ ਹਾਂ, ਅਤੇ ਜਾਂ ਫਿਰ ਜੇ ਆਪਾਂ ਚਾਹੀਏ ਤਾਂ ਆਪਦਾ ਜਿਹੜਾ ਕਲੀਨਿਕ ਹੈ ਉਹ ਕਲੀਨਿਕ ਪਾ ਕੇ ਅੱਗੇ ਆਪਦਾ ਕੰਮ ਜਿਹੜਾ ਹੈ ਪ੍ਰੋਫੈਸ਼ਨ ਅੱਗੇ ਪਰਸ਼ੂ ਕਰ ਸਕਦੇ ਹਾਂ, ਕੰਟੀਨਿਊ ਕਰ ਸਕਦੇ ਹਾਂ,
0: ਠੀਕ ਹੈ ਜੀ।
1: ਹਾਂਜੀ,
0: ਅਤੇ ਇਨਵੈਸਟਮੈਂਟ ਉਹਦੇ 'ਚ ਅੰਦਾਜ਼ਨ ਕਿੰਨੀ ਕੁ ਹੁੰਦੀ ਹੈ ਜੇ ਕਲੀਨਿਕ ਖੁਦ ਦਾ ਕਰਕੇ ਸੇਵਾ ਕਰਨੀ ਹੋਵੇ, ਅਤੇ ਉਸ ਤੋਂ ਪਹਿਲਾਂ ਕਿੰਨੀ ਕੁ ਪ੍ਰੈਕਟਿਸ ਜਾਂ ਕਿੰਨੀ ਕੁ ਸਰਵਿਸ ਜ਼ਰੂਰੀ ਹੁੰਦੀ ਹੈ ਪਰਫੈਕਟ ਹੋਣ ਦੇ ਲਈ?
1: ਦੇਖੋ ਜੀ, ਇਹ ਤਾਂ ਪਰਫੈਕਟ ਜੋ ਤੁਸੀਂ ਅੱਖਰ ਹੈ ਜੋ ਵਰਤਿਆ ਇਹ ਤਾਂ ਬੰਦਾ ਉਹਦੇ ਪ੍ਰੋਫੈਸ਼ਨ ਵਿੱਚ ਕਦੇ ਵੀ ਨਹੀਂ ਹੋ ਸਕਦਾ, ਕੋਸ਼ਿਸ਼ ਹੈ ਜਿਹੜੀ ਹੈ ਉਹ ਕਰ ਸਕਦੇ
0: ਜੀ, ਤੁਸੀਂ ਸਹੀ ਕਿਹਾ।
1: ਹਾਂਜੀ, ਅਤੇ ਬਾਕੀ ਮੇਰੇ ਹਿਸਾਬ

0: ਨਾਲ ਜੇ ਮੈਂ ਤੁਹਾਨੂੰ ਦੱਸਾਂ ਤਾਂ ਸਾਲ ਤੋਂ 2 ਸਾਲ ਦੀ ਪ੍ਰੈਕਟਿਸ ਵੀ ਲਾਜ਼ਮੀ ਹੈ ਜੋ ਆਪਾਂ ਨੂੰ ਕਰਨੀ ਚਾਹੀਦੀ ਹੈ ਆਪਦਾ ਪ੍ਰਾਈਵੇਟ ਜੋ ਕਲੀਨਿਕ ਉਹ ਕਰਨ ਤੋਂ ਪਹਿਲਾਂ।
1: ਠੀਕ ਹੈ ਜੀ।
0: ਅਤੇ ਬਾਕੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਪਾਂ ਨੂੰ ਇਹਦੇ ਵਿੱਚ ਘੱਟ ਤੋਂ ਘੱਟ 5 ਤੋਂ 6 ਲੱਖ ਰੁਪਏ ਜੋ ਹੈ ਉਹ ਆਪਾਂ ਨੂੰ ਇਨਵੈਸਟਮੈਂਟ ਆਪਣੀ ਲੱਗਦੀ ਹੈ।
1: ਠੀਕ ਹੈ ਜੀ।
0: ਜੋ ਆਪਾਂ ਅੱਗੇ ਡੈਂਟਲ ਦੀਆਂ ਜਿਹੜੀਆਂ ਸੇਵਾਵਾਂ ਹੈ ਉਹ ਨਿਭਾ ਸਕੀਏ।
1: ਜੀ। ਸੋ ਇੱਕ ਹੋਰ ਤੁਹਾਡੀ ਰਚਨਾ, ਕਿਉਂਕਿ ਤੁਹਾਡੀ ਕਲਮ ਜਿਹੜੀ ਹੈ ਉਹ ਬਹੁਤ ਅੱਛੀਆਂ ਸੇਵਾਵਾਂ ਨਿਭਾ ਰਹੀ ਹੈ, ਨਾਲੋ ਨਾਲ ਤੁਹਾਡਾ ਜੋ ਹੈ ਤੁਹਾਡੀ ਕਲਮ ਸਾਡੇ ਸਰੋਤਿਆਂ ਦਾ ਮਨੋਰੰਜਨ ਵੀ ਕਰ ਰਹੀ ਹੈ। ਤੁਸੀਂ ਸ਼ਾਇਰੀ ਦਾ ਸ਼ੌਂਕ ਰੱਖਦੇ ਹੋ, ਕਮੈਂਟਰੀ ਦਾ ਵੀ ਸ਼ੌਂਕ ਰੱਖਦੇ ਹੋ, ਹੁਣ ਕਿਹੜੀ ਆਪਣੀ ਸ਼ਾਇਰੀ ਤੁਸੀਂ ਸਰੋਤਿਆਂ ਦੇ ਰੂਬਰੂ ਕਰੋਗੇ?
0: ਇਹ ਜੀ ਸ਼ਾਇਰੀ ਹੈ ਜੋ ਇਹ ਜਿਵੇਂ ਆਪਾਂ ਪੰਜਾਬ ਦੇ ਵਿੱਚ ਜੋ ਅੱਜ ਕੱਲ੍ਹ ਚੱਲ ਰਿਹਾ ਕੁਛ ਉਹ ਹੈ, ਬਾਕੀ ਕੁਛ ਮੈਂ ਪੰਜਾਬ ਦੀ ਸਿਫਤ ਕਰਨੀ ਚਾਹਾਂਗਾ
1: ਜੀ।
0: ਇਹ ਜੋ ਹੈ ਉਹ ਸ਼ਾਇਰੀ ਮੈਂ ਪੰਜਾਬ ਦੇ ਰਿਲੇਟਡ ਹੈ ਬੇਸਿਕਲੀ, ਜੋ ਮੈਂ ਇਸ ਵਾਰੀ ਸੁਣਾਉਣੀ ਚਾਹ ਰਿਹਾ।
1: ਹਾਂਜੀ।
0: ਕਿ ਹੱਕਾਂ ਵਾਸਤੇ ਲੜਦੇ ਨੇ ਆਪਦਾ ਛੱਡਦੇ ਨਹੀਂ ਤੇ

0: ਜਾਣਕਾਰੀ ਮੈਂ ਪੰਜਾਬ ਦੇ ਰਿਲੇਟਡ ਹੈ ਬੇਸਿਕਲੀ ਜੋ ਮੈਂ ਇਸ ਵਾਰੀ ਸੁਣਾਉਣੀ ਚਾਹ ਰਿਹਾ ਕਿ ਹੱਕਾਂ ਵਾਸਤੇ ਲੜਦੇ ਨੇ ਆਪਦਾ ਛੱਡਦੇ ਨਹੀਂ ਤੇ ਹੋਰ ਕਿਸੇ ਦਾ ਦੱਬਦੇ ਨਹੀਂ ਫਿਰ ਭਾਵੇਂ ਅੱਗੇ ਖੜਾ ਕੋਈ ਜੱਜ ਜਾਂ ਵਕੀਲ ਹੈ ਜਿੱਥੇ ਹੋਰ ਸਟੇਟਾਂ 'ਚ ਕੋਈ ਪਾਣੀ ਵੀ ਨਹੀਂ ਪੁੱਛਦਾ ਇੱਥੇ ਜੇਠ ਹਾੜ ਦੀਆਂ ਧੁੱਪਾਂ ਵਿੱਚ ਰਹਿੰਦੀ ਸਾਰਾ ਦਿਨ ਚੜ੍ਹਦੀ ਛਵੀਲ ਹੈ ਜੋ ਬਾਬੇ ਨਾਨਕ ਨੇ ਲੰਗਰ ਸੀ ਤੋਰਿਆ ਉਹ ਰਹਿੰਦੀ ਦੁਨੀਆਂ ਤਾਂ ਹੀ ਹੋਣਾ ਕਾਮਯਾਬ ਹੈ ਉਹ ਤਾਂ ਹੀ ਤਾਂ ਮੈਂ ਰਹਿਣਾ ਹੈ ਆਖਦਾ ਕਿ ਸਵਰਗਾਂ ਤੋਂ ਸੋਹਣਾ ਪੰਜਾਬ ਹੈ ਸਵਰਗਾਂ ਤੋਂ ਸੋਹਣਾ ਪੰਜਾਬ ਹੈ ਉਂਜ ਰੋਕਦਾ ਨਹੀਂ ਕੋਈ ਤੁਹਾਨੂੰ ਬਾਹਰ ਜਾਣ ਨੂੰ ਪਰ 8-10 ਸਾਲਾਂ ਪਿੱਛੋਂ ਪਿੰਡ ਪਰਤੋ ਕੰਮ ਖਾਤਰ ਜੇ ਜਾਣਾ ਤੁਸੀਂ ਬਾਹਰ ਹੈ ਇਹ ਕੌੜੀਆਂ ਨੇ ਗੱਲਾਂ ਜਿਨ੍ਹਾਂ ਦਾ ਨਾ ਕੋਈ ਵੀ ਜਵਾਬ ਹੈ ਭੁੱਲ ਚੁੱਕੇ ਲੋਕ ਇਤਿਹਾਸ ਨੂੰ ਕਿ 1.25 ਲੱਖ ਨਾਲ ਸਾਡਾ ਇੱਕ ਇੱਕ ਕਰਦਾ ਹਿਸਾਬ ਹੈ
1: ਬਹੁਤ ਅੱਛੇ
0: ਚਿੜੀ ਸਿਉਣੇ ਦੀ ਸੀ ਲੁੱਟ ਜਦੋਂ ਲੈ ਗਏ ਹੁਣ ਬਣਨਾ ਪੰਜਾਬ ਨੇ ਜੀ ਬਾਜ ਹੈ ਤਾਂ ਹੀ ਤਾਂ ਮੈਂ ਰਹਿਣਾ ਆ ਆਖਦਾ ਕਿ ਸਵਰਗਾਂ ਤੋਂ ਸੋਹਣਾ ਪੰਜਾਬ
1: ਜੀ
0: ਪਰ ਬੜੇ ਦੁੱਖ ਨਾਲ ਪੈ ਰਿਹਾ ਇਹ ਆਖਣਾ ਕਿ ਛੱਡ ਗੁਰਮੁਖੀ ਨਵੀਂ ਪੀੜ੍ਹੀ ਦਾ ਹਿੰਦੀ ਅੰਗਰੇਜ਼ੀ ਵੱਲ ਜ਼ਿਆਦਾ ਹੀ ਰੁਝਾਨ ਹੈ ਜੇ ਗੱਲ ਗਲਤ ਕੋਈ ਲੱਗੀ ਮਾਫ ਕਰਿਓ ਉਂਜ ਦਿਲ 'ਚ ਨਾ ਪਾਪ ਭਾਵੇਂ ਥੋੜ੍ਹੀ ਕੌੜੀ ਜੀ ਜਵਾਨ ਹੈ
1: ਠੀਕ ਆ
0: ਭੁੱਲ ਆਪਦੇ ਰਿਵਾਜ ਨਾਲ ਰੀਤੀਆਂ ਸੋਚ ਸਾਡੀ ਪੂਰਬ ਦੀ ਹੋਰ ਹੀ ਗੁਲਾਮ ਹੈ ਉਹ ਤਾਂ ਹੀ ਤਾਂ ਮੈਂ ਰਹਿਣਾ ਆ ਆਖਦਾ ਕਿ ਸਵਰਗਾਂ ਤੋਂ ਸੋਹਣਾ ਪੰਜਾਬ ਹੈ
1: ਜੀ
0: ਕਦੇ ਕਦੇ ਦੇਖ ਵੱਧ ਰਹੇ ਜੁਰਮ ਚਿੱਤ ਮੇਰਾ ਵੀ ਹੈ ਕਰਦਾ ਬਲੈਤ ਚੱਲ ਜਾਂ ਪਰ ਹਨੇਰੇ ਵਿੱਚ ਖੜਾ ਦੇਖ ਪਿੱਛੇ ਹਟ ਜਾਂ ਆਉਣ ਵਾਲਾ ਜੋ ਭਵਿੱਖ ਸਾਡਾ ਕੱਲ ਦਾ
1: ਜੀ ਬਿਲਕੁਲ
0: ਹੁਣ ਬਣ ਰਿਹਾ ਫੇਰ ਤੋਂ ਗੁਲਾਮ ਹੀ ਸੀ ਸਿੱਕਾ ਸਿੰਧ ਤੋਂ ਗੰਧਾਰਾ ਕਦੇ ਚੱਲਦਾ ਸਾਰੇ ਮਿਲ ਕੇ ਸਵਾਰ ਨੇ ਜੇ ਨਿਖਰੂ ਕਿਉਂਕਿ ਫੁੱਲਾਂ ਵਿੱਚੋਂ ਫੁੱਲ ਇਹ ਗੁਲਾਬ ਹੈ ਤਾਂ ਹੀ ਤਾਂ ਮੈਂ ਰਹਿਣਾ ਆ ਆਖਦਾ ਕਿ ਸਵਰਗਾਂ ਤੋਂ ਸੋਹਣਾ ਪੰਜਾਬ ਹੈ
1: ਜੀ
0: ਸ਼ੇਰੇ ਪੰਜਾਬ ਇੱਕ ਅੱਖ ਨਾਲ ਕਰਦਾ ਸੀ ਫੈਸਲੇ ਸਿੱਕਾ ਨਾਨਕ ਸਾਹੀ ਸੀ ਜਦੋਂ ਚੱਲਦਾ ਪਾਉਣ ਲਾਤੇ ਸਲਵਾਰਾਂ ਅਫਗਾਨ ਸੀ ਹਰੀ ਸਿੰਘ ਨਲੂਏ ਦਾ ਨਾਂ ਸੀ ਜਦੋਂ ਗੱਜਦਾ ਉਹ ਮਹਾਰਾਜਾ ਡੌਲੇ ਉੱਤੇ ਬਣਦਾ ਸੀ ਕੋਹੇ ਨੂਰ ਨੂੰ ਤੇ ਹੁਣ ਰੀਲਾਂ ਉੱਤੇ ਜੋ ਬਣੇ ਆ ਨੱਚਦਾ
1: ਬਿਲਕੁਲ
0: ਇਹ ਭੁੱਲ ਰਹੇ ਸਾਡੀਆਂ ਸ਼ਹੀਦੀਆਂ ਜੋ ਬਣੇ ਬੈਠੇ ਇਤਿਹਾਸਕਾਰ ਹੈ ਤਾਂ ਹੀ ਤਾਂ ਮੈਂ ਰਹਿਣਾ ਆ ਆਖਦਾ ਕਿ ਸਵਰਗਾਂ ਤੋਂ ਸੋਹਣਾ ਪੰਜਾਬ ਹੈ
1: ਜੀ
0: ਕਿ ਆਪਦੀ ਮਾਂ ਬੋਲੀ ਲਈ ਪਿਆਰ ਹੈ ਉਂਜ ਹੋਰ ਕਿਸੇ ਭਾਸ਼ਾ ਜਾਂ ਫਿਰ ਰਾਜ ਲਈ ਨਾ ਦਿਲ ਵਿੱਚ ਰੋਸ ਹੈ
1: ਜੀ
0: ਪਰ ਰਿਹਾ ਮਣੀ ਇੰਜ ਹੀ ਜੇ ਚੱਲਦਾ ਤਾਂ ਛੇਤੀ ਹੀ ਫਿਰ ਹੋ ਜਾਣੀ ਪੰਜਾਬੀ ਅਲੋਪ ਹੈ ਬੜੇ ਲਫ਼ਜ਼ ਨੇ ਬੋਲਣ ਲਈ ਹੋਰ ਵੀ ਪਰ ਬੋਲਤੇ ਜੇ ਹੋ ਜਾਣੇ ਸਰਕਾਰੀ ਵਿਵਾਦ ਹੈ ਕਦੇ ਕਦੇ ਦੁਖੀ ਹੋ ਕੇ ਇਹ ਵੀ ਐਵੇਂ ਆਖਦਾ ਕਿ ਸਾਂਭ ਲਓ ਨਹੀਂ ਰਹਿਣਾ ਨਹੀਂ ਉਹ ਸਵਰਗਾਂ ਤੋਂ ਸੋਹਣਾ ਜੋ ਪੰਜਾਬ ਹੈ ਨਹੀਂ ਰਹਿਣਾ ਨਹੀਂ ਉਹ ਸਵਰਗਾਂ ਤੋਂ ਸੋਹਣਾ ਜੋ ਪੰਜਾਬ ਹੈ
1: ਜੀ ਬਹੁਤ ਅੱਛੇ ਤੁਸੀਂ ਅੱਜ ਦੀ ਹਕੀਕਤ ਨੂੰ ਬਖੂਬੀ ਤੁਸੀਂ ਸ਼ਬਦਾਂ ਦੇ ਵਿੱਚ ਪਰੋਇਆ ਹੈ ਡਾਕਟਰ ਸਾਹਿਬ ਤੁਸੀਂ ਸਮਾਂ ਜਿਹੜਾ ਹੈ ਕਿਵੇਂ ਕੱਢਦੇ ਹੋ ਆਪਣੀ ਸਰਵਿਸ ਦੇ ਨਾਲ ਸ਼ਾਇਰੀ ਦਾ ਜਾਂ ਫਿਰ ਪੜ੍ਹਨ ਦਾ ਸਮਾਂ ਲਿਖਣ ਦਾ ਸਮਾਂ ਫਿਰ ਕਿਵੇਂ ਕੱਢਦੇ ਹੋ ਉਹ ਅਸੀਂ ਜਾਣਨਾ ਚਾਹੁੰਦੇ ਹਾਂ ਮੈਨੇਜ ਕਿਵੇਂ ਕਰਦੇ ਹੋ ਕਿਉਂਕਿ ਅੱਜ ਕੱਲ੍ਹ ਹਰ ਕੋਈ ਕਹਿੰਦਾ ਸੁਣਿਆ ਜਾਂਦਾ ਵੀ ਸਮਾਂ ਬਹੁਤ ਘੱਟ ਹੈ ਸਮਾਂ ਹੈ ਨਹੀਂ ਸਮੇਂ ਦੀ ਮੰਗ ਨਾ ਕਰੋ
0: ਬਾਕੀ ਜੀ ਗੱਲ ਤੁਹਾਡੀ ਸਹੀ ਹੈ ਵੀ ਸਮਾਂ ਜਿਹੜਾ ਹੈ ਉਹ ਘੱਟ ਹੈ ਅਤੇ ਪਰ ਇਹ ਵੀ ਨਾਲ ਹੈ ਜੀ ਜਦੋਂ ਬੰਦੇ ਨੂੰ ਕੋਈ ਕੰਮ ਦਾ ਸ਼ੌਂਕ ਹੋਵੇ ਆਪਾਂ ਨੂੰ ਕਿਸੇ ਕੰਮ 'ਚ ਦਿਲਚਸਪੀ ਹੋਵੇ
1: ਹਾਂਜੀ
0: ਤਾਂ ਆਪਾਂ ਮੱਲੋ ਜੋਰੀ ਉਸ ਕੰਮ ਵਾਸਤੇ ਜੋ ਹੈ ਸਮਾਂ ਉਹ ਕੱਢ ਹੀ ਲੈਂਦੇ ਹਾਂ
1: ਬਿਲਕੁਲ
0: ਅਤੇ ਮੈਂ ਸਵੇਰੇ ਜਿਵੇਂ ਕਾਲਜ ਜਾਂਦਾ ਜੀ 9 ਵਜੇ ਦੇ ਕੇ 9 ਤੋਂ 3 ਤੱਕ ਮੇਰਾ ਕਾਲਜ ਹੁੰਦਾ
1: ਠੀਕ ਆ
0: ਉਸ ਤੋਂ ਬਾਅਦ ਸ਼ਾਮ ਨੂੰ ਮੈਂ ਮਤਲਬ ਪ੍ਰਾਈਵੇਟ ਜੋ ਹੈ ਕਲੀਨਿਕ 'ਤੇ ਪ੍ਰੈਕਟਿਸ ਵੀ ਕਰਦਾ
1: ਜੀ
0: ਅਤੇ ਬਸ ਇਸੇ ਦੇ ਵਿੱਚ ਸ਼ਾਮ ਨੂੰ ਆ ਕੇ ਆਪਦਾ ਥੋੜ੍ਹਾ ਬਹੁਤਾ ਅੱਧਾ ਪੌਣਾ ਘੰਟਾ ਕੋਈ ਲਿਖਣ ਉੱਤੇ ਲਾ ਲਈਦਾ ਜਾਂ ਫਿਰ ਕੋਈ ਕਿਤਾਬ ਪੜ੍ਹਨੀ ਹੈ ਕੋਈ ਨੋਵਲ ਪੜ੍ਹਨਾ ਉਹ ਪੜ੍ਹ ਲਈਦਾ
1: ਜੀ ਬਹੁਤ ਅੱਛੇ ਹੁਣ ਤੱਕ ਤੁਸੀਂ ਕਿਹੜੀਆਂ ਕਿਤਾਬਾਂ ਪੜ੍ਹੀਆਂ ਨੇ ਕਿਹਨਾਂ ਨੂੰ ਪੜ੍ਹਨਾ ਤੁਹਾਨੂੰ ਪਸੰਦ ਹੈ ਕੋਈ ਅਜਿਹੇ ਗਿਣਵੇਂ ਚੁਣਵੇਂ ਨਾਂ ਲਿਖਾਰੀਆਂ ਦੇ ਜਾਂ ਕਿਤਾਬਾਂ ਦੇ
0: ਮੈਂ ਕਿਤਾਬਾਂ ਤਾਂ ਜੀ ਇਸ ਟਾਈਮ ਬਹੁਤ ਪੜ੍ਹੀਆਂ ਪਰ ਜ਼ਿਆਦਾਤਰ ਮੈਨੂੰ ਜਿਹੜੀ ਕਿਤਾਬ ਜੋ ਹੈ ਉਹ ਪਸੰਦ ਹੈ ਹਰਮਨ ਜੀ ਦੀ ਉਹ ਹੈ ਰਾਣੀ ਤੱਤ
1: ਜੀ
0: ਉਹ ਮਾਨਸਾ ਤੋਂ ਨੇ ਜਿਹੜੇ ਸ਼ਾਇਰ ਨੇ
1: ਜੀ
0: ਉਹ ਉਹਨਾਂ ਦੀ ਕਿਤਾਬ ਮੈਨੂੰ ਬਹੁਤ ਪਸੰਦ ਹੈ
1: ਜੀ
0: ਕਵਿਤਾਵਾਂ ਕਿਉਂਕਿ ਜਿਵੇਂ ਕਿ ਮੈਂ ਖੁਦ ਵੀ ਥੋੜ੍ਹਾ ਮਤਲਬ ਹਜੇ ਮੈਂ ਤਾਂ ਇਸ ਖੇਤਰ ਵਿੱਚ ਨਵਾਂ ਮੈਂ ਟਰਾਈ ਕਰ ਰਿਹਾ ਸਿੱਖ ਰਿਹਾ
1: ਜੀ
0: ਤਾਂ ਮੈਨੂੰ ਉਹਨਾਂ ਦੀ ਜਿਹੜੀ ਉਹ ਕਿਤਾਬ ਹੈ ਉਹ ਬਹੁਤ ਪਸੰਦ ਆਈ
1: ਬਹੁਤ ਅੱਛੇ ਤੁਸੀਂ ਕਾਰਤਿਕ ਜੀ ਕੀ ਕਿਸੇ ਤੋਂ ਕੋਈ ਗੁਰਵੀ ਲੈਂਦੇ ਹੋ ਜਿਵੇਂ ਆਪਣਾ ਲਿਖਿਆ ਕਿਸੇ ਨੂੰ ਚੈੱਕ ਕਰਾਉਣਾ ਅਤੇ ਉਸ ਤੋਂ ਪੁੱਛਣਾ ਵੀ ਮੈਨੂੰ ਇਹ ਦੱਸੋ ਠੀਕ ਹੈ ਜਾਂ ਸਹੀ ਇਹਦੇ 'ਚ ਕੀ ਸੁਧਾਰ ਦੀ ਗੁੰਜਾਇਸ਼ ਹੈ ਕਿੱਥੇ ਮੈਂ ਕੋਈ ਤੁੱਕ ਜਿਹੜੀ ਆ ਉਹ ਮਿਲਾ ਸਕਦਾ ਕਿੱਥੋਂ ਕੋਈ ਹਟਾ ਸਕਦਾ ਇਸ ਤਰ੍ਹਾਂ ਕਿਸੇ ਤੋਂ ਗੁਰ ਵੀ ਲੈਂਦੇ ਹੋ ਜਾਂ ਤੁਸੀਂ ਆਪਣੇ ਆਪ ਹੀ ਲਿਖਦੇ ਹੋ ਅਤੇ ਤੁੱਕਬੰਦੀ ਆਪ ਹੀ ਕਰਦੇ ਹੋ ਸਾਰੀ
0: ਨਹੀਂ ਜੀ ਵੈਸੇ ਜਿਵੇਂ ਨਾਲ ਦੇ ਮੁੰਡੇ ਹੁੰਦੇ ਆ ਆਪਣੇ ਫਰੈਂਡ ਸਰਕਲ ਜੀ ਦੋਸਤ ਨੇ
1: ਹਾਂਜੀ
0: ਜਿਵੇਂ ਮੈਂ ਕੋਈ ਇੰਸਟਾਗ੍ਰਾਮ 'ਤੇ ਜਾਂ ਫੇਸਬੁੱਕ 'ਤੇ ਕੋਈ ਪੋਸਟ ਕਰਨੀ ਹੈ ਕੋਈ ਚੀਜ਼ ਤਾਂ ਮੈਂ ਕਰਨ ਤੋਂ ਪਹਿਲਾਂ ਇੱਕ ਵਾਰੀ ਉਹਨਾਂ ਨਾਲ ਜ਼ਰੂਰ ਸਾਂਝੀ ਕਰਦਾ
1: ਜੀ
0: ਤਾਂ ਜੋ ਮੈਨੂੰ ਵੀ ਆਪਣਾ ਆਮ ਲੋਕਾਂ ਦਾ ਜੋ ਨਜ਼ਰੀਆ ਪੁਆਇੰਟ ਆਫ ਵਿਊ ਉਹ ਪਤਾ ਚੱਲ ਜੇ ਵੀ ਜੇ ਇਹਦੇ 'ਚ ਮੈਨੂੰ ਕੁਛ ਸੁਧਾਰ ਕਰਨ ਦੀ ਲੋੜ ਹੈ ਤਾਂ ਮੈਂ ਉਹ ਲਾਜ਼ਮੀ ਕਰਦਾ
1: ਜੀ
0: ਤਾਂ ਮਤਲਬ ਮੇਰੇ ਨਾਲ ਦੇ ਜੋ ਹੈ ਉਹਨਾਂ ਦਾ ਹੀ ਬਹੁਤ ਵੱਡਾ ਹੱਥ ਹੈ ਜੀ ਇਸ ਵਿੱਚ
1: ਜੀ ਬਹੁਤ ਅੱਛੇ ਅਸੀਂ ਨਾਲ ਨਾਲ ਤੁਹਾਡੇ ਕੋਰਸ ਦੀ ਵੀ ਗੱਲ ਕਰ ਰਹੇ ਹਾਂ ਕਿਉਂਕਿ ਸਾਨੂੰ ਇਉਂ ਹੈ ਵੀ ਵਗਦੀ 'ਚ ਅਸੀਂ ਦੋਨੇ ਹੱਥ ਧੋ ਲਈਏ ਤੁਸੀਂ ਬੀ ਡੀ ਐੱਸ ਕਰਕੇ ਡਾਕਟਰ

0: ਡਾਕਟਰ ਜਿਹੜੇ ਹੈ ਉਹ ਹੁਣੇ ਤੁਸੀਂ ਅਪੁਆਇੰਟ ਹੋਏ ਹੋ, ਥੋੜ੍ਹਾ ਹੀ ਸਮਾਂ ਤੁਹਾਨੂੰ ਹੋਇਆ ਹੈਗਾ, ਅਤੇ ਅਸੀਂ BDS ਦੀ ਗੱਲ ਤੁਹਾਡੇ ਤੋਂ ਇਹ ਪੁੱਛਣੀ ਚਾਹੁੰਦੇ ਹਾਂ ਵੀ ਇਹਦੇ 'ਚ ਇਹ ਕੋਰਸ ਕਰਦੇ ਹਾਂ ਚੁਣੌਤੀਆਂ ਕਿਹੋ ਜਿਹੀਆਂ ਨੇ, ਬੱਚੇ ਨੇ ਜੇ ਵਿਦਿਆਰਥੀ ਨੇ BDS ਚੁਣਨਾ ਹੈ ਤਾਂ ਉਹ ਕਿਹੜੀਆਂ ਕਿਹੜੀਆਂ ਗੱਲਾਂ ਨੂੰ ਪਹਿਲਾਂ ਆਪਣੇ ਧਿਆਨ 'ਚ ਰੱਖੇ ਅਤੇ ਫਿਰ ਇਹ ਕਰੀਅਰ ਚੁਣੇ, ਕਿਉਂਕਿ ਤੁਸੀਂ ਇਹ ਕਰ ਚੁੱਕੇ ਹੋ, ਉਹ ਸਾਰੇ 'ਚੋਂ ਲੰਘ ਕੇ ਤੁਸੀਂ ਹੁਣ BDS ਡਾਕਟਰ ਬਣ ਵੀ ਚੁੱਕੇ ਹੋ, ਤੁਹਾਡਾ ਚੰਗਾ ਤਜਰਬਾ ਹੈ ਉਹ ਸਾਂਝਾ ਕਰੋ।
1: BDS ਕੋਰਸ ਬਹੁਤ ਚੰਗਾ ਕੋਰਸ ਹੈ ਜੀ, ਜੇ ਮਿਹਨਤ ਨਾਲ ਲਗਨ ਦੇ ਨਾਲ ਜੋ ਵਿਦਿਆਰਥੀ ਹੈ ਉਹ ਇਸ ਕੋਰਸ ਦੇ ਵਿੱਚ ਆਊਗਾ
0: ਜੀ,
1: ਤਾਂ ਉਹ 100% ਉਹ ਜਿਹੜਾ ਇਹਦੇ ਵਿੱਚ ਕਾਮਯਾਬ ਹੋਊਗਾ।
0: ਠੀਕ ਹੈ ਜੀ।
1: ਹਰੇਕ ਕੰਮ ਦੇ ਵਿੱਚ, ਜਿਵੇਂ ਹਰੇਕ ਕੰਮ ਕਰਨ ਵਾਸਤੇ ਆਪਾਂ ਨੂੰ ਜਿਹੜੀ ਮਿਹਨਤ ਹੈ ਅਤੇ ਲਗਨ ਦੀ ਜ਼ਰੂਰਤ ਹੈ, ਉਵੇਂ ਸੇਮ BDS ਦਾ ਕੋਰਸ ਹੈ ਜੀ। ਇਹਦੇ 'ਚ ਵੀ ਜੇ ਆਪਾਂ ਮਿਹਨਤ ਨਾਲ ਲਗਨ ਦੇ ਨਾਲ ਕੰਮ ਕਰਾਂਗੇ ਤਾਂ ਆਪਾਂ ਜ਼ਰੂਰ ਕਾਮਯਾਬ ਹੋਵਾਂਗੇ। ਬਸ ਇਹ ਹੈ ਵੀ ਰੋਜ਼ ਦੀ ਰੋਜ਼ 2-4 ਘੰਟੇ ਆਪਾਂ ਨੂੰ ਜਿਹੜਾ ਵੀ ਸਮਾਂ ਆਪਣੀ ਪੜ੍ਹਾਈ ਵਾਸਤੇ ਕੱਢਣਾ ਪੈਣਾ
0: ਜੀ,
1: ਰੈਗੂਲਰ ਬੇਸਿਸ 'ਤੇ ਆਪਾਂ ਨੂੰ ਜਿਹੜੀ ਆਪਣੀ ਸਟੱਡੀ ਹੈ ਉਹ ਕਰਨੀ ਪੈਣੀ ਹੈ
0: ਜੀ। ਬਹੁਤ ਅੱਛੇ। ਇਹ ਕੋਰਸ ਕਰਨ ਲੱਗਿਆਂ ਵੀ ਇਹਦੇ 'ਚ ਵੀ ਗਾਹਾਂ ਸਬਜੈਕਟਾਂ ਦੀ ਚੋਣ ਦਾ ਮੌਕਾ ਮਿਲਦਾ ਹੈ ਕਿ ਐਕਸਪਰਟਾਈਜ਼ ਦਾ ਮੌਕਾ ਮਿਲਦਾ ਇਹਦੇ 'ਚ ਕਿ ਤੁਸੀਂ ਮੰਨ ਲਓ ਬੱਚਿਆਂ ਦੇ ਦੰਦਾਂ ਦੇ ਡਾਕਟਰ ਬਣਨਾ ਚਾਹੁੰਦੇ ਹੋ ਜਾਂ ਬਜ਼ੁਰਗਾਂ ਦੇ ਜਾਂ ਕੋਈ ਇਸ ਤਰ੍ਹਾਂ ਦੀ ਇਹਦੇ 'ਚ ਅੱਗੇ ਚੋਣ ਕਰਨੀ ਪੈਂਦੀ ਹੈ, ਮੇਜਰ ਮਾਈਨਰ, ਉਹ ਵੀ ਸਾਨੂੰ ਦੱਸ ਦਿਓ ਵੀ ਉਹ ਫਿਰ ਕਿਵੇਂ ਕਰਨਾ ਗਾ।
1: ਇਹ ਜੀ ਜਿਵੇਂ BDS ਹੈ, BDS ਇੱਕ ਜਨਰਲ ਜਿਹੜਾ ਡੈਂਟਲ ਸਰਜਨ ਦਾ ਕੋਰਸ ਹੈ।
0: ਠੀਕ ਹੈ ਜੀ।
1: ਇਹਦੇ ਵਿੱਚ ਆਪਾਂ ਨੂੰ ਜਿਵੇਂ ਦੰਦਾਂ ਬਾਰੇ ਸਾਰਾ ਕੁਝ ਸਮਝਾਇਆ ਜਾਂਦਾ, ਜਿਵੇਂ ਕਿ ਤੁਸੀਂ ਕਹਿ ਰਹੇ ਹੋ ਵੀ ਤੁਹਾਡਾ ਬਹੁਤ ਵਧੀਆ ਸਵਾਲ ਹੈ ਵੀ ਬੱਚਿਆਂ ਬਾਰੇ, ਜਿਹੜੀ ਬੱਚਿਆਂ ਬਾਰੇ ਹੈ ਉਹ BDS ਤੋਂ ਅੱਗੇ, ਜਿਵੇਂ BDS ਇੱਕ ਗ੍ਰੈਜੂਏਸ਼ਨ ਲੈਵਲ ਹੋ ਗਿਆ
0: ਪੜ੍ਹਾਈ ਦਾ,
1: ਹਾਂਜੀ ਬੈਚਲਰ ਡਿਗਰੀ ਹੋ ਗਈ ਹੈ, ਅਤੇ ਅੱਗੇ ਜਿਹੜੀ ਹੈ PG MDS ਜਿਹਨੂੰ ਆਪਾਂ ਕਹਿੰਦੇ ਹਾਂ ਪੋਸਟ ਗ੍ਰੈਜੂਏਸ਼ਨ ਲੈਵਲ,
0: ਹਾਂਜੀ
1: ਉਹਦੇ ਵਿੱਚ ਅੱਗੇ ਜਾ ਕੇ ਜਿਹੜੀਆਂ ਬ੍ਰਾਂਚਾਂ ਉਹ ਵੰਡੀਆਂ ਜਾਂਦੀਆਂ ਨੇ।
0: ਠੀਕ ਹੈ।
1: ਜਿਵੇਂ ਕਿ ਬੱਚਿਆਂ ਦੀ ਜਿਹੜੀ ਬ੍ਰਾਂਚ ਹੈ ਉਹਨੂੰ ਆਪਾਂ ਪੀਡੋਡੋਂਟਿਕਸ ਕਹਿੰਦੇ ਹਾਂ।
0: ਅੱਛਾ ਜੀ।
1: ਅਤੇ ਜਿਵੇਂ ਤਾਰਾਂ ਦੇ ਜਿਹੜੇ ਡਾਕਟਰ ਹੁੰਦੇ ਆ ਉਹ ਅਲੱਗ ਹੁੰਦੇ ਆ ਜੀ, ਉਹ ਔਰਥੋਡੋਂਟਿਕਸ ਦੇ ਵਿੱਚ ਆ ਜਾਂਦੇ
0: ਆ ਬੰਨਣ ਵਾਲੇ।
1: ਹਾਂਜੀ। ਅਤੇ ਜਿਵੇਂ ਬਜ਼ੁਰਗਾਂ ਦੇ ਜੋ ਆਪਾਂ ਦੰਦ ਲਾਉਣੇ ਆ ਅੱਗੇ, ਉਹਦੀ ਸਪੈਸ਼ਲਾਈਜੇਸ਼ਨ ਹੈ ਜਿਹੜੀ ਉਹ ਪ੍ਰੋਸਥੋ ਦੇ ਵਿੱਚ ਆ ਜਾਂਦੀ।
0: ਠੀਕ ਹੈ ਜੀ।
1: ਹਾਂਜੀ। ਇੱਦਾਂ 7-8 ਬ੍ਰਾਂਚਾਂ ਨੇ
0: ਜੀ। ਅਸੀਂ ਤੁਹਾਡੇ ਭਵਿੱਖੀ ਪਲਾਨ ਜਾਣਨਾ ਚਾਹੁੰਦੇ ਹਾਂ BDS ਨੂੰ ਲੈ ਕੇ ਵੀ, ਅਤੇ ਨਾਲੋਂ ਨਾਲ ਤੁਹਾਡੀ ਕਲਮ ਨੂੰ ਲੈ ਕੇ, ਸ਼ਾਇਰੀ ਨੂੰ ਲੈ ਕੇ ਵੀ, ਤੁਸੀਂ ਆਪਣਾ ਇਹ ਸ਼ੌਂਕ ਕਿੱਥੇ ਤੱਕ ਲਿਜਾਣਾ ਚਾਹੁੰਦੇ ਹੋ ਅਤੇ ਆਪਣਾ ਜੋ ਕਰੀਅਰ ਤੁਹਾਡਾ ਪ੍ਰੋਫੈਸ਼ਨ BDS ਦਾ ਹੈ ਇਹਨੂੰ ਗਾਹਾਂ ਕਿੱਥੇ ਤੱਕ ਲਿਜਾਣਾ ਚਾਹੁੰਦੇ ਹੋ, ਅਸੀਂ ਇਹ ਜਾਣਨਾ ਚਾਹੁੰਦੇ ਹਾਂ।
1: ਮੈਂ ਫਿਲਹਾਲ ਜੀ MDS ਦੀ ਜਿਹੜੀ ਹੈ ਤਿਆਰੀ ਹੈ ਉਹ ਕਰ ਰਹੇ ਹਾਂ।
0: ਠੀਕ ਹੈ ਜੀ।
1: ਅਤੇ ਵੀ ਜੇ ਰੱਬ ਨੇ ਚਾਹਿਆ ਤਾਂ ਜ਼ਰੂਰ ਅਗਲੇ ਸਾਲ ਤੱਕ ਮੈਨੂੰ ਜੋ ਹੈ ਦਾਖਲਾ ਮਿਲ ਜਾਏਗਾ MDS ਵਿੱਚ।
0: ਠੀਕ ਹੈ।
1: ਅਤੇ ਮੈਂ ਮਤਲਬ MDS ਜਿਹੜੀ ਹੈ ਉਹ ਪਰਸ਼ੂ
0: ਕਰਨੀ ਹੈ। ਬਹੁਤ ਅੱਛੀ ਗੱਲ ਹੈ। ਸਾਡੇ ਵੱਲੋਂ ਤੁਹਾਨੂੰ ਢੇਰ ਦੁਆਵਾਂ, ਤੁਹਾਡਾ ਦਾਖਲਾ ਚੰਗੇ ਇੰਸਟੀਟਿਊਸ਼ਨ ਦੇ ਵਿੱਚ ਹੋ ਜਾਏ ਅਤੇ ਅਸੀਂ ਫਿਰ ਤੁਹਾਡੇ ਕੋਲੋਂ ਜੇ ਕਦੇ ਦੰਦ 'ਚ ਕੋਈ ਤਕਲੀਫ ਹੁੰਦੀ ਹੈ ਤਾਂ ਉਹ ਜ਼ਰੂਰ ਸਹੀ ਕਰਵਾਉਣ ਆਵਾਂਗੇ, ਪਰ ਅੱਜ ਤੁਸੀਂ ਸਾਡੇ ਦਿਲ ਦੀ ਤਕਲੀਫਾਂ ਜਿਹੜੀਆਂ ਉਹ ਕਾਫੀ ਹੱਦ ਤੱਕ ਦਰੁਸਤ ਕਰ ਰਹੇ ਹੋ, ਉਹਨਾਂ ਤਕਲੀਫਾਂ ਨੂੰ ਠੀਕ ਕਰ ਰਹੇ ਹੋ ਆਪਣੀ ਕਲਮ ਦੇ ਜ਼ਰੀਏ। ਕਲਮ ਬਾਰੇ ਅਸੀਂ ਤੁਹਾਡੇ ਭਵਿੱਖ ਦੀ ਗੱਲ ਕਰਾਂਗੇ, ਉਹ ਰਹਿ ਗਈ, ਪਰ ਪਹਿਲਾਂ ਇੱਕ ਤੁਹਾਡੀ ਰਚਨਾ।
1: ਹਾਂਜੀ। ਇਹ ਮੈਂ ਰਚਨਾ ਤੋਂ ਪਹਿਲਾਂ ਤੁਹਾਨੂੰ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਕਹਿ ਰਹੇ ਹੋ ਵੀ ਕੋਈ ਦੰਦਾਂ ਦੀ ਤਕਲੀਫ, ਮੈਂ ਕਹਿੰਦਾ ਤੁਹਾਨੂੰ ਕੋਈ ਤਕਲੀਫ ਜੋ ਹੈ ਭਵਿੱਖ ਦੇ ਵਿੱਚ ਉਹ ਕਦੇ ਨਾ ਆਵੇ, ਤੁਸੀਂ ਮੈਨੂੰ ਇੱਦਾਂ ਹੀ ਮਿਲਣ ਆ ਜਾਇਓ।
0: ਡਾਕਟਰ ਇਹ ਗੱਲ ਕਹਿੰਦਾ ਚੰਗਾ ਨਹੀਂ ਲੱਗਦਾ।
1: ਨਹੀਂ ਜੀ ਨਹੀਂ, ਇਹ ਇੱਕ ਇਨਸਾਨੀਅਤ ਤੌਰ ਤੇ ਹੈ ਜੋ ਮੇਰੀ ਦੁਆ ਹੈ ਤੁਹਾਡੇ ਵਾਸਤੇ ਵੀ ਤੁਸੀਂ ਤੰਦਰੁਸਤ ਰਹੋ
0: ਜੀ। ਅਸੀਂ ਤੁਹਾਡੇ ਨਾਲ ਮਖੌਲ ਕਰ ਰਹੇ ਹਾਂ, ਤੁਸੀਂ ਸਾਡਾ ਖਿਆਲ ਰੱਖਿਆ, ਤੁਹਾਡਾ ਸ਼ੁਕਰੀਆ। ਤੁਸੀਂ ਸਾਡੇ ਸਰੋਤਿਆਂ ਦਾ ਫਿਲਹਾਲ ਕਵਿਤਾ ਸੁਣਾ ਕੇ ਵੀ ਖੂਬ ਖਿਆਲ ਰੱਖ ਰਹੇ ਹੋ, ਇਸੇ ਤਰ੍ਹਾਂ ਖਿਆਲ ਰੱਖਦੇ ਰਹੋ। ਇੱਕ ਹੋਰ ਕਵਿਤਾ ਜੀ,
1: ਕਿ ਮਿਲ ਗਈ ਕੱਲ ਬਾਜ਼ਾਰ 'ਚ ਨਹੀਂ ਲੱਭਣੀ ਜਿਹੜੀ ਲੱਖ ਹਜ਼ਾਰ 'ਚ
0: ਜੀ,
1: ਸਰੀਰ ਸੀ 1-2 ਹੋਏ ਤੇ ਨੈਣ ਸੀ ਬਦਲੇ 4 'ਚ
0: ਜੀ,
1: ਉਹ ਅਣਜਾਣ ਤੋਂ ਮੇਰੀ ਜਾਨ ਹੋਈ ਉਹਦੇ ਮੂਹਰੇ ਬੰਦ ਜਵਾਨ ਹੋਈ, ਚਿੱਤ ਕੀਤਾ ਉਹਨੂੰ ਛੋਣ ਦਾ, ਓਏ ਮੈਂ ਤਾਂ ਗੰਜਿਆਂ ਨੂੰ ਵੀ ਕੰਘੀਆਂ ਵੇਚੀਆਂ, ਮੈਨੂੰ ਮਾਣ ਸੀ ਸ਼ਾਇਰ ਹੋਣ
0: ਜੀ,
1: ਫਿਰ ਉਹਦੀ ਅੱਖ ਨਾਲ ਅੱਖ ਮਿਲੀ, ਮੈਂ ਕੋਸ਼ਿਸ਼ ਕੀਤੀ ਗਾਉਣ ਦੀ, ਮੇਰੀ ਆਵਾਜ਼ ਬਹੁਤੀ ਕੋਈ ਸੋਹਣੀ ਨਹੀਂ ਪਰ ਉਹਨੇ ਹਿੰਮਤ ਕੀਤੀ ਅਪਣਾਉਣ
0: ਜੀ,
1: ਕੁਝ ਸਮਝ ਨਹੀਂ ਸੀ ਆ ਰਿਹਾ ਸਭ ਸਿਰ ਉੱਤੋਂ ਸੀ ਜਾ ਰਿਹਾ, ਪਰ ਉਹ ਸੁਣ ਰਹੀ ਸੀ ਬੜੇ ਧਿਆਨ ਨਾਲ ਜੋ ਗਜ਼ਲਾਂ ਸੀ ਮੈਂ ਗਾ ਰਿਹਾ
0: ਜੀ,
1: ਫਿਰ ਕੁਝ ਸਮੇਂ ਬਾਅਦ ਉਹ ਬੋਲੀ ਆ ਗੱਲ ਉਹਨੇ ਦਿਲ ਦੀ ਖੋਲੀ ਆ, ਨਾ ਸਮਝ ਫੇਰ ਮੈਂ ਸਮਝਿਆ ਇਹ ਮਸਲਾ ਸਾਰਾ ਬੋਲੀ ਦਾ,
0: ਕੀ ਬਾਤ ਹੈ,
1: ਉਹਦੇ ਨੈਣ ਸੀ ਮਿਲਦੇ ਸ਼ਖਸ ਪੁਰਾਣੇ ਨਾਲ, ਬਸ ਦਿਲ ਦੇ ਵਿੱਚ ਨਾ ਚੋਰ ਸੀ
0: ਜੀ,
1: ਉਹ ਗੱਲ ਅੱਖਾਂ ਨਾਲ ਹੀ ਕਰਦੀ ਰਹੀ ਕਿਉਂਕਿ ਭਾਸ਼ਾ ਉਹਦੀ ਹੋਰ ਸੀ, ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਸਹੀ ਮਿਲ ਜਾਣਾ ਇਹੋ ਆਸ਼ਾ ਏ, ਓਏ ਮੈਂ ਜਾਣ ਦੇ ਦੂੰ ਉਹਨੂੰ ਆਪਣੀ ਕੋਈ ਸਿਖਾ ਦੇ ਉਹਦੀ ਭਾਸ਼ਾ 'ਚ,
0: ਕੀ ਬਾਤ ਹੈ,
1: ਪਰ ਮੈਥੋਂ ਕੁਝ ਐਸਾ ਦੋਸ਼ ਹੋਇਆ ਜਿਹਦਾ ਮੈਨੂੰ ਰਤਾਂ ਵੀ ਨਾ ਅਫਸੋਸ ਹੋਇਆ, 5 ਸਾਲਾਂ ਬਾਅਦ ਉਹ ਟੱਕਰੀ ਸੀ ਸ਼ਾਇਦ ਤਾਂ ਹੀ ਨਹੀਂ ਉਹ ਕੁਝ ਸੋਚ ਹੋਇਆ, ਉਹਨੂੰ ਇੱਕੋ ਦਮ ਪਾਲਾ ਲੱਗਿਆ ਮੈਨੂੰ ਕੁਝ ਵੀ ਨਹੀਂ ਉਹ ਸੋਝਿਆ, ਮੈਂ ਅੱਖਰਾਂ ਨੂੰ ਉਜਾੜਤਾ ਕੁਝ ਸ਼ੇਰ ਲਿਖੇ ਸੀ ਕਾਪੀ ਵਿੱਚ, ਪਰ ਉਹਦੀ ਠੰਡ ਨੂੰ ਦੇਖ ਕੇ ਮੈਂ ਕੱਲਾ ਕੱਲਾ ਵਰਕਾ ਸਾੜਤਾ, ਕੁਝ ਇਸ ਤਰ੍ਹਾਂ ਨਾਲ

0: ਪੱਗ ਖੁੱਲੇ ਪੱਗ ਖੁੱਲੇ ਇਸ ਨਾ ਚੀਜ਼ ਦੇ ਕਿ ਲੋਕਾਂ ਭਾਦੀ ਉਹਨੇ ਮੇਰਾ ਕਾਲਰ ਫੜਿਆ ਪਰ ਮੇਰੇ ਲਈ ਉਹਨੇ ਹੱਥ ਲਾਇਆ ਮੇਰੀ ਕਮੀਜ਼ ਤੇ।
1: ਕੀ ਬਾਤ ਹੈ।
0: ਉਹ ਹੱਲ ਹੈ ਸਾਰੇ ਦੁੱਖਾਂ ਦਾ ਜੋ ਡਾਕਟਰ ਤੋਣਾ ਹੱਲ ਤਕਲੀਫ ਹੋਈ ਉਹ ਗੂੰਗੇ ਵੀ ਬੋਲਣ ਲਾ ਦਿਓ ਗੂੰਗੇ ਵੀ ਬੋਲ ਕੇ ਕਰਨ ਤਾਰੀਫ ਉਹਦੀ
1: ਜੀ।
0: ਕਈਆਂ ਦੀ ਅਰਦਾਸ ਵੀ ਪਹਿਲੇ ਬੋਲ ਕਬੂਲ ਹੋਵੇ ਤੇ ਮੇਰੇ ਅੱਖਰ ਸਮਝ ਸਕੇ ਨਾ ਖੁਦਾ ਵੀ ਇੰਨੇ ਮਾੜੇ ਨੇ
1: ਜੀ।
0: ਕੌਣ ਕਹਿੰਦਾ ਚਿੱਠੀਆਂ ਲਿਖੀਆਂ ਮੰਨੀਆਂ ਜਾਂਦੀਆਂ ਨੇ ਮੈਂ ਖੱਤ ਖੂਨ ਦੇ ਵੀ ਲਿਖ ਲਿਖ ਪਾੜੇ ਨੇ ਖੱਤ ਖੂਨ ਦੇ ਵੀ ਲਿਖ ਲਿਖ ਪਾੜੇ ਨੇ ਪਰ ਭਾਵੇਂ ਥੋੜੇ ਸਮੇਂ ਲਈ ਸਹੀ ਰੱਬ ਨੇ ਲਿਖੀ ਉਹ ਮੇਰੇ ਕਰਮਾਂ 'ਚ ਸੱਚੀ ਕਿਹਾ ਹੀ ਸੁਗਾਤ ਸੀ ਵਿਆਹ ਤੇਰਾ ਵੀ ਹੋ ਜਾਣਾ ਵਿਆਹ ਮੇਰਾ ਵੀ ਹੋ ਜਾਣਾ ਪਰ ਜੇ ਇਕੱਠਿਆਂ ਦਾ ਹੋ ਜਾਂਦਾ ਤਾਂ ਕਿਆ ਹੀ ਬਾਤ ਸੀ। ਮੇਰੇ ਤੇ ਨਾ ਰੱਖੀ ਤੇਰੇ ਮੁੰਡੇ ਦਾ ਤੇ ਕੁੜੀ ਮੇਰੀ ਦਾ ਨਾਮ ਹੈ ਤੇਰੇ ਨਾਂ ਤੇ ਰੱਖ ਲੈਣਾ। ਗੱਲ ਗਲਤ ਲੱਗੂਗੀ ਕਈਆਂ ਨੂੰ ਪਰ ਇਹ ਅੱਕ ਮੈਂ ਚੱਬ ਲੈਣਾ ਉਹ ਜੇ ਤੂੰ ਜਿਵੇਂ ਦਿਵੇਂ ਇਜਾਜ਼ਤ ਤਾਂ ਤੈਨੂੰ ਆਖਰੀ ਵਾਰੀ ਤੱਕ ਲੈਣਾ ਅਗਲਾ ਜਨਮ ਹੁੰਦਾ ਵੀ ਕਿ ਨਹੀਂ ਪਤਾ ਪਰ ਜੇ ਨਾ ਹੋਇਆ ਤਾਂ ਆਪਾਂ ਨਿਖੜ ਗਏ ਇਸ ਜਾਤ ਪਾਤ ਦੇ ਚੱਕਰ ਵਿੱਚ ਆਪਾਂ ਅਨੰਤ ਕਾਲ ਲਈ ਵਿਛੜ ਗਏ ਅਨੰਤ ਕਾਲ ਲਈ ਵਿਛੜ ਗਏ।
1: ਬਹੁਤ ਅੱਛੇ ਚੜ੍ਹਦੀ ਉਮਰੇ ਜੋ ਦਿਲ ਦੇ ਨੌਜਵਾਨ ਦਿਲਾਂ ਦੇ ਵਲਵਲੇ ਨੇ ਉਹ ਬਿਆਨ ਕਰਦੀ ਹੈ ਤੁਹਾਡੀ ਇਹ ਰਚਨਾ। ਅਤੇ ਕਾਰਤਿਕ ਜੀ ਅਸੀਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਹਾਂ ਕਿ ਕੋਈ ਵੀ ਜਦੋਂ ਅਸੀਂ ਸ਼ੌਂਕ ਪਾਲਦੇ ਹਾਂ ਸਾਨੂੰ ਅੰਦਰੋਂ ਇੱਕ ਤਸੱਲੀ ਮਹਿਸੂਸ ਹੁੰਦੀ ਹੈ ਅਸੀਂ ਖੁਸ਼ ਹੁੰਦੇ ਹਾਂ ਕ੍ਰੀਏਟਿਵ ਜਦੋਂ ਅਸੀਂ ਆਪਣਾ ਮਾਇੰਡ ਰੱਖਦੇ ਹਾਂ ਤਾਂ ਅਸੀਂ ਬਿਜ਼ੀ ਵੀ ਹੁੰਦੇ ਹਾਂ ਅਤੇ ਸਾਨੂੰ ਚੰਗਾ ਵੀ ਲੱਗਦਾ। ਤੁਸੀਂ ਇਹ ਸ਼ੌਂਕ ਪਾਲ ਕੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਿੰਨੇ ਕੁ ਮੁਤਮਈਨ ਹੋ ਕਿੰਨੇ ਕੁ ਸੈਟਿਸਫਾਈਡ ਹੋ ਅਤੇ ਸੋਸ਼ਲ ਮੀਡੀਆ ਰਾਹੀਂ ਤੁਸੀਂ ਇਸ ਨੂੰ ਕਿੱਥੇ ਕਿੱਥੇ ਪੋਸਟ ਕਰਦੇ ਹੋ ਜਾਂ ਕਿੱਥੇ ਅਸੀਂ ਤੁਹਾਡੀਆਂ ਰਚਨਾਵਾਂ ਪੜ੍ਹ ਸਕਦੇ ਹਾਂ।
0: ਇਹ ਬੜਾ ਵਧੀਆ ਸਵਾਲ ਹੈ ਜੀ ਤੁਹਾਡਾ ਕਿ ਜਦੋਂ ਬੰਦੇ ਨੂੰ ਕੋਈ ਸ਼ੌਂਕ ਹੁੰਦਾ ਕਿਸੇ ਚੀਜ਼ ਦਾ ਉਹ ਮਤਲਬ ਸ਼ੌਂਕ ਇੱਕ ਚੀਜ਼ ਹੀ ਐਸੀ ਹੈ ਵੀ ਜੇ ਤਾਂ ਤੁਸੀਂ ਦਿਲੋਂ ਪੂਰਾ ਕਰੋਗੇ ਤਾਂ ਮੈਂ ਕਹਿੰਦਾ ਵੀ ਰੱਬ ਵੀ ਸਾਥ ਦਿੰਦਾ ਵੀ ਤੁਹਾਨੂੰ ਜਿਹੜਾ ਤੁਹਾਡੀ ਮੰਜ਼ਿਲ 'ਤੇ ਪਹੁੰਚਾਉਣ ਵਾਸਤੇ। ਅਤੇ ਮੈਂ ਇੰਸਟਾਗ੍ਰਾਮ ਦੇ ਉੱਤੇ ਜੋ ਹੈ ਆਪਣੀਆਂ ਜਿਹੜੀਆਂ ਸ਼ਾਇਰੀਜ਼ ਹੈ ਜਾਂ ਕਵਿਤਾਵਾਂ ਹੈ ਉਹ ਪੋਸਟ ਕਰਦਾ
1: ਜੀ।
0: ਅਤੇ ਬਾਕੀ ਜਿਵੇਂ ਤੁਸੀਂ ਕਿਹਾ ਵੀ ਵਿਹਲੇ ਸਮੇਂ ਦੇ ਵਿੱਚ ਜਾਂ ਫਿਰ ਮੰਨ ਲਓ ਵੀ ਸਮਾਂ ਕਿੱਦਾਂ ਲੰਘਦਾ ਜਾਂ ਕਿੱਦਾਂ ਮਤਲਬ ਸੈਟਿਸਫਾਈ ਹੋ ਕਿ ਨਹੀਂ
1: ਜੀ,
0: ਅਤੇ ਮੈਂ ਮਤਲਬ ਮੈਂ ਰੱਬ ਦਾ ਸ਼ੁਕਰ ਗੁਜ਼ਾਰ ਹਾਂ ਜੀ ਵੀ ਮੈਨੂੰ ਬਹੁਤ ਚੰਗਾ ਲੱਗਦਾ ਬਹੁਤ ਵਧੀਆ ਮਹਿਸੂਸ ਹੁੰਦਾ ਵੀ ਜੋ ਮੈਂ ਵੀ ਦੋ ਅੱਖਰ ਹੈ ਉਹ ਜੋੜ ਕੇ ਕੁਛ ਨਾ ਕੁਛ ਬਣਾ ਲੈਂਦਾ ਲਿਖ ਲੈਂਦਾ
1: ਜੀ। ਬਹੁਤ ਅੱਛੇ। ਕਿਸ ਤਰ੍ਹਾਂ ਦਾ ਹੁੰਗਾਰਾ ਘਰੋਂ ਮਿਲਦਾ ਕਿਉਂਕਿ ਤੁਹਾਡੇ ਫਾਦਰ ਸਾਹਿਬ ਅਤੇ ਤੁਹਾਡੇ ਮਦਰ ਉਹ ਵੀ ਚੰਗੇ ਪੇਸ਼ਿਆਂ 'ਚ ਨੇ ਅਤੇ ਸਮਾਜ ਨੂੰ ਸਿੱਧ ਦੇਣ ਦਾ ਕੰਮ ਕਰਦੇ ਨੇ। ਤੁਹਾਡੀ ਕਵਿਤਾ ਨੂੰ ਪੜ੍ਹ ਕੇ ਕਿਸ ਕਿਸਮ ਦੀ ਸੇਧ ਜਾਂ ਫੀਡਬੈਕ ਉਹ ਤੁਹਾਨੂੰ ਦਿੰਦੇ ਨੇ?
0: ਮੇਰੇ ਫਾਦਰ ਸਾਹਿਬ ਅਤੇ ਜੋ ਮੇਰੇ ਮਦਰ ਨੇ ਜੀ ਉਹ ਮਤਲਬ ਅਕਸਰ ਸੁਣਦੇ ਹੈ ਮਤਲਬ ਮੇਰੀਆਂ ਕਵਿਤਾਵਾਂ ਨੂੰ ਅਤੇ ਉਹਨਾਂ ਨੇ ਮੈਨੂੰ ਅੱਜ ਤੱਕ ਚੰਗਾ ਹੀ ਹੁੰਗਾਰਾ ਦਿੱਤਾ ਹੈ ਮਤਲਬ ਅੱਗੇ ਲੈ ਕੇ ਜਾਣ ਵਾਸਤੇ ਜੋ ਹੈ ਮੈਨੂੰ ਉਹਨਾਂ ਨੇ ਪ੍ਰੇਰਿਆ ਹੈ। ਕਦੇ ਵੀ ਮਤਲਬ ਉਹਨਾਂ ਵੱਲੋਂ ਮੈਨੂੰ ਕੋਈ ਨੈਗੇਟਿਵ ਫੀਡਬੈਕ ਨਹੀਂ ਜੋ ਮਿਲਿਆ
1: ਜੀ। ਬਹੁਤ ਅੱਛੇ। ਕੀ ਕਰਨਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਕਿ ਤੁਹਾਨੂੰ ਲੱਗੇ ਕਿ ਆਹ ਜੇ ਮੈਂ ਕੰਮ ਕਰਦਾ ਜਾਂ ਆਹ ਹਾਸਿਲ ਕਰਦਾ ਤਾਂ ਇਹਦੇ ਨਾਲ ਮੈਨੂੰ ਅਤੇ ਮੇਰੇ ਮਾਂ ਬਾਪ ਨੂੰ ਮੇਰੇ ਪਰਿਵਾਰ ਨੂੰ ਖੁਸ਼ੀ ਹੋਵੇਗੀ? ਜ਼ਿੰਦਗੀ ਦੇ ਵਿੱਚ ਕੀ ਹੈ ਅਜਿਹਾ ਟੀਚਾ ਹਾਸਿਲ ਕਰਨ ਵਾਲਾ?
0: ਫਿਲਹਾਲ ਤਾਂ ਜੀ ਬਸ ਇਹੀ ਹੈ ਮੈਨੂੰ ਵੀ ਮੈਂ ਜੋ ਅੱਗੇ ਆਪਦਾ ਡਾਕਟਰੀ ਪੇਸ਼ਾ ਜੋ ਹੈ ਵੀ ਉਹ ਕੰਟੀਨਿਊ ਕਰਾਂ ਉਹਨੂੰ ਹੋਰ ਅੱਗੇ ਲੈ ਕੇ ਜਾਵਾਂ ਅਤੇ ਲੋਕਾਂ ਦੀ ਜੋ ਹੈ ਸੇਵਾ ਕਰਾਂ ਅਤੇ ਬਾਕੀ ਨਾਲ ਨਾਲ ਲਿਖਣ ਦਾ ਜੋ ਮੇਰਾ ਸ਼ੌਂਕ ਹੈ ਇਹਨੂੰ ਵੀ ਮੈਂ ਕੈਰੀ ਕਰ ਰਿਹਾ ਵੀ ਜਿੱਥੇ ਜਿੱਥੇ ਮੈਨੂੰ ਮੌਕਾ ਮਿਲਦਾ ਜਿਵੇਂ ਕਿ ਅੱਜ ਮੈਂ ਫਿਰ ਤੋਂ ਕਰੀ ਦੁਬਾਰਾ ਤੁਹਾਡਾ ਸ਼ੁਕਰ ਗੁਜ਼ਾਰ ਹੈ ਜੋ ਤੁਸੀਂ ਮੈਨੂੰ ਇੱਥੇ ਬੁਲਾਇਆ ਬਸ ਇੱਦਾਂ ਮੈਨੂੰ ਮੌਕੇ ਮਿਲਦੇ ਰਹਿੰਦੇ ਹੈ ਜੀ ਅਤੇ ਮੈਂ ਬੋਲਦਾ
1: ਜੀ। ਬਹੁਤ ਅੱਛੇ। ਅਤੇ ਇੱਕ ਹੋਰ ਮੌਕਾ ਅਸੀਂ ਤੁਹਾਨੂੰ ਦਿੰਦੇ ਹਾਂ ਤੁਹਾਡੀ ਇੱਕ ਹੋਰ ਰਚਨਾ ਸ਼ਾਮਿਲ ਕਰਨ ਦਾ ਇੱਕ ਤੁਹਾਡੀ ਇੱਕ ਹੋਰ ਸ਼ਾਇਰੀ ਨਜ਼ਮ ਗਜ਼ਲ ਪੜ੍ਹਨ ਦਾ।
0: ਹਾਂਜੀ ਬੜੀ ਮਿਹਰਬਾਨੀ ਤੁਹਾਡੀ ਕਿ ਕਦੇ ਪਿਆਰ ਤੋਂ ਵਾਕਿਫ ਸੀ ਹੁਣ ਵਾਕਿਫ ਹੋਇਆ ਕਹਿਰ ਤੇਰੇ ਤੋਂ
1: ਜੀ
0: ਅੰਦਰ ਆਉਂਦਾ ਨਹੀਂ ਦੂਰੋਂ ਦੂਰੋਂ ਲੰਘ ਜਾਂਦਾ ਮੈਂ ਸ਼ਹਿਰ ਤੇਰੇ ਤੋਂ ਜਾਂ ਤਾਂ ਮਿਲਣ ਦੀ ਗਲਤੀ ਨਾ ਹੁੰਦੀ 7 ਸਾਲ 6 ਮਹੀਨੇ 9 ਦਿਨ ਪਹਿਲਾਂ ਪਹਿਲੇ ਪੈਰ ਮੇਰੇ ਤੋਂ ਪਰ ਜੇ ਮਿਲ ਹੀ ਲਿਆ ਤਾਂ ਕਾਸ਼ ਪੀ ਲੈਂਦਾ ਮੈਂ ਚਾਹ ਦੀ ਥਾਂ ਉਦੇ ਜ਼ਹਿਰ ਤੇਰੇ ਤੋਂ।
1: ਬਹੁਤ ਅੱਛੇ।
0: ਕੁਝ ਬਣਨੇ ਆਏ ਸੀ ਪਰ ਤਬਾਹ ਹੋ ਕੇ ਮੁੜੇ ਆ ਸ਼ਹਿਰ ਤੇਰੇ ਤੋਂ ਸੁੱਕਾ ਗਿੱਲਾ ਕੁਝ ਵੀ ਛੱਡਿਆ ਨਹੀਂ ਹੋ ਤੇਰੇ ਮਗਰੋਂ ਨਾ ਹੋਇਆ ਠਹਿਰ ਮੇਰੇ ਤੋਂ
1: ਜੀ
0: ਇਸੇ ਕਰਕੇ ਉੱਥੇ ਜਾਂਦਾ ਨਹੀਂ ਕਿ ਹੰਝੂਆਂ ਦੀ ਨਾ ਵਗ ਪਏ ਦਾਦੀ ਪੋਤੀ ਪਾਰਕ ਨਹਿਰ ਮੇਰੇ ਤੋਂ ਪਰ ਹੁਣ ਸੌਖੇ ਟੁੱਟਦੇ ਨਹੀਂ ਕਿਉਂਕਿ ਸਭ ਤੜਵਾ ਕੇ ਫੇਰ ਜੁੜੇ ਆ ਸ਼ਹਿਰ ਤੇਰੇ ਤੋਂ।
1: ਕੀ ਬਾਤ ਹੈ।
0: ਜੇ ਦੇਖਾਂ ਤਾਂ ਆਦੇਸ਼ ਬਹੁਤਾ ਦੂਰ ਨਹੀਂ ਬਠਿੰਡੇ ਝੀਲਾਂ ਤੇ ਜਾਂ ਪਿੰਡ ਬੀਬੀ ਵਾਲੇ ਵਾਲੀ ਨਹਿਰ ਮੇਰੇ ਤੋਂ ਪਰ ਇਕੱਲੇ ਜਾਣ ਨੂੰ ਉੱਥੇ ਦਿਲ ਨਹੀਂ ਕਰਦਾ ਤੇਰੇ

0: ਕਿੱਥੇ ਪੱਟ ਹੋਣੇ ਆ ਪੈਰ ਮੇਰੇ ਤੋਂ
1: ਜੀ।
0: ਕੱਚੇ ਕੋਠੇ ਪੱਕੇ ਆੜੀ, ਸੁਣਦੇ ਕਲਮ ਚੋਂ ਨਿਕਲਿਆ ਜ਼ਹਿਰ ਮੇਰੇ ਤੋਂ। ਤੂੰ ਸੱਚ ਹੀ ਕਿਹਾ ਸੀ ਕਿ ਮੇਲ ਨਹੀਂ ਕੋਈ, ਨਹੀਂ ਰੀਸ ਹੋਣੀ ਪਿੰਡ ਮੇਰੇ ਦੀ ਸ਼ਹਿਰ ਤੇਰੇ ਤੋਂ। ਪਰ ਪਹਿਲੀ ਵਾਰੀ ਆਪਾਂ ਮਿਲੇ ਸੀ ਜਿੱਥੇ, ਪਿਆਰ ਚ ਪਾਗਲ ਜਾਇਆ ਕਰਨਗੇ ਉੱਥੇ, ਦੂਰੋਂ ਦੂਰੋਂ ਆ ਕੇ ਆਸ਼ਕ ਸਿਰ ਝੁਕਾਇਆ ਕਰਨਗੇ ਉੱਥੇ।
1: ਕੀ ਬਾਤ ਹੈ,
0: ਮੇਰੀਆਂ ਲਿਖਤਾਂ ਤੇ ਤੇਰੀਆਂ ਜ਼ੁਲਫਾਂ ਦੀ ਉਦਾਹਰਣ ਦੇ ਕੇ ਸਮਝਾਇਆ ਕਰਨਗੇ ਉੱਥੇ, ਜੋ ਮੈਨੂੰ ਚਾਹੁੰਦੇ ਮੇਰੇ ਮਰਨ ਦੇ ਪਿੱਛੋਂ ਵੀ ਮੈਨੂੰ ਮਿਲਣ ਲਈ ਆਇਆ ਕਰਨਗੇ ਉੱਥੇ, ਜੋ ਮੇਰੇ ਤੋਂ ਨਾ ਹੋ ਸਕੀ ਮੇਰੀ ਇੱਕ ਰੀਝ ਪਗਾਇਆ ਕਰਨਗੇ ਉੱਥੇ, ਮੇਰੇ ਵਰਗੇ ਝੱਲੇ ਤੇਰੇ ਜਿਹੀ ਕਿਸੇ ਹੀਰ ਦੇ ਬਾਲਾਂ ਵਾਲੇ ਛੱਲੇ ਸੁਲਝਾਇਆ ਕਰਨਗੇ। ਕੁਝ ਹੰਢੇ ਹੋਏ ਸ਼ਰਾਬੀ ਆਥਣੇ ਜੇ ਆ ਕੇ ਜਾਮ ਟਕਰਾਇਆ ਕਰਨਗੇ ਉੱਥੇ, ਤੇ ਮੇਰੀਆਂ ਗਜ਼ਲਾਂ ਵਿੱਚ ਜ਼ਿਕਰ ਹੂ ਤੇਰਾ, ਤੇ ਉਹੀ ਗਜ਼ਲਾਂ ਉਹ ਗਾਇਆ ਕਰਨਗੇ ਉੱਥੇ। ਤਿੱਖੇ ਨੱਕ ਤੇ ਟੇਢਿਆਂ ਦੰਦਾਂ ਦੇ ਅਕਸਰ ਭੁਲੇਖੇ ਪੈ ਜਾਇਆ ਕਰਨਗੇ ਉੱਥੇ, ਪਰ ਪਰਿੰਦਾ ਰੋਡ ਤੇ ਕਦੇ ਵੀ ਨਹੀਂ ਜਾਣਾ, ਉੱਡਦੇ ਹੋਏ ਪਰਿੰਦੇ ਵੀ ਇਹ ਗੱਲ ਸਮਝਾਇਆ ਕਰਨਗੇ ਉੱਥੇ, ਇਹ ਗੱਲ ਸਮਝਾਇਆ ਕਰਨਗੇ।
1: ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਤੁਹਾਡੀ ਕਲਮ ਦੇ ਵਿੱਚ ਬਹੁਤ ਸ਼ਮਤਾ ਹੈ, ਬਹੁਤ ਗੁੰਜਾਇਸ਼ ਹੈ, ਅੱਗੇ ਤੁਸੀਂ ਵੱਡੀਆਂ ਮੱਲਾਂ ਮਾਰੋ ਆਪਣੀ ਲਿਖਤ ਰਾਹੀਂ। ਇਹ ਆਕਾਸ਼ਵਾਣੀ ਬਠਿੰਡਾ ਤੁਹਾਡੇ ਲਈ ਦੁਆ ਕਰਦਾ ਹੈ, ਤੁਸੀਂ ਸਾਡੇ ਸਟੂਡੀਓ 'ਚ ਆਏ। ਅਸੀਂ ਅਖੀਰ 'ਚ ਸੋਸ਼ਲ ਮੀਡੀਆ ਨੂੰ ਲੈ ਕੇ ਤੁਹਾਡੇ ਤੋਂ ਸੁਨੇਹਾ ਲੈਣਾ ਚਾਹੁੰਦੇ ਹਾਂ। ਤੁਸੀਂ ਆਪਣਾ ਸੋਸ਼ਲ ਮੀਡੀਆ ਜਾਂ ਸੋਸ਼ਲ ਮੀਡੀਆ ਅਕਾਊਂਟ ਜਿਹੜਾ ਹੈ ਉਹ ਆਪਣੀਆਂ ਰਚਨਾਵਾਂ ਪੋਸਟ ਕਰਨ ਵਾਸਤੇ ਵਰਤਦੇ ਹੋ, ਪਰ ਬਹੁਤ ਸਾਰੇ ਅਜਿਹੇ ਸਾਥੀ ਨੇ ਜੋ ਬਿਨਾਂ ਕਿਸੇ ਉਦੇਸ਼ ਤੋਂ, ਬਿਨਾਂ ਕਿਸੇ ਪਰਪਸ ਤੋਂ ਸੋਸ਼ਲ ਮੀਡੀਆ ਦੇ ਸਾਰੇ ਹੀ ਪਲੇਟਫਾਰਮ ਵਰਤਦੇ ਨੇ। ਉਹਨਾਂ ਦੇ ਫੋਨ ਦੇ ਵਿੱਚ ਹਰ ਇੱਕ ਐਪ ਜਿਹੜੀ ਸੋਸ਼ਲ ਮੀਡੀਆ ਦੀ ਹੈ ਉਹ ਮੌਜੂਦ ਹੈ, ਜੋ ਉਹਨਾਂ ਦਾ ਬਹੁਤ ਸਾਰਾ ਸਮਾਂ ਆਪਣੇ ਕਲਾਵੇ 'ਚ ਲੈ ਜਾਂਦੀ ਹੈ, ਹੂੰਝ ਲੈਂਦੀ ਹੈ ਸਮਾਂ ਉਹਨਾਂ ਤੋਂ। ਅਤੇ ਉਹਨਾਂ ਨੌਜਵਾਨ ਸਾਥੀਆਂ ਨੂੰ ਕੀ ਆਖੋਗੇ?
0: ਉਹਨਾਂ ਨੌਜਵਾਨ ਸਾਥੀਆਂ ਨੂੰ ਜੀ ਮੈਂ ਇੱਕੋ ਹੀ ਸਲਾਹ ਜੋ ਹੈ ਦੇਣੀ ਚਾਹਾਂਗਾ
1: ਜੀ,
0: ਵੀ ਠੀਕ ਹੈ ਚਲੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਯੁੱਗ ਜੋ ਹੈ ਉਹ ਐਸਾ ਚੱਲ ਰਿਹਾ, ਪਰ ਆਪਾਂ ਨੂੰ ਥੋੜ੍ਹਾ ਜਿਹੜੀ ਜ਼ਰੂਰਤ ਹੈ ਵੀ ਉਹ ਸਮੇਂ ਨੂੰ ਆਪਦੇ ਵੱਲ ਖਿੱਚਣ ਦੀ ਜ਼ਰੂਰਤ ਹੈ, ਵੀ ਘੱਟ ਤੋਂ ਘੱਟ ਸਮਾਂ ਜੋ ਹੈ ਸੋਸ਼ਲ ਮੀਡੀਆ 'ਤੇ ਗੁਜ਼ਾਰਿਆ ਜਾਵੇ, ਅਤੇ ਕੋਸ਼ਿਸ਼ ਕਰਨ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਦੇ ਘਰਦਿਆਂ ਦੇ ਨਾਲ, ਆਪਦੇ ਨਾਲ ਯਾਰਾਂ ਮਿੱਤਰਾਂ ਨਾਲ, ਦੋਸਤਾਂ ਨਾਲ ਅਤੇ ਕਿਤਾਬਾਂ ਦੇ ਨਾਲ ਜਿਹੜਾ ਗੁਜ਼ਾਰਿਆ ਜਾਵੇ
1: ਜੀ। ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਬੜੀ ਮਿਹਰਬਾਨੀ ਜੀ ਤੁਹਾਡੀ, ਬਹੁਤ ਬਹੁਤ ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ। ਪ੍ਰੋਗਰਾਮ ਪੇਸ਼ ਕਰ ਰਹੇ ਸੀ ਮਨਦੀਪ ਰਜੌਰਾ। ਇਸ ਵੇਲੇ ਸ਼ਾਮ ਦੇ 6:59 ਤੇ 10 ਸਕਿੰਟ ਹੋਏ ਨੇ। ਹੁਣ ਤੋਂ ਕੁਝ ਹੀ ਦੇਰ ਬਾਅਦ ਸ਼ਾਮ ਦੇ ਠੀਕ 7 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਚ ਖਬਰਾਂ। ਉਸ ਤੋਂ ਤੁਰੰਤ ਬਾਅਦ ਸ਼ਾਮ ਦੇ ਠੀਕ 7:10 ਤੇ ਤੁਸੀਂ ਸੁਣੋਗੇ ਇੱਕ ਖਾਸ ਪ੍ਰੋਗਰਾਮ। ਮੌਜੂਦਾ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਪ੍ਰਭਾਗ ਵੱਲੋਂ ਤਿਆਰ ਕੀਤਾ ਗਿਆ ਵਿਸ਼ੇਸ਼ ਪ੍ਰਸਾਰਣ। ਤਾਂ ਆਓ ਸੁਣਦੇ ਹਾਂ ਅਗਲਾ ਪ੍ਰਸਾਰਣ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: नमस्कार, ये आकाशवाणी है। खबरां दे इस बुलेटिन नाल मैं अमन देव। पहला चोण में खबरां, प्रधानमंत्री नरेंद्र मोदी ते म्यांमार दे राष्ट्रपति ऊ मिन ऑनलाइन ने नवी दिल्ली विच गलबात कीती है। दोवां नेतावां ने दुवल्ले संबंधां नूं मजबूत करन बारे चर्चा कीती। खेतीबाड़ी मंत्री शिवराज सिंह चौहान ने अज मध्य प्रदेश के रायसेन जिले तो देशव्यापी खेत बचाओ मुहिम की शुरुआत की। उन्होंने किसानों नूं रसायणिक खादों की वरतों सीमित करने की अपील भी की है। सुप्रीम कोर्ट ने नीट यूजी 2026 की मुड़ प्रीख्या मौजूदा पेन ते पेपर फॉरमेट की बजाय कंप्यूटर आधारित प्रीख्या वजों कराने की मांग करने वाली एक पटीशन खारज कर दिता है। मई महीने च वस्तु ते सेवा टैक्स का कुल संग्रह 3.2% वध के 1,94,000 करोड़ रुपए तो वध हो गया है। भारत ने हांगकांग विच हुई 22वीं एशियन अंडर 20 एथलैटिक्स चैंपियनशिप विच सोने के 10 तमगे समेत कुल 19 तमगे जीते ने। हुण खबरां विस्थार नाल, प्रधानमंत्री नरेंद्र मोदी और म्यांमार के राष्ट्रपति ऊ मिन ऑनलाइन ने नवी दिल्ली में दुवल्ली गलबात की। दोवें नेतावां ने इतिहासक सभ्यागत संबंधों को होर मजबूत करने बारे चर्चा की। गलबात दौरान दोवें देशों विचकार सुरक्षा ते संपर्क समेत सारे पहलुओं पर चर्चा की गई। म्यांमार के राष्ट्रपति शनिचरवार को भारत के 5 दिन दौरे पर बिहार के गया पहुंचे सन। उन्होंने नाल एक उच्च पदरी वफद भी है जिस विच कई कैबिनेट मंत्री सीनियर अधिकारी कारोबारी आगू शामिल ने। ਉਹ ਕੱਲ੍ਹ ਮੁੰਬਈ ਵੀ ਜਾਣਗੇ ਜਿੱਥੇ ਉਹ ਵਪਾਰ ਅਤੇ ਉਦਯੋਗ ਦੇ ਆਗੂਆਂ ਨਾਲ ਗੱਲਬਾਤ ਕਰਨਗੇ। ਗੱਲਬਾਤ ਤੋਂ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦੋਵਾਂ ਧਿਰਾਂ ਨੇ ਵਪਾਰ ਤੇ ਨਿਵੇਸ਼, ਵਿਕਾਸ ਸਹਿਯੋਗ, ਸਿਹਤ, ਸਿੱਖਿਆ ਅਤੇ ਊਰਜਾ ਦੇ ਖੇਤਰਾਂ ਵਿੱਚ ਨੇੜਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੇ ਲੋਕਾਂ ਤੋਂ ਲੋਕਾਂ ਦੇ ਸੰਪਰਕ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਿਆਂਮਾਰ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਲਈ ਭਾਰਤ ਦੇ ਸਮਰਥਨ ਦੀ ਪੁਸ਼ਟੀ ਕੀਤੀ ਹੈ। ਦੋਵਾਂ ਧਿਰਾਂ ਨੇ ਆਪਣੇ ਸੁਰੱਖਿਆ ਹਿੱਤਾਂ ਵਿਰੁੱਧ ਗਤੀਵਿਧੀਆਂ ਲਈ ਇਲਾਕੇ ਦੀ ਦੁਰਵਰਤੋਂ ਨੂੰ ਰੋਕਣ ਦੀ ਅਹਿਮੀਅਤ ਤੇ ਵੀ ਜ਼ੋਰ ਦਿੱਤਾ ਹੈ। ਸ੍ਰੀ ਮਿਸਰੀ ਨੇ ਕਿਹਾ ਕਿ ਮਿਆਂਮਾਰ ਦੇ ਰਾਸ਼ਟਰਪਤੀ ਨੇ ਆਪਣਾ ਭਰੋਸਾ ਦੁਹਰਾਇਆ ਕਿ ਮਿਆਂਮਾਰ ਦੇ ਇਲਾਕੇ ਨੂੰ ਭਾਰਤ ਦੇ ਸੁਰੱਖਿਆ ਹਿੱਤਾਂ ਵਿਰੁੱਧ ਵਰਤਣ ਦੀ ਆਗਿਆ ਨਹੀਂ ਦਿੱਤੀ ਜਾਏਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਨਲਾਈਨ ਦਾ ਸਵਾਗਤ ਕੀਤਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸਾਂਝੀ ਬੋਧੀ ਵਿਰਾਸਤ ਅਤੇ ਸਦੀਆਂ ਪੁਰਾਣੇ ਲੋਕਾਂ ਤੋਂ ਲੋਕਾਂ ਦੇ ਸਬੰਧ ਭਾਰਤ ਮਿਆਂਮਾਰ ਸਬੰਧਾਂ ਨੂੰ ਇੱਕ ਵਿਲੱਖਣ ਪਛਾਣ ਦਿੰਦੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਮਿਆਂਮਾਰ ਦੱਖਣ ਪੂਰਬੀ ਏਸ਼ੀਆ ਲਈ ਭਾਰਤ ਦਾ ਪ੍ਰਵੇਸ਼ ਦੁਆਰ ਹੈ। ਉਨ੍ਹਾਂ ਮਿਆਂਮਾਰ 'ਚ ਸ਼ਾਂਤੀ ਅਤੇ ਸੁਲ੍ਹਾ ਸਫਾਈ ਲਈ ਭਾਰਤ ਦੇ ਦ੍ਰਿੜ ਸਮਰਥਨ ਦਾ ਵੀ ਪ੍ਰਗਟਾਵਾ ਕੀਤਾ। ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ, ਖੁੱਲ੍ਹਾ, ਸ਼ਾਂਤੀਪੂਰਨ, ਸਥਿਰ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਬਣਾਈ ਰੱਖਣ ਲਈ ਖੇਤਰੀ ਭਾਈਵਾਲਾਂ ਨਾਲ ਸਹਿਯੋਗ ਵਧਾਉਣ ਦੀ ਅਹਿਮੀਅਤ ਦੀ ਪੁਸ਼ਟੀ ਕੀਤੀ ਹੈ। ਨਵੀਂ ਦਿੱਲੀ ਵਿੱਚ ਭਾਰਤ ਆਸਟ੍ਰੇਲੀਆ ਰੱਖਿਆ ਮੰਤਰੀਆਂ ਦੀ ਦੂਜੀ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਨੇ ਸਮੁੰਦਰੀ ਅਤੇ ਹਵਾਈ ਉਡਾਨਾਂ ਦੀ ਆਜ਼ਾਦੀ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਖੇਤਰ ਵਿੱਚ ਸਮੁੰਦਰ ਦੇ ਨਿਰਵਿਘਨ ਵਪਾਰ ਅਤੇ ਹੋਰ ਜਾਇਜ਼ ਵਰਤੋਂ ਲਈ ਆਪਣਾ ਮਜ਼ਬੂਤ ਸਮਰਥਨ ਪ੍ਰਗਟ ਕੀਤਾ। ਮੀਟਿੰਗ ਦੀ ਸਹਿ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਰਿਚਰਡ ਮਾਲਸ ਨੇ ਕੀਤੀ। ਰੱਖਿਆ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਸਵਾਗਤ ਕੀਤਾ ਅਤੇ ਪਿਛਲੇ ਸਾਲ ਅਕਤੂਬਰ ਵਿੱਚ ਪਹਿਲੇ ਗੇੜ ਦੀ ਗੱਲਬਾਤ ਤੋਂ ਬਾਅਦ ਵਧੇ ਹੋਏ ਸਲਾਹ ਮਸ਼ਵਰੇ ਅਤੇ ਸਹਿਯੋਗ ਤੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਇਸੇਨ ਜ਼ਿਲ੍ਹੇ ਦੇ ਰਾਮਸੀਆ ਪਿੰਡ ਵਿੱਚ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ 1 ਮਹੀਨੇ ਤੱਕ ਚੱਲੇਗੀ। ਇਸ ਦਾ ਉਦੇਸ਼ ਖੇਤੀਬਾੜੀ ਵਾਲੀ ਜ਼ਮੀਨ ਦੀ ਰੱਖਿਆ ਕਰਨਾ ਅਤੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਖੇਤ ਬਚਾਓ ਮੁਹਿੰਮ ਦਾ ਉਦੇਸ਼ ਮਿੱਟੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਦੀ ਰਾਖੀ ਕਰਨਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਸੀਮਿਤ ਕਰਨ ਦੀ ਅਪੀਲ ਕੀਤੀ।
1: ये खेत बचाओ कार्यक्रम इसलिए कि हमारी माटी बर्बाद ना हो जाए, हमारे खेत बर्बाद ना हो जाए। धरती कहे पुकार के कि इतना खाद मत डालो, इतना कीटनाशक मत डालो।
0: ਖੇਤੀਬਾੜੀ ਯੂਨੀਵਰਸਿਟੀਆਂ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਚੁਣੇ ਹੋਏ ਪ੍ਰਤੀਨਿਧੀ ਇਸ ਮੁਹਿੰਮ ਵਿੱਚ ਹਿੱਸਾ ਲੈਣਗੇ। ਕਿਸਾਨਾਂ ਨੂੰ ਮਿੱਟੀ ਪਰਖ, ਮਿੱਟੀ ਸਿਹਤ ਕਾਰਡ, ਕੁਦਰਤੀ ਖੇਤੀ, ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਪਾਣੀ ਦੀ ਸੰਭਾਲ ਸਬੰਧੀ ਤਕਨੀਕਾਂ ਬਾਰੇ ਜਾਣਕਾਰੀ

0: ਵੀ ਦਿੱਤੀ ਜਾਏਗੀ। ਉਹਨਾਂ ਨੂੰ ਨਕਲੀ ਖਾਦਾਂ, ਬੀਜਾਂ ਅਤੇ ਕੀਟਨਾਸ਼ਕਾਂ ਦੀ ਪਛਾਣ ਕਰਨਾ ਵੀ ਸਿਖਾਇਆ ਜਾਏਗਾ। ਮੁਹਿੰਮ ਦੌਰਾਨ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ, ਫਸਲ ਬੀਮਾ ਯੋਜਨਾ, ਕਿਸਾਨ ਕ੍ਰੈਡਿਟ ਕਾਰਡ ਅਤੇ ਖੇਤੀਬਾੜੀ ਮਸ਼ੀਨੀਕਰਨ ਪ੍ਰੋਗਰਾਮਾਂ ਸਮੇਤ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਵਿੱਚ ਵੀ ਮਦਦ ਕੀਤੀ ਜਾਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੁਪਰੀਮ ਕੋਰਟ ਨੇ ਨੀਟ UG 2026 ਦੀ ਮੁੜ ਪ੍ਰੀਖਿਆ ਨੂੰ ਮੌਜੂਦਾ ਪੈਨ ਅਤੇ ਪੇਪਰ ਫਾਰਮੈਟ ਦੀ ਬਜਾਏ ਕੰਪਿਊਟਰ ਆਧਾਰਿਤ ਪ੍ਰੀਖਿਆ ਵਜੋਂ ਕਰਾਉਣ ਦੀ ਮੰਗ ਕਰਨ ਵਾਲੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਜਸਟਿਸ PS ਨਰਸਿਮਾ ਅਤੇ ਅਰਵਿੰਦ ਕੁਮਾਰ ਦੇ ਬੈਂਚ ਨੇ ਕਿਹਾ ਕਿ ਕੰਪਿਊਟਰ ਆਧਾਰਿਤ ਮੁੜ ਪ੍ਰੀਖਿਆ ਕਰਾਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਨੈਸ਼ਨਲ ਟੈਸਟਿੰਗ ਏਜੰਸੀ NTA ਪ੍ਰੀਖਿਆ ਰੱਦ ਹੋਣ ਤੋਂ ਬਾਅਦ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 27 ਜੁਲਾਈ 'ਤੇ ਪਾ ਦਿੱਤੀ ਹੈ। ਮਸ਼ਹੂਰ ਗਾਇਕਾ ਸੁਮਨ ਕਲਿਆਣਪੁਰ ਦਾ ਅੱਜ ਮੁੰਬਈ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਉਹਨਾਂ ਦਾ ਬੀਤੀ ਰਾਤ ਮੁੰਬਈ ਸਥਿਤ ਉਹਨਾਂ ਦੇ ਨਿਵਾਸ ਸਥਾਨ 'ਤੇ ਦੇਹਾਂਤ ਹੋ ਗਿਆ ਸੀ। ਉਹ 99 ਸਾਲਾਂ ਦੇ ਸਨ। ਭਾਰਤ ਦੀਆਂ ਸਭ ਤੋਂ ਮਸ਼ਹੂਰ ਗਾਇਕਾਵਾਂ ਵਿੱਚ ਇੱਕ ਸੁਮਨ ਕਲਿਆਣਪੁਰ ਨੇ ਹਿੰਦੀ ਅਤੇ ਮਰਾਠੀ ਗਾਇਕੀ 'ਚ ਵੱਖਰੀ ਪਛਾਣ ਬਣਾਈ। ਉਹਨਾਂ ਮਹਾਨ ਸੰਗੀਤਕਾਰਾਂ ਅਤੇ ਗਾਇਕਾਂ ਖਾਸ ਕਰਕੇ ਮੁਹੰਮਦ ਅਰਫੀ ਨਾਲ ਸੈਂਕੜੇ ਗੀਤ ਗਾਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਮਹਾਰਾਸ਼ਟਰ ਦੇ ਰਾਜਪਾਲ ਜਿਸ਼ਨੂ ਦੇਵ ਵਰਮਾ, ਮੁੱਖ ਮੰਤਰੀ ਦਵਿੰਦਰ ਫੜਨਵੀਸ, ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਸੁਨੀਤਰਾ ਪਵਾਰ ਨੇ ਵੀ ਸੁਮਨ ਕਲਿਆਣਪੁਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਵਸਤੂ ਅਤੇ ਸੇਵਾ ਟੈਕਸ GST ਦਾ ਕੁੱਲ ਸੰਗ੍ਰਹਿ ਪਿਛਲੇ ਮਹੀਨੇ 3.2% ਵੱਧ ਕੇ 1,94,000 ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ। ਪਿਛਲੇ ਸਾਲ ਮਈ ਵਿੱਚ ਇਹ 1,88,000 ਕਰੋੜ ਸੀ। ਪਿਛਲੇ ਮਹੀਨੇ ਕੇਂਦਰੀ GST ਲਈ ਕੁੱਲ ਸੰਗ੍ਰਹਿ 37,397 ਕਰੋੜ, ਰਾਜ GST 45.143 ਕਰੋੜ ਅਤੇ ਏਕੀਕ੍ਰਿਤ GST 51,990 ਕਰੋੜ ਰਿਹਾ। ਇਸ ਸਮੇਂ ਦੌਰਾਨ ਵਸਤਾਂ ਦੀ ਟੈਕਸ ਯੋਗ ਸਪਲਾਈ ਵਿੱਚ 26.9% ਦਾ ਵਾਧਾ ਦਰਜ ਕੀਤਾ ਗਿਆ। ਸੇਵਾਵਾਂ ਦੇ ਖੇਤਰ ਵਿੱਚ ਇਹ ਵਾਧਾ 22.2% ਹੈ, ਜੋ ਕਿ ਘਰੇਲੂ ਮੰਗ ਨੂੰ ਦਰਸਾਉਂਦਾ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਢੁਕਵਾਂ ਭੰਡਾਰ ਉਪਲਬਧ ਹੈ। ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਵਿੱਚ ਹਾਲ ਹੀ ਦੇ ਘਟਨਾਕ੍ਰਮ ਬਾਰੇ ਇੱਕ ਅੰਤਰ ਮੰਤਰਾਲਾ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਾਰੀਆਂ ਤੇਲ ਮਾਰਕੀਟਿੰਗ ਕੰਪਨੀਆਂ ਨਿਰਵਿਘਨ ਸਪਲਾਈ ਬਣਾਈ ਰੱਖਣ ਲਈ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕਰ ਰਹੀਆਂ ਨੇ।
1: डोमेस्टिक LPG घरेलू कुकिंग गैस के संबंध में पिछले 3 दिनों में 1,21,00,000 बुकिंग्स रिसीव हुई हैं, उसके अगेंस्ट 1,22,00,000 डिलीवरीज की गई हैं और 95% डिलीवरी ऑथेंटिकेशन कोड के साथ की गई हैं।
0: ਸੁਜਾਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ LPG ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਅਤੇ ਵੰਡ ਵਿੱਚ ਜਮ੍ਹਾਂਖੋਰੀ ਅਤੇ ਕਾਲਾ ਬਾਜ਼ਾਰੀ ਵਿਰੁੱਧ ਚੌਕਸੀ ਵਧਾਉਣ ਦੀ ਅਪੀਲ ਕੀਤੀ ਹੈ। ਦੇਸ਼ ਵਿੱਚ ਹੋਟਲਾਂ, ਰੈਸਤਰਾਂ ਅਤੇ ਹੋਰ ਕਾਰੋਬਾਰਾਂ 'ਚ ਵਰਤੇ ਜਾਣ ਵਾਲੇ 19 ਕਿਲੋਗ੍ਰਾਮ ਦੇ ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਹਾਲਾਂਕਿ ਘਰਾਂ ਵਿੱਚ ਵਰਤੇ ਜਾਂਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹੁਣ ਦਿੱਲੀ ਵਿੱਚ ਇੱਕ ਵਪਾਰਕ LPG ਸਿਲੰਡਰ ਦੀ ਕੀਮਤ 42 ਰੁਪਏ ਵੱਧ ਕੇ 3,113.50 ਰੁਪਏ ਹੋ ਗਈ ਹੈ। ਭਾਰਤ ਓਮਾਨ ਵਿਆਪਕ ਆਰਥਿਕ ਭਾਈਵਾਲੀ ਸਮਝੌਤਾ CEPA ਅੱਜ ਤੋਂ ਲਾਗੂ ਹੋ ਗਿਆ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ। ਇੱਕ ਰੋਜ਼ਾਨਾ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਇਹ ਸਮਝੌਤਾ ਨਵੇਂ ਬਾਜ਼ਾਰ ਖੋਲ੍ਹੇਗਾ, ਬਰਾਮਦ ਵਧਾਏਗਾ ਅਤੇ ਨਿਵੇਸ਼ ਨੂੰ ਹੁਲਾਰਾ ਦੇਵੇਗਾ। ਸ੍ਰੀ ਗੋਇਲ ਨੇ ਕਿਹਾ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਤਹਿਤ ਭਾਰਤੀ ਬਰਾਮਦਕਾਰਾਂ ਨੂੰ ਓਮਾਨ ਵਿੱਚ 98% ਉਤਪਾਦ ਸਮੂਹਾਂ ਲਈ ਡਿਊਟੀ ਮੁਕਤ ਬਾਜ਼ਾਰ ਪਹੁੰਚ ਪ੍ਰਾਪਤ ਹੋਏਗੀ। ਸ੍ਰੀ ਗੋਇਲ ਨੇ ਕਿਹਾ ਕਿ ਇਸ ਨਾਲ ਰੋਜ਼ਗਾਰ ਵਧੇਗਾ ਅਤੇ ਵਿਦਿਆਰਥੀਆਂ, ਕਾਮਿਆਂ, ਔਰਤਾਂ, ਕਿਸਾਨਾਂ, ਮਛੇਰਿਆਂ ਅਤੇ ਸੂਖਮ ਅਤੇ ਛੋਟੇ ਦਰਮਿਆਨੇ ਉੱਦਮਾਂ ਨੂੰ ਅਹਿਮ ਲਾਭ ਹੋਏਗਾ। ਭਾਰਤ ਨੇ ਹਾਂਗਕਾਂਗ ਵਿੱਚ 22ਵੀਂ ਏਸ਼ੀਅਨ U20 ਐਥਲੈਟਿਕ ਚੈਂਪੀਅਨਸ਼ਿਪ 'ਚ ਸੋਨੇ ਦੇ 10, ਚਾਂਦੀ ਦੇ 5 ਅਤੇ ਕਾਂਸੀ ਦੇ 4 ਤਮਗਿਆਂ ਸਮੇਤ ਕੁੱਲ 19 ਤਮਗੇ ਜਿੱਤੇ ਨੇ। ਭਾਰਤ ਤਮਗਾ ਸੂਚੀ ਵਿੱਚ ਦੂਜੇ ਸਥਾਨ 'ਤੇ ਰਿਹਾ। ਅੰਤ ਵਿੱਚ 24ਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਿਆਂਮਾਰ ਦੇ ਰਾਸ਼ਟਰਪਤੀ ਊ ਮਿਨ ਆਉਂਗ ਲਾਈਨ ਨੇ ਨਵੀਂ ਦਿੱਲੀ ਵਿੱਚ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲ੍ਹੇ ਤੋਂ ਦੇਸ਼ ਵਿਆਪੀ ਖੇਤ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ ਕੀਤੀ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਜਲੰਧਰ ਤੋਂ ਵਿਸ਼ੇਸ਼ ਪ੍ਰਸਾਰਣ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ ਏਆਈਆਰ ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣਾਂ ਨਾਲ। ਇਸ ਵੇਲੇ ਸ਼ਾਮ ਦੇ 7:45 ਤੇ 30 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਸਰੋਤਿਆਂ ਦੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਫਰਮਾਇਸ਼ੀ ਗੀਤ ਸੰਗੀਤ ਪ੍ਰੋਗਰਾਮ ਸ਼ਾਮ ਸੁਹਾਨੀ।

ਸਿਫਰ 164-242-3031 ਨੰਬਰ ਤੁਸੀਂ ਕਰਨਾ ਹੈ ਡਾਇਲ ਤੇ ਪ੍ਰੋਗਰਾਮ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੋ ਜਾਣਾ ਹੈ ਆਪਣੀ ਫਰਮਾਇਸ਼ ਲੈ ਕੇ ਪਸੰਦੀਦਾ ਗੀਤ ਪਸੰਦੀਦਾ ਕਲਾਕਾਰ ਸੁਣਨ ਵਾਸਤੇ।

0: ਜੀ, ਕਦੇ ਕਦੇ ਫੋਨ ਲਾਈਨ ਵੀ ਇਮਤਿਹਾਨ ਲੈਣ ਲੱਗ ਜਾਂਦੀ ਹੈ ਜੀ, ਜਿਵੇਂ ਅੱਜ ਵਾਪਰਿਆ ਕਈ ਵਾਰ ਵਾਪਰ ਜਾਂਦਾ ਹੈ। ਸਰੋਤੇ ਫਰਮਾਇਸ਼ ਦੱਸਦੇ ਪਏ ਹੁੰਦੇ ਨੇ ਤੇ ਫੋਨ ਜੀ ਔਖਾ ਜਿਹਾ ਪੇਪਰ ਪਾ ਦਿੰਦੇ ਨੇ। ਖੈਰ ਚਲੋ, ਹੁਣ ਸਾਡੇ ਕੋਲੇ ਸਿਲੇਬਸ ਵਾਲਾ ਪੇਪਰ ਪਹੁੰਚ ਚੁੱਕਿਆ ਹੈ, ਯਾਨੀ ਕਿ ਅਗਲੇ ਸਰੋਤਾ ਸਾਡੇ ਕੋਲੇ ਆ ਚੁੱਕੇ ਨੇ ਪ੍ਰੋਗਰਾਮ ਚ। ਪਹਿਲੇ ਸਰੋਤਾ ਪਹਿਲੀ ਫਰਮਾਇਸ਼। ਹੈਲੋ,
1: ਸਤਿ ਸ਼੍ਰੀ ਅਕਾਲ ਜੀ। ਬੀਬਾ ਜੀ
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਗੁਰਮੇਲ ਸਿੰਘ ਮੇਲੀ, ਪਿੰਡ ਰੈਕੇ ਕਲਾਂ ਤੋਂ, ਪਿੰਡੀ ਵਾਲਾ ਜੀ।
0: ਪਿੰਡ ਰੈਕੇ ਕਲਾਂ ਤੋਂ? ਆਪਣਾ ਨਾਮ ਦੁਬਾਰਾ ਦੱਸੋਗੇ ਬਾਈ ਜੀ?
1: ਗੁਰਮੇਲ ਸਿੰਘ ਮੇਲੀ ਜੀ।
0: ਗੁਰਮੇਲ ਸਿੰਘ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬੀਬਾ ਜੀ ਬਹੁਤ ਵਧੀਆ, ਮੇਰਾ ਖਿਆਲ ਹੈ ਜੀ ਸ਼ਾਇਦ ਕਿਸੇ ਦੇ ਹੋਣੇ ਨਹੀਂ ਜੀ, ਮੇਰੇ ਵਧੀਆ ਹਾਲ ਆ।
0: ਚਲੋ ਚੰਗੀ ਗੱਲ ਹੈ ਜੀ, ਜਦੋਂ ਆਪਾਂ ਮਾਲਕ ਦੀ ਰਜ਼ਾ ਚ ਰਹਿੰਦੇ ਆ ਤਾਂ ਆਪਣੇ ਆਪ ਹੀ ਚੜ੍ਹਦੀ ਕਲਾ ਹੋ ਜਾਂਦੀ ਹੈ।
1: ਕੁਲਦੀਪ ਮਾਨਕ
0: ਜੀ ਦਾ ਕੋਈ? ਤੁਸੀਂ ਅੱਜ ਫੋਨ ਪਹਿਲੀ ਵਾਰ ਮਿਲਾਇਆ ਕਿ

0: ਵੀ ਗੱਲ ਕਰਦੇ ਰਹੇ ਹੋ? ਅੱਛਾ ਅੱਛਾ, ਹੁਣ 6-7 ਮਹੀਨੇ ਹੋ ਗਏ, ਹੁਣ ਤਾਂ ਪਰਿਵਾਰ ਚ ਖੈਰ ਸੁਖ ਸੀ, ਕੋਈ ਨਾਰਾਜ਼ਗੀ ਤਾਂ ਨੀ ਸਾਡੇ ਨਾਲ?
1: ਸ਼ੁਕਰੀਆ
0: ਜੀ, ਤੁਹਾਡੇ ਤੱਕ ਪਹੁੰਚ ਗਿਆ ਜੀ ਗੀਤ।
1: ਸ਼ੁਕਰੀਆ, ਧੰਨਵਾਦ।

0: ਜੀ, ਮਾਣਕ ਸਾਹਿਬ ਦੀ ਬੁਲੰਦ ਆਵਾਜ਼, ਮਾਣਕ ਸਾਹਿਬ ਤਾਂ ਪੰਜਾਬੀਆਂ ਦੇ ਦਿਲਾਂ 'ਚ ਵੱਸਦੇ ਨੇ, ਅਤੇ ਕੋਈ ਵੀ ਪ੍ਰੋਗਰਾਮ ਮੈਨੂੰ ਲੱਗਦਾ ਹੈ ਮਾਣਕ ਸਾਹਿਬ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਲਓ ਜੀ, ਅਗਲੇ ਸਰੋਤਾ ਫਰਮਾਇਸ਼ ਲੈ ਕੇ ਪ੍ਰੋਗਰਾਮ 'ਚ ਆਣ ਪਹੁੰਚੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮਨਜੀਤ ਕੌਰ, ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਜੀ।
0: ਮਨਜੀਤ ਕੌਰ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਤੁਸੀਂ ਦੱਸੋ।
0: ਬਸ ਜੀ, ਜਦੋਂ ਇਸ ਪ੍ਰੋਗਰਾਮ 'ਚ ਭੈਣਾਂ ਸ਼ਾਮਲ ਹੁੰਦੀਆਂ ਨਾ, ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਵੇਲਾ ਜਿਹਾ ਹੁੰਦਾ ਕਿ ਉਹ ਰੋਟੀ ਪਾਣੀ ਦੇ ਇੰਤਜ਼ਾਮ 'ਚ ਉਲਝੀਆਂ ਹੁੰਦੀਆਂ ਨੇ, ਤੇ ਸਾਡੇ ਵਾਸਤੇ, ਸਾਡੇ ਪ੍ਰੋਗਰਾਮ ਵਾਸਤੇ ਸਮਾਂ ਕੱਢਿਆ ਜਾਂਦਾ ਤਾਂ ਲਾਜ਼ਮੀ ਤੌਰ ਤੇ ਚੰਗਾ ਲੱਗਦਾ।
1: ਹਾਂਜੀ, ਬਹੁਤ ਵਧੀਆ ਸਮਾਂ ਕੱਢਿਆ ਹੀ ਆ ਅੱਜ।
0: ਅੱਛਾ, ਗੀਤ ਕਿਹੜਾ ਸੁਣੋਗੇ, ਕਿਹੜਾ ਕਲਾਕਾਰ ਚਲਾਈਏ?
1: ਕਮਲਜੀਤ ਨੀਰੂ ਦਾ ਜੀ।
0: ਲਓ ਜੀ, ਪਹੁੰਚ ਗਿਆ ਜੀ ਤੁਹਾਡੇ ਤੱਕ ਮਨਜੀਤ ਕੌਰ ਭੈਣ ਜੀ, ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 8:20 ਦਾ ਤੇ 15 ਮਿੰਟ ਦਾ ਸਮਾਂ ਸਾਡੇ ਕੋਲੇ ਹੋਰ ਹੈਗਾ ਤੁਹਾਡੀਆਂ ਫਰਮਾਇਸ਼ਾਂ ਸੁਣਨ ਵਾਸਤੇ ਤੇ ਪੂਰੀਆਂ ਕਰਨ ਵਾਸਤੇ। ਅਗਲੀ ਫਰਮਾਇਸ਼ ਅਗਲੇ ਸਰੋਤਾ। ਹੈਲੋ,
1: ਹਾਂਜੀ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
0: ਬਹੁਤ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਮੇਰੀ ਵੱਡੀ ਭੈਣ ਨੂੰ। ਥੋੜਾ ਜਿਹਾ ਰੇਡੀਓ ਸੈੱਟ ਤੋਂ ਉਰਾਂ ਪਰਾਂ ਹੋ ਜਾਓ।
1: ਹਾਂਜੀ ਹਾਂਜੀ, ਹੋ ਗਏ ਬੇਟਾ, ਹੋ ਗਏ, ਦੂਰ ਹੋ ਗਏ।
0: ਆਏ ਬਸ ਆਏ ਨਾ ਕਿਆ ਕਰੋ, ਦੂਰ ਹੋ ਗਏ ਬਸ ਹੁਣ ਕਹਿ ਦਿਆ ਕਰੋ, ਆਵਾਜ਼ ਘਟ ਗਈ।
1: ਹਾਂਜੀ ਹਾਂਜੀ।
0: ਅੱਛਾ ਜੀ, ਹੁਣ ਆਪਣੀ ਜਾਣ ਪਛਾਣ ਕਰਵਾ ਦੋ ਬਾਕੀ ਸਰੋਤਿਆਂ ਨਾਲ।
1: ਅਮਰਜੀਤ ਕੌਰ ਬੋਲਦੀ ਆ ਜੀ, ਪਿੰਡ ਹਰੀਕੇ ਕਲਾਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ
0: ਜੀ। ਅੱਜ ਮੇਰੀਆਂ ਭੈਣਾਂ ਨੇ ਮੁਕਤਸਰ ਵਾਲੀਆਂ ਨੇ ਬੜਾ ਟਾਈਮ ਕੱਢਿਆ ਜੀ, ਬੜੀ ਹਿੰਮਤ।
1: ਹਾਂਜੀ ਬਸ, ਹਾਂਜੀ ਮੇਹਰ ਆ ਸਤਿਗੁਰ ਦੀ, ਅੱਜ ਠੰਡ ਦਾ ਮੌਸਮ ਹੈ ਥੋੜਾ ਜਿਹਾ ਤੇ ਜੀ ਕਰਦਾ ਵੀ ਅੱਜ ਲਾਈਏ ਫੋਨ, ਲੇਟ ਬਹੁਤ ਹੋ ਗਿਆ ਅੱਜ ਪ੍ਰੋਗਰਾਮ ਲੇਟ ਕਰਿਆ।
0: ਹੁਣ ਬਸ ਤੁਸੀਂ ਨੋਟ ਹੀ ਕਰ ਲੋ, ਅੱਜ ਤੋਂ ਲੈ ਕੇ 20 ਦਿਨ ਆਪਣਾ ਟਾਈਮ ਇਹੀ ਰਹੂਗਾ 8:45 ਤੋਂ 8:15।
1: ਹਾਂਜੀ ਹਾਂਜੀ ਬਸ ਕਰ ਲੈ ਨੋਟ, ਬਸ 20 ਦਿਨ ਚੱਲੂਗਾ ਐਵੇਂ ਫਿਰ ਕੋਈ ਨੀ।
0: ਦੇਖੋ ਹੁਣ ਜਿਵੇਂ ਉਪਰੋਂ ਹੁਕਮ ਆਉਂਦੇ ਆਪਾਂ ਨੂੰ ਮੰਨਣੇ ਪੈਂਦੇ ਆ, ਸਾਰੀ ਤਰ੍ਹਾਂ ਦੇ ਪ੍ਰੋਗਰਾਮ ਜ਼ਰੂਰੀ ਹੈ।
1: ਹਾਂਜੀ ਉਹ, ਹਾਂਜੀ ਹਾਂਜੀ ਉਹ ਵੀ ਪ੍ਰੋਗਰਾਮ ਜ਼ਰੂਰੀ ਹੈ ਜੀ, ਫਿਰ ਉਹਦੇ ਵਾਸਤੇ ਵੀ ਟਾਈਮ ਕੱਢਣਾ, ਜਨਤਾ ਨੂੰ ਦੱਸਣਾ ਸਾਰੀ ਨੂੰ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ।
0: ਜੀ ਜੀ ਜੀ। ਤੇ ਹੁਣ ਤੁਸੀਂ ਇਹ ਦੱਸੋ ਵੀ ਆਪਾਂ ਅਗਲਾ ਜ਼ਰੂਰੀ ਕੰਮ ਜਾਣੀ ਕਿ ਗੀਤ ਕਿਹੜਾ ਸੁਣਨਾ।
1: ਮੈਡਮ ਜੀ ਗੀਤ ਬਸ ਹਰਭਜਨ ਮਾਨ ਦਾ ਸੁਣਾ, ਜਰ ਠਹਿਰ ਜਿੰਦੜੀਏ, ਠਹਿਰ ਠਹਿਰ ਮੈਂ ਹੋਰ ਬੜਾ ਕੁਛ ਕਰਨਾ
0: ਜੀ। ਪਹੁੰਚ ਗਿਆ ਤੁਹਾਡੇ ਤੱਕ ਗੀਤ, ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਲਈ ਸਮਾਂ ਕੱਢਦੇ ਹੋ, ਸਾਡੇ ਪ੍ਰੋਗਰਾਮ ਸੁਣਦੇ ਹੋ,
1: ਧੰਨਵਾਦ ਜੀ, ਬਹੁਤ ਬਹੁਤ ਲੱਖ ਲੱਖ
0: ਹਿੰਮਤ ਕਰਦੇ ਹੋ ਫੋਨ ਮਿਲਾਉਣ ਦੀ।
1: ਹਾਂਜੀ
0: ਲਓ ਜੀ ਗੀਤ ਪਹੁੰਚ ਗਿਆ ਤੁਹਾਡੇ ਤੱਕ,
1: ਤੁਹਾਡਾ ਵੀ ਸਵਾਗਤ ਹੈ ਜੀ ਸਾਡੇ ਹਰੀਕੇ ਕਲਾਂ ਪਹੁੰਚਣ ਦੀ ਆਵਾਜ਼ ਜਰੀਏ
0: ਜੀ। ਭੈਣ ਅਮਰਜੀਤ ਦੁਬਾਰਾ ਫੇਰ ਤੋਂ ਸ਼ੁਕਰੀਆ।

0: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 8:10 ਦਾ, 0164-2240-341 ਨੰਬਰ ਹੋ ਚੁੱਕਾ ਹੈ ਡਾਇਲ। ਕਰਦੇ ਹਾਂ ਸਵਾਗਤ ਅਗਲੇ ਸਰੋਤਾ ਦਾ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਬਲ ਸਿੰਘ ਢਿੱਲੋਂ ਬੋਲਦਾ, ਗਿੱਦੜਵਾਲ ਤੋਂ ਭੈਣ ਜੀ, ਤੇ ਨਾਲ ਮੇਰੇ ਇਹਦਾ ਲਾਲ ਬਾਈ ਤੋਂ ਮਿਸਟਰ ਢਿੱਲੋਂ।
0: ਬਾਈ ਠੀਕ ਹੈ, ਦੋਸਤੀ ਤਾਂ ਪਗਾਣੀ ਚਾਹੀਦੀ ਹੈ, ਪਰ ਇੰਨੀ ਦੂਰੋਂ ਦੂਰੋਂ
1: ਆਵਾਜ਼ ਨਹੀਂ ਆ ਰਹੀ ਭੈਣ ਜੀ,
0: ਇੰਨੀ ਦੂਰੋਂ ਦੂਰੋਂ ਇਕੱਠੇ ਫੋਨ ਹੋ ਗਿਆ ਤੁਹਾਡਾ?
1: ਹਾਂਜੀ ਹਾਂਜੀ,
0: ਠੀਕ ਹੈ ਠੀਕ ਹੈ। ਚਲੋ ਤੁਹਾਡੀ ਜਿਹੜੀ ਨਮਸਕਾਰ, ਸਤਿ ਸ਼੍ਰੀ ਅਕਾਲ ਹੈ, ਹਾਲ ਚਾਲ ਹੈ, ਦੋਸਤ ਤੱਕ ਪਹੁੰਚ ਗਿਆ, ਹੁਣ ਗੀਤ ਦੀ ਫਰਮਾਇਸ਼ ਦੱਸੋ।
1: ਠੀਕ ਹੈ ਭੈਣ ਜੀ, ਧੰਨਵਾਦ।
0: ਗੀਤ ਗੀਤ ਕਿਹੜਾ ਸੁਣੋਗੇ?
1: ਧਰਮਪ੍ਰੀਤ ਦਾ।
0: ਧਰਮਪ੍ਰੀਤ ਦਾ,
1: ਹਾਂਜੀ
0: ਪਹੁੰਚ ਗਿਆ ਜੀ,
1: ਠੀਕ ਹੈ,
0: ਸ਼ੁਕਰੀਆ।

0: ਸਮਾਂ ਹੋ ਚੁੱਕਿਆ 8:13 ਤੇ ਅਸੀਂ ਇਜਾਜ਼ਤ ਲੈਣ ਤੋਂ ਪਹਿਲਾਂ ਜਾਂਦੇ ਜਾਂਦੇ ਇੱਕ ਸਰੋਤਾ ਦੇ ਨਾਲ ਗੱਲ ਕਰਕੇ ਜਾਵਾਂਗੇ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਖਰਪ ਸਿੰਘ ਮੱਟੂ, ਪਿੰਡ ਵਾਲੀਓ, ਤਹਿਸੀਲ ਧੂਰੀ, ਜ਼ਿਲ੍ਹਾ ਸਰੂਰ
0: ਜੀ। ਸੰਗਰੂਰ ਵਾਲਿਓ, ਕੀ ਹਾਲ ਚਾਲ ਨੇ?
1: ਠੀਕ ਠਾਕ ਜੀ, ਬਹੁਤ ਵਧੀਆ।
0: ਬਰਫ਼ ਪੈ ਰਹੀ ਤੁਹਾਡੇ?
1: ਹਾਂਜੀ ਹਾਂ, ਅੱਜ ਠੰਡਾ ਜੀ।
0: ਅੱਜ ਠੰਡ ਹੈ, ਠੀਕ ਹੈ।
1: ਹਾਂਜੀ,
0: ਤੇ ਗੀਤ ਕਿਹੜਾ ਸੁਣੋਗੇ?
1: ਕਰਮ ਜੀ ਧੂਰੀ ਦਾ ਸੁਣਾ ਦੋ ਜੀ, ਜਿਹੜਾ ਮਰਜ਼ੀ ਸੁਣਾ ਦੋ।
0: ਧੂਰੀ ਦਾ ਗੀਤ ਚੱਲੂਗਾ, ਤੁਹਾਡੇ ਤੱਕ ਪਹੁੰਚੂਗਾ, ਤੇ ਗੀਤ ਨੂੰ ਸਾਡੀ ਮਾਫੀ ਵੀ ਸਮਝੀ ਹੋ ਵੀ ਅਸੀਂ ਬਹੁਤ ਥੋੜਾ ਸੁਣਾ। ਸ਼ੁਕਰੀਆ ਜੀ ਫੋਨ ਕਰਨ ਲਈ,
1: ਧੰਨਵਾਦ ਜੀ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਨਾਂ ਦਾ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਨ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰ 5:55 ਤੇ ਆਕਾਸ਼ਵਾਣੀ FM ਬਠਿੰਡਾ ਦੀ ਟੀਮ ਮੁੜ ਤੋਂ ਆਪਦੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ। ਤਦ ਤੱਕ ਲਈ ਦਵੋ ਇਜਾਜ਼ਤ। ਜੈ ਹਿੰਦ।